ਚ ਫਸਿਆ ਹੋਇਆ ਵਾ। ਆਈ ਰਹਿਣ ਪਿਆ ਸੁਪਨੰਤਰ ਸੁਪਨੇ ਵੀ ਦੁੱਖ ਸਾਰੇ। ਰਾਤ ਨੂੰ ਸੁੱਤਾ ਵੀ ਚਲੋ ਸੁੱਖ ਲਵਾਂਗੇ, ਸੁਪਨੇ ਚੱਲ ਗਿਆ, ਸੁਪਨੇ 'ਚ ਵੀ ਦੁਖੀ ਆ, ਕੀ ਹਾਲ ਹੋਇਆ ਫਿਰ ਇਹਦਾ? ਕਿਉਂਕਿ ਅਸੀਂ ਮਨ ਨੂੰ ਧੋਂਦੇ ਨਹੀਂ, ਤੁੱਤ ਸ਼ਬਦ ਤੋਂ ਬਿਨਾਂ ਨਹੀਂ ਜੇ ਧੁਕਣਾ, ਅਤੇ ਉਹ ਵੀ ਤੁਹਾਨੂੰ ਸਿੱਖਣਾ ਪੈਣਾ ਵਾ। ਮਨ ਧੋਵੋ ਸ਼ਬਦ ਲਾਗੋ, ਉਹ ਧੋਪੇ ਨਾਵੇਂ ਕੇ ਰੰਗ। ਹੁਣ ਤੁਹਾਨੂੰ ਕਿੰਨਾ ਫਾਇਦਾ ਵੇਖੋ ਹੋਣਾ ਵਾ, ਜਦੋਂ ਤੁਸੀਂ ਜਪਣ ਲੱਗ ਪਏ ਨਾ, ਇਹ ਜਿਹੜਾ ਮਾਇਆ ਦੇ ਵਿੱਚ ਰੰਗਿਆ ਮਨ ਸਾਡਾ, ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ, ਕਿਉਂ ਧਨ ਇਹ ਮਿਲਾਪ ਕਿੱਦਾਂ ਹੋਵੇ? ਫਿਰ ਦੱਸਿਆ ਅਜੇ ਤੁਹਾਡੇ ਤੋਂ ਬਲਹਾਰ ਜਾਂਦੇ ਵਾਹਿਗੁਰੂ, ਇਹਦੇ ਹੌਂ ਕੁਰਬਾਨੇ ਜਾਊ ਮਿਹਰਬਾਨ, ਹੌਂ ਕੁਰਬਾਨੇ ਜਾਊ, ਹੌਂ ਕੁਰਬਾਨੇ ਜਾਊ, ਤਿੰਨਾਂ ਕੇ ਤੁਸੀਂ ਲੈਂਦੇ ਨਹੀਂ ਗੇ। ਫਿਰ ਉੱਚੀ ਬੋਲ ਕੇ ਲਾਓ ਸਾਰੇ ਜਾਣੇ, ਲੈਣ ਜੋ ਤੇਰਾ ਨਾਂ ਤਿੰਨਾਂ ਕੇ ਹੋਂ। ਸਤਿਗੁਰੂ ਕੁਰਬਾਨ ਜਾਂਦੇ ਆਪਣੇ ਤੋਂ, ਜੇ ਅਸੀਂ ਬੋਲਾਂਗੇ ਤੇ ਗਾਵ ਤੇ ਉਧਰੇ ਸੁਣ ਤੇ ਉਧਰੇ, ਬੋਲ ਕੇ ਸੁਣਨਾ ਵਾ ਫੇਰ ਉਧਾਰ ਹੋਣਾ ਸਾਡਾ। ਆਓ ਕਰੀਏ ਫਿਰ, ਕਿਉਂਕਿ ਗਿਆਨ ਤਾਂ ਜਿੰਨਾ ਮਰਜ਼ੀ ਸੁਣੀ ਜਾਓ ਤੁਹਾਨੂੰ ਬੜਾ ਆਨੰਦ ਆਉਂਦਾ, ਪਰ ਜਦੋਂ ਆ ਕਰਨਾ ਪੈਂਦਾ ਨਾ ਇਹ ਬੜਾ ਔਖਾ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ। 95% ਧਿਆਨ ਆ ਗੁਰਬਾਣੀ 'ਚ, 5% ਗਿਆਨ ਹੈ। ਗਿਆਨ ਗੁਰੂ ਦਿੰਦਾ, ਧਿਆਨ ਵੀ ਸਤਿਗੁਰੂ ਲਾਉਂਦੇ ਨੇ। ਕਹਿੰਦੇ ਗਿਆਨ ਪ੍ਰਵੇਸ਼ ਗੁਰੇ ਧਨ ਦੀ ਆ, ਧਿਆਨ ਮਾਨ ਮਨ ਏਕ ਮੈ। ਜੇ ਤੁਸੀਂ ਇੱਕ ਘੰਟਾ ਕਥਾ ਦੀ ਬੈਠਣਾ, ਉਹਦੇ ਵਿੱਚ ਤੁਹਾਨੂੰ ਘੱਟੋ ਘੱਟ 40 ਮਿੰਟ ਸਿਮਰਨ ਕਰਨਾ ਚਾਹੀਦਾ ਬਹਿ ਕੇ, 40 ਮਿੰਟ, 20 ਮਿੰਟ ਤੁਸੀਂ ਗਿਆਨ ਲੈ ਲਓ। ਠੀਕ, ਆਓ ਆਪਾਂ ਜੋੜੀਏ ਮਨ।

ਅੱਖਾਂ ਬੰਦ ਕਰ ਜੋੜ ਕੇ ਵਾਹਿਗੁਰੂ ਨਾਲ ਜੁੜਨਾ, ਸ਼ਰਨ ਚ ਜਾਣਾ, ਇਹ ਵਿਚਾਰ ਭਰਮ ਨੇ ਸਾਡੇ। ਕਹੇ ਕਬੀਰ ਸੋ ਭਰਮੇ ਨਾਹੀਂ, ਪੱਗ ਲੱਗ ਰਾਮ ਰਹੇ ਸ਼ਰਨਾਈ।

ਹਿਰਦੇ ਨਾਮ ਵਸਾਏ ਹੋ ਘਰ ਬੈਠੇ ਗੁਰੂ ਧਿਆਏ ਇਸ ਤਰ੍ਹਾਂ ਜਦੋਂ ਤੁਸੀਂ ਪਹਿਲਾਂ ਰਸਨਾ 'ਤੇ ਵਸਾਉਂਦੇ ਹੋ ਬਾਰੰਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ ਇਹ ਮਨ ਤੰਤਰ ਅੰਮ੍ਰਿਤ ਨਾਮ ਨੂੰ ਕਿਹਾ ਜਦੋਂ ਬੋਲਦੇ ਹੋ ਵਾਹਿਗੁਰੂ ਇਹ ਰਸਨਾ ਸੁੱਚੀ ਹੋਣ ਲੱਗ ਪੈਂਦੀ ਹੈ ਮਨ ਨੂੰ ਨਿਰਮਲ ਕਰਨ ਲਈ ਪਹਿਲਾਂ ਤੁਹਾਨੂੰ ਰਸਨਾ ਸੁੱਚੀ ਕਰਨੀ ਪੈਣੀ ਰਸਨਾ ਮੈਲੀ ਪਤਾ ਕਿੱਦਾਂ ਹੋ ਜਾਂਦੀ ਹੈ ਰਸਨਾ ਸੋਈ ਲੋਭ ਮਿੱਠੇ ਸਵਾਦ ਸਵਾਦਾਂ ਦੇ ਵਿੱਚ ਜਾਂ ਫਿਰ ਨਿੰਦਿਆ ਚੁਗਲੀ ਕਰ ਕਰਕੇ ਮੰਦਾ ਬੋਲ ਕੇ ਇਹ ਮੈਲੀ ਹੋ ਜਾਂਦੀ ਅਤੇ ਜਦੋਂ ਤੁਸੀਂ ਇਹ ਚੰਗਾ ਬੋਲਦੇ ਹੋ ਵਾਹਿਗੁਰੂ ਵਾਹਿਗੁਰੂ ਪਹਿਲਾਂ ਰਸਨਾ ਹੀ ਸੁੱਚੀ ਹੁੰਦੀ ਹੈ ਨਾਮ ਕਹਿਤ ਗੋਬਿੰਦ ਕਾ ਸੁੱਚੀ ਭਾਈ ਰਸਨਾ ਅੱਛਾ ਫਿਰ ਅੱਖਾਂ ਤੁਸੀਂ ਬੰਦ ਕਰ ਲੈਂਦੇ ਹੋ ਮਨ ਸਾਡਾ ਜਿਹੜਾ ਨੇਤਰਾਂ 'ਚ ਬੈਠਦਾ ਆ ਕੇ ਜੋਤ ਹੈ ਨਾ ਮਨ ਦਾ ਸਰੂਪ ਕੀ ਆ ਪ੍ਰਕਾਸ਼ ਸਤਿਗੁਰ ਦੇ ਪ੍ਰਕਾਸ਼ ਕਿੱਥੇ ਆ ਕਹਿੰਦੇ ਨੇਤਰ ਪ੍ਰਕਾਸ਼ ਕੀ ਆ ਗੁਰਦੇਵ ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ ਉਹ ਜੋਤ ਰੂਪ ਇੱਥੇ ਬੈਠਾ ਬਾਹਰ ਵੇਖੀ ਜਾਂਦਾ ਜੋ ਵਹਿੰਦਾ ਉਹ ਵਸਾਈ ਜਾਂਦਾ ਵਾ ਹੁਣ ਕਬੀਰ ਸਾਹਿਬ ਕਿਉਂ ਕਹਿੰਦੇ ਆ ਤੂੰ ਰਾਮ ਨੂੰ ਵਸਾਓ ਉਹਨਾਂ ਨੂੰ ਪਤਾ ਵਾ ਵੀ ਇਹਨਾਂ ਕਈ ਕੁਛ ਵਸਾਇਆ ਇਹ ਨੇਤਰਾਂ ਤੋਂ ਵੇਖ ਵੇਖ ਕੇ ਮਨ 'ਚ ਵੱਸਦਾ ਵਾ ਨੇਤਰਾਂ ਤੋਂ ਵੇਖ ਕੇ ਕੰਨਾਂ 'ਚੋਂ ਸੁਣ ਕੇ ਰਸਨਾ ਤੋਂ ਬੋਲ ਕੇ ਇਹ ਸਾਰਾ ਕੁਛ ਅਸੀਂ ਮਨ 'ਚ ਹੀ ਵਸਾਈ ਜਾਂਦੇ ਹਾਂ ਅਤੇ ਵਸਾਉਣਾ ਕੀ ਸੀਗਾ ਸੰਤ ਸੰਗਤ ਅਸੰਗਤ 'ਚ ਆ ਕੇ ਕੀ ਵਸਾਉਣਾ ਸੀ ਰਾਮ ਵਾਹਿਗੁਰੂ ਰਿਦੇ ਵਸਾਈ ਜਦੋਂ ਵੱਸ ਜਾਏਗਾ ਨਾ ਫਿਰ ਇਹਨੂੰ ਰਿਦਾ ਹਿਰਦਾ ਕਹਿੰਦੇ ਆ ਮਨ ਨੂੰ ਉਹਨਾਂ ਚਿਰ ਮਨ ਹੀ ਆ ਮਨ ਮਾਇਆ ਮੈਂ ਰਮ ਰਹੇ ਹੋ ਇਹਦੇ 'ਚ ਕੀ ਵਸਿਆ ਹੋਇਆ ਸੋਚਾਂ ਮਾਇਆ ਕੀ ਆ ਆਪਾਂ ਕਈ ਵਾਰੀ ਸਮਝਿਆ ਦੋ ਰੂਪ ਨੇ ਮਾਇਆ ਦੇ ਇੱਕ ਸਾਹਮਣੇ ਦੇਖ ਰਹੇ ਹੋ ਜੋ ਦਿਸਦਾ ਅੱਖਾਂ ਦੇ ਨਾਲ ਇੱਕ ਦਿਨ ਬਿੰਸ ਜਾਣਾ ਹੈ ਇਹ ਦ੍ਰਿਸ਼ਟਮਾਨ ਮਾਇਆ ਇਹ ਸਾਡੇ ਸਰੀਰ ਤੋਂ ਸ਼ੁਰੂ ਹੋ ਜਾਂਦੀ ਹੈ ਇਹ ਸਰੀਰ ਸਭ ਮੂਲ ਹੈ ਮਾਇਆ ਫਿਰ ਸਾਡੇ ਮਾਤਾ ਪਿਤਾ ਫਿਰ ਸਾਡੇ ਬੱਚੇ ਭੈਣ ਭਰਾ ਰਿਸ਼ਤੇਦਾਰ ਸੰਸਾਰ ਕਾਰੋਬਾਰ ਇਹ ਸਾਰਾ ਮਾਇਆ 'ਚ ਹੀ ਹੈ ਇਹ ਤਾਂ ਇੱਕ ਦਿਨ ਦਿਸਣੋਂ ਹਟ ਜਾਣਾ ਵਾ ਇਹਦੇ ਨਾਲੋਂ ਤੁਸੀਂ ਸੰਬੰਧ ਤੋੜ ਸਕਦੇ ਹੋ ਬੜੀ ਜਲਦੀ ਅੱਖਾਂ ਬੰਦ ਕਰ ਲਓ ਦਿਸਣੋਂ ਹਟ ਜਾਂਦਾ ਸਾਰਾ ਕੁਛ ਪਰ ਫਿਰ ਇਸੇ ਸਰੀਰ ਦੇ ਇਸੇ ਪਰਿਵਾਰ ਦੇ ਇਸੇ ਸੰਸਾਰ ਦੇ ਕਾਰੋਬਾਰ ਦੇ ਜਿਹੜੇ ਥਾਟਸ ਚੱਲਦੇ ਆ ਨਾ ਉਹ ਮਾਇਆ ਸੂਖਮ ਆ ਇੱਕ ਦ੍ਰਿਸ਼ਟਮਾਨ ਮਾਇਆ ਦੂਜੀ ਸੂਖਮ ਜਿਹਦੇ ਵਿੱਚ ਮਨ ਫਸਿਆ ਹੋਇਆ ਸਾਰਾ ਦਿਨ ਫੁਰਨੇ ਨਹੀਂ ਛੱਡਦਾ ਸੋਚਾਂ ਨਹੀਂ ਛੱਡਦਾ ਜੇ ਸਿਮਰਨ ਕਰਦਾ ਹੁਣ ਤੁਸੀਂ ਦੇਖੋ ਕਿੰਨਾ ਜ਼ੋਰ ਲਾ ਰਹੇ ਹਾਂ ਆਪਾਂ ਫਿਰ ਵੀ ਸੋਚਾਂ ਨਹੀਂ ਹਟਦੀਆਂ ਘਟ ਜਾਂਦੀਆਂ ਤੁਸੀਂ ਜਪ ਰਹੇ ਹੋ ਸਾਰੇ ਸੋਚਾਂ ਤਾਂ ਨਹੀਂ ਚੱਲੀ ਜਾਂਦੀਆਂ ਨਾਲ ਗੁਰਬਾਣੀ ਪੜ੍ਹਦੇ ਫਿਰ ਨਹੀਂ ਰੁਕਦੀਆਂ ਸੁਪਨੇ ਰਾਤ ਨੂੰ ਬਣ ਜਾਂਦੀਆਂ ਇਹੋ ਹੀ ਸੋਚਾਂ ਨਾ ਦੇਣੇ ਸੁਖੀ ਆ ਨਾ ਰਾਤ ਨੂੰ ਫਿਰ ਉਹਨਾਂ ਤਰੀਕਾ ਦੱਸਿਆ ਕਹਿੰਦੇ ਜਿਹੜਾ ਸੁਖੀ ਆ ਨਾ ਉਹਨੂੰ ਆਪਣੇ ਮਨ 'ਚ ਵਸਾ ਦਿਓ ਸੁਖੀ ਕੌਣ ਆ ਵਾਹਿਗੁਰੂ ਜੀ ਡਿੱਠਾ ਸਭ ਸੰਸਾਰ ਸੁਖ ਨਾ ਵਾਹਿਗੁਰੂ ਬਸ ਇੱਕੋ ਹੀ ਆ ਹੋਰ ਕੋਈ ਸੁਖੀ ਨਹੀਂ ਸੁਖੀ ਉਹ ਹੋਏਗਾ ਜਿਹੜਾ ਨਾਮ ਜਪੇਗਾ ਸਿਮਰੋ ਸਿਮਰ ਸਿਮਰ ਸੁਖ ਪਾਓ ਵੀ ਉਹ ਜਪ ਕੇ ਮਨ 'ਚ ਵਸਾਏਗਾ ਤਾਂ ਸੁਖੀ ਹੋਏਗਾ ਜੇ ਉਹਨੇ ਤਰੀਕਾ ਨਾ ਸਿੱਖਿਆ ਮਨ 'ਚ ਵਸਾਉਣ ਦਾ ਤਾਂ ਫਿਰ ਨਹੀਂ ਸੁਖੀ ਹੁੰਦਾ ਫਿਰ ਤਾਂ ਫੁਰਨੇ ਚੱਲੀ ਜਾਂਦੇ ਸੋਚਾਂ ਹਟਦੇ ਨਹੀਂ ਤਾਂ ਹੀ ਉਹਨਾਂ ਨੇ ਕਿਹਾ ਸੀ ਜੇ ਤੁਸੀਂ ਵਾਹ ਵਾਹ ਕਰ ਰਹੇ ਹੋ ਨਾ ਵਡਿਆਈ ਕਰ ਰਹੇ ਹੋ ਤਾਂ ਸਾਵਧਾਨ ਹੋ ਕੇ ਕਰਿਓ ਪ੍ਰਭ ਕੀ ਪ੍ਰਭ ਕੀ ਉਸਤਤ ਕਰੋ ਸੰਤ ਮੇਰ ਸਾਵਧਾਨ ਅੱਖਾਂ ਬੰਦ ਕਰ ਲਿਆ ਕਰੋ ਫਿਰ ਇੱਕ ਹੁੰਦਾ ਮਨ ਇਹ ਨਹੀਂ ਤਾਂ ਬਸ ਦੋਵੇਂ ਪਾਸੇ ਬੈਠਾ ਵੇਖੀ ਜਾਂਦਾ ਅੱਖਾਂ 'ਚ ਜੋ ਵੇਂਦਾ ਵਸਾਈ ਜਾਂਦਾ ਅੱਖਾਂ ਜਦੋਂ ਬੰਦ ਕਰਦੇ ਹਾਂ ਕੰਨਾਂ 'ਚ ਆ ਜਾਂਦਾ ਜਦੋਂ ਤੁਸੀਂ ਫਰੀ ਹੁੰਦੇ ਹੋ ਨਾ ਉਦੋਂ ਜ਼ਰੂਰ ਬੰਦ ਕਰਕੇ ਜਪਿਆ ਕਰੋ ਕੰਨਾਂ 'ਚ ਇਹਨੂੰ ਫਿਰ ਸੁਰਤੀ ਕਹਿੰਦੇ ਇਹਨੂੰ ਧਿਆਨ ਕਹਿੰਦੇ ਇਹਨੂੰ ਚਿੱਤ ਕਹਿੰਦੇ
ਫਿਰ ਜੋ ਬੋਲੋਗੇ ਤੇ ਕੰਨ ਹੀ ਸੁਣਦੇ ਆ ਨਾ, ਕੰਨ ਚ ਬੈਠਾ ਇਹਨੂੰ ਸੁਣਨਾ ਪੈਣਾ। ਪਹਿਲਾਂ ਰਸਨਾ ਪਵਿੱਤਰ ਹੋਗੇ ਫਿਰ ਕੰਨ। ਇਹ ਸਰਵਣੋ ਮੇਰਿਓ ਸਾਚੇ ਸੁਣਨੇ ਨੂੰ ਪਠਾਏ, ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ। ਇਹ ਬੋਲ ਕੇ ਤੁਸੀਂ ਸੁਣਨਾ, ਫਿਰ ਕੰਨਾਂ ਦੇ ਵਿੱਚ ਬੈਠਾ ਮਨ ਜਿਹੜਾ ਵਾ ਉਹ ਨਿਰਮਲ ਹੋ ਜਾਏਗਾ। ਵੇਖੋ ਕਿੰਨੇ ਤੀਜੇ ਨੰਬਰ 'ਤੇ ਜਾ ਕੇ ਇਹਨੇ ਨਿਰਮਲ ਹੋਣਾ। ਪਹਿਲਾਂ ਰਸਨਾ ਸੁੱਚੀ ਹੋਏਗੀ, ਰਸਨਾ ਤੋਂ ਕੰਨ, ਅਤੇ ਕੰਨਾਂ 'ਚ ਬੈਠਾ ਸਾਡਾ ਮਨ। ਉਹ ਧੁੱਪ ਹੈ ਨਾਮ ਹੈ ਕੇ ਰੰਗ। ਉਹ ਫਿਰ ਵੇਖੋ ਜੋ ਸਾਡੇ ਅੰਦਰ ਚੱਲਦੇ ਨਾ ਉਹ ਡਿਲੀਟ ਹੋ ਜਾਣਗੇ, ਸਾਰਾ ਕੁਛ ਥਾਟਸ ਜਿੰਨੇ ਵੀ ਹੈ, ਸੁੱਖ ਮਾਇਆ ਖਤਮ ਹੋ ਜਾਏਗੀ। ਅਤੇ ਉਦੋਂ ਫਿਰ ਤੁਹਾਨੂੰ ਅੰਦਰੋਂ ਨਾਮ ਸੁਣਨ ਲੱਗ ਪਿਆ ਜਿਹਨੂੰ ਪੰਜ ਸ਼ਬਦ ਕਹਿੰਦੇ ਆ। ਉਹ ਤੁਸੀਂ ਚੈੱਕ ਕਰਿਆ ਕਰੋ, ਸਤਿਗੁਰਾਂ ਲਿਖਿਆ ਗੁਰਬਾਣੀ 'ਚ ਕਿ ਸਾਨੂੰ ਕਿੱਦਾਂ ਪਤਾ ਲੱਗੇ ਸਾਡੇ ਹਿਰਦੇ 'ਤੇ ਵੱਸ ਗਿਆ। ਸੰਤ ਸੰਗਤ ਰਾਮ ਹਿਰਦੇ ਵਸਾਈ, ਇਹ ਹੁਕਮ ਕਰ ਦਿੱਤਾ, ਰਹਾਓ ਭਾਤ ਆ ਕੇ। ਇਹਦਾ ਮਤਲਬ ਹੈ ਜਿੰਨਾ ਚਿਰ ਵੱਸ ਨਹੀਂ ਜਾਂਦਾ ਅੱਗੇ ਨਹੀਂ ਜਾਣਾ ਤੂੰ। ਰਹਾਓ ਦਾ ਮਤਲਬ ਪਤਾ ਕੀ ਹੁੰਦਾ? ਗੁਰਬਾਣੀ ਨੂੰ ਕਮਾਉਣਾ। ਜਿਨੀ ਨਾਮ 'ਤੇ ਆਇਆ ਗਏ ਮਸਕਤ ਘਾਲ। ਅੱਛਾ, ਮੁੜ ਕੇ ਆਪਾਂ ਸਤਿਗੁਰ ਨੂੰ ਪੁੱਛੀਏ ਜੀ ਇਹ ਵੱਸ ਜਾਵੇ ਤਾਂ ਉਹਦੀ ਕੀ ਨਿਸ਼ਾਨੀ ਆ? ਕਿਤੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਘਨੇਰੇ, ਉਹਨਾਂ ਦੇ ਅੰਦਰੋਂ ਨਾਮ ਸੁਣਨ ਲੱਗ ਪੈਣਾ, ਫਿਰ ਨਹੀਂ ਬੋਲਣ ਦੀ ਲੋੜ, ਇਹ ਪੰਜ ਸ਼ਬਦ ਸੁਣਨੇ। ਇਹ ਤੁਸੀਂ ਚੈੱਕ ਕਰਨਾ ਸਾਰਿਆਂ ਨੇ, ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਘਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਾ ਹੀ ਕਰਦੇ, ਸਾਰਾ ਕੁਛ ਕਰ ਸਕਦਾ ਵਾਹਿਗੁਰੂ, ਹੈ ਨਾ, ਪਰ ਉਹਦਾ ਅੰਤ ਨਹੀਂ ਪਾ ਸਕਿਆ ਕੋਈ ਵੀ, ਨਾ ਉਹਦਾ ਅੰਤ ਹੈ ਹੀ ਨਹੀਂ, ਤਾਂ ਪਾਓਗੇ ਕੀ? ਆ ਸੱਚਖੰਡ ਸਾਹਮਣੇ ਦੇਖ ਰਹੇ ਹੋ, ਅਨਲਿਮਿਟਡ ਆ, ਬੇਅੰਤ, ਊਚ ਅਪਾਰ, ਅਪਾਰ ਨਹੀਂ ਕਰ ਸਕਦਾ ਕੋਈ, ਪਾਰ ਨਹੀਂ ਕਰ ਸਕਦਾ। ਆਸ਼ ਉਹਨਾਂ ਨੇ ਨਾ ਦੂਜੇ ਜਿਹੜੇ ਸੀਗੇ ਜਿਹਨਾਂ ਨਾਂ ਲਿਖੇ ਆ, ਸਨਕ ਸਨੰਦ ਮਹੇਸ਼ ਸੁਮਨ, ਇਹਨਾਂ ਬੜੀ ਕੋਸ਼ਿਸ਼ ਕੀਤੀ ਸੀਗੀ, ਬ੍ਰਹਮੇ ਵਰਗਿਆਂ ਨੇ, ਵਿਸ਼ਨੂੰ ਵਰਗਿਆਂ ਨੇ, ਪਰ ਕੋਈ ਅੰਤ ਕਾਰਨ ਕੀਤੇ ਵੇਲਾਏ ਤਾਂ ਕਿ ਅੰਤ ਨਾ ਪਾਏ ਜਾਏ, ਉਹਦਾ ਅੰਤ ਹੈ ਹੀ ਨਹੀਂ ਗਾ। ਆਹ ਵੇਖੋ ਸਾਇੰਸ ਵਾਲੇ ਮੰਨਦੇ, ਸਾਇੰਸ ਵਾਲੇ ਭਾਵੇਂ ਇਹਨੂੰ ਸਪੇਸ ਕਹਿੰਦੇ ਆ, ਪਰ ਉਹਨਾਂ ਨੂੰ ਪਤਾ ਵੀ ਇਹ ਸੱਚਖੰਡ ਹੈ, ਸੱਚਖੰਡ ਵਸੇ। ਇੱਥੇ ਦਸ਼ਮੇਸ਼ ਪਿਤਾ ਜੀ ਕਹਿੰਦੇ ਪ੍ਰਕਾਸ਼ ਰੂਪ ਵਸ ਰਿਹਾ, ਪਰ ਦਿਸਦਾ ਕਿਉਂ ਨਹੀਂ? ਆਪਾਂ ਸ਼ਬਦ ਨਹੀਂ ਕਮਾਉਂਦੇ। ਇੱਥੇ ਪੌਣ ਪਾਣੀ ਅਗਨ ਤਿੰਨ ਚੀਜ਼ਾਂ ਨੇ ਸੁੱਖ ਮਾਇਆ ਵਿੱਚ, ਜੋ ਬ੍ਰਹਿਮੰਡੇ ਸੋਈ ਪਿੰਡ, ਸਾਡੇ ਅੰਦਰ ਵੀ ਸੁੱਖ ਮਾਇਆ ਉਹਦੇ 'ਚ ਰਮਿਆ ਹੋਇਆ। ਮਾਇਆ ਬ੍ਰਹਮ ਰਮੇ ਸਭ ਸੰਗ, ਅਤੇ ਜਦੋਂ ਤੁਸੀਂ ਜਿਵੇਂ ਦੁੱਧ 'ਚੋਂ ਮੱਖਣ ਕੱਢ ਲੈਂਦੇ ਹੋ, ਇੱਦਾਂ ਜਦੋਂ ਸ਼ਬਦ ਨਾਲ ਕਮਾਈ ਕਰੋਗੇ ਨਾ, ਉਹ ਵੱਖਰਾ ਦਿਸਣ ਲੱਗ ਪੈਣਾ। ਪਰ ਕਮਾਈ ਕਰਨੀ ਪੈਣੀ, ਮੁਸ਼ਕਤ ਕਰਨੀ ਪੈਣੀ, ਮਾਇਆ ਪਾਸੇ ਹੋ ਜਾਂਦੀ, ਵਾਹਿਗੁਰੂ ਜੀ ਪ੍ਰਗਟ ਹੋ ਜਾਂਦੇ ਅੰਦਰ ਵੀ ਅਤੇ ਬਾਹਰ ਵੀ। ਅੰਤਰ ਵਸੇ ਬਾਹਰ ਵੀ, ਉਹ ਜਮੀ ਜਮਾ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਬਾਢ ਹੈ ਨਾ ਘਾਟ ਹੈ ਨਾ ਘਾਟ ਬਾਢ, ਅਨਲਿਮਿਟਡ। ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ। ਕੋਈ ਵੀ ਇੱਥੇ ਅੱਜ ਲਿਖਿਆ ਵੀ ਉਹਨਾਂ ਨੇ ਕੀ ਲਿਖਿਆ ਵਾ, ਕਹਿੰਦੇ ਚਾਰ ਵੇਦ ਔਰ ਸਿਮਰਤ ਪੁਰਾਣਾ। ਇਹ ਵੇਖੋ ਕਿੰਨੇ ਗ੍ਰੰਥ ਹੋਏ ਨੇ ਗਿਆਨ ਦੇ। ਉਹ ਕਮਲਾ ਪਤ ਵਾਹਿਗੁਰੂ ਨੂੰ ਕਿਹਾ, ਕਮਲਾ ਵੀ ਨਹੀਂ ਜਾਣ ਸਕੀ ਉਹਨੂੰ, ਮਾਇਆ ਨਹੀਂ ਜਾਣਾ। ਫਿਰ ਉਹਨਾਂ ਲਿਖਿਆ ਕਹਿੰਦੇ ਹਨੂੰਮਾਨ ਸਰ ਗਰੁੜ ਸਮਾਨਾ, ਸੁਰਪਤ ਨਰਪਤ ਨਹੀਂ ਗੁਣ ਜਾਣਾ। ਇੰਨੇ ਗੁਣ ਆ ਉਹਦੇ, ਕੌਣ ਜਾਣੇ ਗੁਣ ਤੇਰੇ। ਅਤੇ ਅੱਗੇ ਦੱਸਿਆ ਵੀ ਤੁਸੀਂ ਨਾ ਅੰਤ ਲੈਣ ਨਾ ਤੁਰ ਪਿਓ, ਤੁਸੀਂ ਇੱਕ ਕੰਮ ਕਰਿਓ, ਇੰਨੇ ਗੁਣਾਂ ਦੇ ਖਜ਼ਾਨੇ ਨੂੰ ਆਪਣੇ ਹਿਰਦੇ 'ਚ ਵਸਾ ਲਓ, ਮਨ 'ਚ। ਕੀ ਕਰੋ? ਗਾਵ ਤੇ ਉਧਰੇ ਸੁਣ ਤੇ ਉਧਰੇ ਬਿਨਸੇ ਪਾਪ ਘਨੇਰੇ। ਕਹਿੰਦੇ ਤੁਹਾਡਾ ਤਾਂ ਕਲੀਨ ਅਪ ਹੋ ਜਾਏਗਾ ਸਾਰਾ ਮਨ, ਜੇ ਤੁਸੀਂ ਰਸਨਾ 'ਤੇ ਪਹਿਲਾਂ ਵਸਾਓ, ਫਿਰ ਕੰਨਾਂ 'ਚ ਮਨ 'ਚ ਵਸਾਓ, ਇਹਨੂੰ ਹਿਰਦਾ ਬਣਾ ਲਓ। ਹਿਰਦੇ ਨਾਮ ਵਸਾਏ ਹੋ, ਘਰ ਬੈਠੇ ਨਿੱਜ ਘਰ 'ਚ ਬਹਿ ਜਾਓਗੇ ਤੁਸੀਂ, ਫਿਰ ਸ਼ਬਦ ਗੁਰੂ, ਫਿਰ ਸੁਣਨਾ, ਫਿਰ ਬੋਲਣਾ ਨਹੀਂ ਗਾ। ਉਹਨੂੰ ਪੈਰ ਕਿਹਾ ਵਾ, ਅਕਾਲ ਪੁਰਖ ਦੇ ਚਰਨ, ਨਾਮ ਜਦੋਂ ਪ੍ਰਗਟ ਹੋ ਜਾਂਦਾ ਤੁਹਾਡੇ ਅੰਦਰ। ਇਹ ਜਨਮ ਸਮੇਂ ਛੁੱਟ ਗਏ ਸੀ ਸਾਡੇ ਕੋਲ, ਲਿਵ ਛੁੜਕੀ ਲੱਗੀ ਤ੍ਰਿਸ਼ਨ, ਅਤੇ ਹੁਣ ਅਸੀਂ ਫੇਰ ਫੜ ਲੈਣੇ ਆ। ਪਰ ਫੜਨ ਲਈ ਪਹਿਲਾਂ ਆਹ ਵਰਤਣੇ ਪੈਣੇ, ਆਹ ਚਰਨ ਜਿਹੜੇ ਬਾਹਰੋਂ ਬੋਲਦੇ ਹੋ, ਵਾਹਿਗੁਰੂ।
ਜਿਨ੍ਹਾਂ ਇਹ ਫੜ ਲਿਆ ਨਾ ਬੋਲ ਕੇ, ਉਹ ਅੰਦਰੋਂ ਹੀ ਫੜ ਲੈਣਗੇ, ਉਹ ਫਿਰ ਭਰਮ ਚੋਂ ਨਿਕਲ ਜਾਣਗੇ। ਕਹੇ ਕਬੀਰ ਸੋ ਭਰਮੇ ਨਾਹੀ, ਪੱਗ ਲੱਗ ਰਾਮ ਰਹੇ ਸ਼ਰਨਾਈ। ਉਦੋਂ ਫਿਰ ਆਪਣਾ ਮਨ ਸ਼ਰਨ 'ਚ ਜਾਂਦਾ ਅਸਲੀ, ਫਿਰ ਉਹ ਤੱਤੀ ਵਾਹ ਨਹੀਂ ਲੱਗਣ ਦੇ, ਫਿਰ ਜਮ ਨੇੜੇ ਨਹੀਂ ਆਉਂਦੇ। ਤਾਤੀ ਵਾਹ ਉਹਨਾਂ ਲੱਗੇ ਪਾਰ ਬ੍ਰਹਮ ਸ਼ਰਨਾਈ, ਚੋ ਗਿਰਦ ਹਮਾਰੇ, ਫਿਰ ਉਹ ਵਾਜੇ ਘਨੇਰੇ ਵੱਜਣ ਲੱਗ ਪੈਂਦੇ ਆਲੇ ਦੁਆਲੇ ਤੁਹਾਡੇ। ਗੁਰਖਾ ਸ਼ਬਦ ਰੱਖਿਆ ਚੱਕਰ ਬਣ ਜਾਂਦਾ ਨਾਮ ਦਾ, ਗੁਰਖਾ ਸ਼ਬਦ ਰਖਵਾਰੇ, ਚੌਂਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਸ਼ਰਮ ਨਾ ਹੀ ਭੱਜਣ। ਜਦੋਂ ਗੋਬਿੰਦ ਗੱਜਦਾ ਨਾ, ਫਿਰ ਨੇੜੇ ਨਹੀਂ ਕੋਈ ਵੀ ਆਉਂਦਾ। ਧਰਮਰਾਜ ਨੇ ਹੁਕਮ ਕੀਤਾ ਕਿ ਜਿਹਨਾਂ ਗੁਰਮੁਖਾਂ 'ਚ ਕੀਰਤਨ ਨਾਮ ਪ੍ਰਗਟ ਹੋ ਗਿਆ, ਨੇੜੇ ਨਹੀਂ ਜਾਣਾ। ਗੁਰਬਾਣੀ 'ਚ ਲਿਖਿਆ ਵੀ ਆ ਕਿ ਉਹਨਾਂ ਦੇ ਜੈ ਸਾਧੂ, ਉਹਨਾਂ ਸਾਧੂ ਕਹਿੰਦੇ ਆ ਜਿਹਨਾਂ ਦੇ ਮਨ 'ਚ ਨਾਮ ਪ੍ਰਗਟ ਹੋ ਜਾਣ, ਸਾਧੂ ਕਹਿੰਦੇ। ਲਿਖਿਆ ਨਾ ਉੱਤਮ ਸਲੋਕ ਸਾਧ ਕੇ ਬਚਨ, ਅਮਲੀਕ ਲਾਲ ਏ ਰਤਨ, ਸੁਨਤ ਕਮਾਵਤ ਹੋਤ ਉਧਾਰ, ਆਪ ਤਰੇ ਲੋਕਾਂ ਨਿਸਤਾਰ, ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲੱਗ। ਉਹਨੂੰ ਹਰੀ ਦਾ ਰੰਗ ਵੀ ਕਹਿੰਦੇ ਜੋ ਨਾਮ ਪ੍ਰਗਟ ਹੋ ਜਾਂਦਾ। ਜੈ ਜੈ ਸ਼ਬਦ ਅਨਾਹਦ ਵਾਜੇ, ਅਨਾਹਦ ਸ਼ਬਦ ਜੋ ਸੁਣਦਾ ਨਾ ਮਨ, ਉਹਨੂੰ ਸਾਧੂ ਕਹਿੰਦੇ। ਸੁਣ ਸੁਣ ਆਨੰਦ ਕਰੇ ਪ੍ਰਭ ਗਾਜੇ, ਉਹ ਗੱਜਣ ਲੱਗ ਪੈਂਦਾ ਅੰਦਰ ਤੁਹਾਡੇ। ਉਦੋਂ ਫਿਰ ਜਮਦੂਤ ਨੇੜੇ ਨਹੀਂ ਆਉਂਦੇ, ਇੰਨਾ ਪ੍ਰਤਾਪ ਹੈ ਨਾਮ ਦਾ। ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਏ, ਜੈ ਸਾਧੂ ਗੋਬਿੰਦ ਭਜਨ। ਉਹਨੂੰ ਕੀਰਤਨ ਵੀ ਕਿਹਾ ਨਾਮ ਨੂੰ, ਉਹ ਸਦਾ ਲਗਾਤਾਰ ਚੱਲਦਾ ਫਿਰ ਅਖੰਡ ਕੀਰਤਨ। ਸੋ ਅਸਥਾਨ ਬਤਾਓ ਮੀਤਾ, ਸਾਡੇ ਨਿੱਜ ਘਰ ਮਹਿਲ 'ਚ ਜਾ ਕੇ ਹਰ ਹਰ ਕੀਰਤਨ ਨੀਤਾ। ਉਹ ਸਦਾ ਹੀ ਫਿਰ ਦਿਨ ਰਾਤ ਚੱਲਦਾ, ਉਹਦੇ ਫਿਰ ਨੇੜੇ ਨਹੀਂ ਆਉਂਦੇ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨੈ ਤੂੰ ਨੈ ਛੁੱਟੇ, ਨਿਕਟ ਨਾ ਜਾਇਓ ਦੂਤ। ਇਹ ਧਰਮਰਾਜ ਕਹਿ ਰਿਹਾ ਆਪਣੇ ਦੂਤਾਂ ਨੂੰ, ਉਹਨਾਂ ਨੇੜੇ ਨਾ ਚੱਲ ਜਾਓ। ਇੰਨੀ ਵਡਿਆਈ ਹੈ ਨਾਮ ਦੇ ਵਿੱਚ, ਇਹਨੂੰ ਚਰਨ ਕਿਹਾ ਵਾ, ਪਰਸਤ ਪੈਰ, ਪੈਰ ਵੀ ਕਿਹਾ ਵਾ ਪਰਸਤ ਪੈਰ। ਜੇ ਮਨ ਸਾਡਾ ਉਹਨਾਂ ਪੈਰਾਂ ਨੂੰ ਫੜ ਦੇਵੇ, ਸੁਣਨ ਲੱਗ ਪਏ ਨਾਮ ਨੂੰ, ਸਿੱਜਤ ਤੇ ਸੌਮੀ, ਉਹ ਜਿੱਤ ਜਾਏਗਾ। ਉਹ ਅੱਖਰ ਵੀ ਕਿਹਾ, ਅੱਖਰ ਜਿਨ ਕੋ ਆਇਆ, ਨਾਮ ਨੂੰ ਅੱਖਰ ਕਿਹਾ। ਠੀਕ ਹੈ ਜੀ, ਆਓ ਆਪਾਂ ਹੁਣ, ਪਰ ਇਹ ਅੱਖਰ ਲਿਖਿਆ ਨਹੀਂ ਜਾਂਦਾ, ਕਾਗਜ਼ ਕਲਮ ਨਾ ਲਿਖਣ ਹਾਰ। ਇਹ ਸੁਣ ਸਕਦੇ ਹੋ ਤੁਸੀਂ, ਕਿਉਂਕਿ ਇਹ ਮਿਊਜ਼ਿਕ ਹੈ, ਇੱਕ ਡਿਵਾਈਨ ਮੈਲੋਡੀ ਆ, ਅਨਸਟ੍ਰਕ ਸਾਊਂਡ ਆ, ਇੱਕ ਬੜਾ ਪਿਆਰਾ ਸੰਗੀਤਕ ਧੁਨ ਆ। ਤੇਰਾ ਮੁੱਖ ਸੁਹਾਵਾ ਜੀਓ ਸਹਿਜ ਧੁਨ, ਬਾਣੀ ਦਾ ਬੋਲ ਵਾਹਿਗੁਰੂ ਦਾ, ਇਹਨੂੰ ਸੁਣ ਸਕਦੇ ਹੋ ਤੁਸੀਂ, ਹੈ ਨਾ। ਇਸ ਲਈ ਆਓ ਆਪਾਂ ਕੋਸ਼ਿਸ਼ ਕਰੀਏ, ਥੋੜ੍ਹਾ ਜਿਹਾ ਸਮਾਂ ਹੋ ਰਿਹਾ, ਕਿ ਸਾਡਾ ਮਨ ਨਿਰਮਲ ਹੋ ਜਾਵੇ ਸਿਮਰਨ ਕਰਕੇ। ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਪ੍ਰਗਟ ਹੋ ਜਾਏ ਅੰਦਰ। ਵਾਹਿ

ਗੁਰੂ ਦੋਵੇਂ ਪਾਸੇ ਸੁਣੋ ਫੇਰ ਨਹੀਂ ਫੁਰਨਾ ਹੋਊਗਾ ਵਾਹੇ ਵੀ ਸੁਣੋ ਗੁਰੂ ਵੀ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ

Yo tengo fiebre así. ਨਾਮ ਨਹੀਂ ਜਪਦੇ ਫਿਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਸ਼ਰਨ 'ਚ ਬੈਠੇ ਹੋ ਤੁਸੀਂ ਉਹ ਪਾਵਨ ਬਾਣੀ ਰਾਹੀਂ ਸਾਨੂੰ ਸਮਝਾਉਂਦੇ ਥੋੜ੍ਹਾ ਥੋੜ੍ਹਾ ਨਾ ਜੋ ਸੱਚਾਈ ਆ ਅੱਜ ਲੋਕਾਂ ਦਾ ਇਹ ਹਾਲ ਹੋ ਗਿਆ ਸੱਚਾਈ ਮੰਨਣ ਨੂੰ ਤਿਆਰ ਨਹੀਂ ਕੋਈ ਉਹ ਭੈਣ ਸਾਡੇ ਨਾਲ ਸਿਮਰਨ ਕਰਦੀ ਹੁੰਦੀ ਸੀ ਕਮਲਜੀਤ ਕੌਰ ਖਾਲਸਾ ਉਹ ਚੜ੍ਹਾਈ ਕਰ ਗਏ ਉਹਨਾਂ ਕੱਲ੍ਹ ਨੂੰ ਫਿਊਨਰਲ ਲਿਆ 3-5 ਆਪਾਂ ਆਪਣੇ ਨੂੰ ਭੁੱਲੇ ਹੋਏ ਹਾਂ ਵੀ ਸਾਡਾ ਵੀ ਹੋਣਾ ਕਿਸੇ ਦਿਨ ਕਈ ਵਾਰੀ ਅਸੀਂ ਪਤਾ ਕੀ ਸਮਝਦੇ ਹਾਂ ਵੀ ਅਜੇ ਸਾਡਾ ਕਿਹੜਾ ਸਮਾਂ ਵਾ ਅਜੇ ਤੇ ਜਵਾਨ ਹੋਣਾ ਫਿਰ ਬੁੱਢੇ ਹੋਣਾ ਫਿਰ ਕਰ ਲਾਂਗੇ ਅਤੇ ਸਤਿਗੁਰੂ ਕਹਿੰਦੇ ਤੁਸੀਂ ਖੇਤੀ ਹੋ ਉਹ ਮਾਲਕ ਆ ਖੇਤੀ ਦਾ ਜਦੋਂ ਮਰਜ਼ੀ ਵੱਢ ਲਵੇ ਜਿਉਂ ਕਿਰਸਾਨ ਬੋਵੇ ਕਿਰਸਾਣੀ ਕਾਚੀ ਵਾਢੀ ਕਾਚੀ ਪਾਖੀ ਵਾਢ ਪਰਣ ਉਹ ਕਿਸੇ ਵੀ ਸਮੇਂ ਨਹਿ ਬਾਲਕ ਨਹਿ ਜੋਬਨੇ ਨਹਿ ਬਿਰਦੀ ਕਿਛ ਬੰਦ ਉਹ ਬੇਰਾ ਨਾ ਬੁੱਝੀਏ ਜਾਂ ਆਏ ਪਰੇ ਜਮ ਫੰਦ ਪਤਾ ਨਹੀਂ ਕਿਹੜੇ ਵੇਲੇ ਸਵਾਸਾਂ ਦਾ ਧੰਨ ਖਤਮ ਹੋ ਜਾਣਾ ਤਾਂ ਹੀ ਉਹ ਕਹਿੰਦੇ ਸ਼੍ਰੀ ਰਾਮ ਨਾਮਾ ਉਚਰ ਮਨਾ ਜੇ ਨਾ ਨਾ ਉਚਰੇਗਾ ਉਚਰਨਾ ਹੁੰਦਾ ਬੋਲਣਾ ਪੁਰਾਣੀ ਭਾਸ਼ਾ ਇਹ ਸਿੱਖਿਆ ਕਰੋ ਭਾਸ਼ਾ ਗੁਰਬਾਣੀ ਦੀ ਬਹੁਤ ਪਿਆਰੀ ਹੈ ਅਸੀਂ ਭੁੱਲ ਗਏ ਹੁਣ ਤੁਸੀਂ ਗਾਂਹ ਬੱਚਿਆਂ ਨੂੰ ਕੀ ਸਿਖਾਓਗੇ ਜੇ ਤੁਹਾਨੂੰ ਨਾ ਪਤਾ ਲੱਗਿਆ ਵੀ ਉਚਰਨਾ ਕੀ ਹੁੰਦਾ ਉਚਰਨਾ ਹੁੰਦਾ ਬੋਲਣਾ ਅਤੇ ਅਸੀਂ ਬੋਲਦੇ ਨਹੀਂ ਗੇ ਵਾਹਿਗੁਰੂ ਸਤਿਗੁਰੂ ਗੁਰਬਾਣੀ ਕਹਿੰਦੇ ਰਾਮ ਰਾਮ ਬੋਲ ਬੋਲ ਗਾ ਵੀ ਹੈ ਸੁਣੀਏ ਜਦੋਂ ਕੋਈ ਗਾਉਂਦਾ ਤਾਂ ਉੱਚੀ ਬੋਲਦਾ ਨਾ ਇਸ ਲਈ ਸਤਿਗੁਰੂ ਸਾਨੂੰ ਕਹਿੰਦੇ ਜੇ ਨਾ ਨਾ ਬੋਲਿਆ ਤਾਂ ਜਮਾਂ ਨੇ ਬੜੀ ਕੁੱਟਣਾ ਸ਼੍ਰੀ ਰਾਮ ਨਾਮਾ ਉਚਰ ਮਨਾ ਆ ਗਏ ਜਮ ਦਲ ਬਿਖਮ ਘਣਾ ਫਿਰ ਦੱਸਿਆ ਕਹਿੰਦੇ ਜੋ ਦਿਨ ਆਵੇ ਸੋ ਦਿਨ ਜਾਹੀ ਆ ਦਿਨ ਕਿੰਨੇ ਲੰਘਦੇ ਜਾਂਦੇ ਆ ਪਤਾ ਨਹੀਂ ਲੱਗਦਾ ਫਿਰ ਆ ਗਿਆ ਸੰਡੇ ਕੱਲ੍ਹ ਨੂੰ ਹੈ ਨਾ ਫਿਰ ਮੰਡੇ ਆ ਜਾਣਾ ਫਿਰ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਥਿਰ ਨਾਹੀ ਸੰਗ ਚਲਤ ਹੈ ਹਮ ਵੀ ਚੱਲਣਾ ਉਹ ਸਾਡੇ ਸੰਗੀ ਸਨ ਸੰਗਤ ਕਰਦੇ ਸੀਗੇ ਤਾਂ ਚੇਤਾ ਆ ਜਾਂਦਾ ਨਾ ਵੀ ਉਹ ਚਲੇ ਗਏ ਤਾਂ ਅਸੀਂ ਵੀ ਜਾਣਾ ਸੰਗ ਚਲਤ ਹੈ ਹਮ ਵੀ ਚੱਲਣਾ ਦੂਰ ਗਮਨ ਸਿਰ ਉੱਪਰ ਮਰਨ ਮਰਨ ਲਿਖਾਏ ਮੰਡਲ ਮੈਂ ਮਰਨਾ ਆਪਾਂ ਲਿਖਾ ਕੇ ਆਏ ਅਤੇ ਫਿਰ ਸਤਿਗੁਰੂ ਕਹਿੰਦੇ ਨੇ ਗੁਰਬਾਣੀ 'ਚ ਕਹਿੰਦੇ ਦਿਨ ਤੇ ਪਹਿਰ ਪਹਿਰ ਤੇ ਘੜੀਆਂ ਕਬੀਰ ਸਾਹਿਬ ਦੇ ਬਚਨ ਦਿਨ ਤੇ ਪਹਿਰ ਦਿਨ ਹੁੰਦਾ ਨਾ ਉਹਦੇ ਪਹਿਰ ਹੁੰਦੇ ਆ ਪਹਿਰ ਘੜੀਆਂ ਨਾਲ ਬਣਦੇ ਆ ਆਪ ਘਟੇ ਤਨ ਸ਼ੀਜੇ ਆਪ ਕਹਿੰਦੇ ਉਮਰ ਨੂੰ ਕਹਿੰਦੇ ਇਹ ਉਮਰ ਘਟਦੀ ਜਾਂਦੀ ਆ ਤਨ ਤੁਹਾਡਾ ਕਮਜ਼ੋਰ ਹੁੰਦਾ ਜਾਂਦਾ ਵਾ ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਪ ਘਟੇ ਤਨ ਸ਼ੀਜੇ ਕਾਲ ਅਹੇਰੀ ਫਿਰੇ ਬਦਕ ਜਿਉਂ ਜਿਵੇਂ ਸ਼ਿਕਾਰੀ ਹੁੰਦਾ ਨਾ ਉਹ ਆਪਣੇ ਸ਼ਿਕਾਰ ਨੂੰ ਜਾਲ ਸੁੱਟ ਲੈਂਦਾ ਇੱਦਾਂ ਹੀ ਕਹਿੰਦੇ ਫਿਰਦਾ ਵਾ ਕਾਲ ਬਿਆਲ ਪਰਿਓ ਜੋ ਡੋਲੇ ਮੁੱਖ ਪਸਾਰੇ ਨੀਤ ਆਜ ਕਾਲ ਹੁਣ ਤੋਹੇ ਗ੍ਰਸ ਹੈ ਸਮਝ ਰੱਖੋ ਚੀਤ ਕਹੇ ਕਹੇ ਨਾਨਕ ਰਾਮ ਭੱਜ ਲੈ ਜਾਤ ਅਸਰ ਵੀ ਇਹ ਤੇਰਾ ਸਮਾਂ ਲੰਘਦਾ ਜਾਂਦਾ ਹੀ ਤੂੰ ਬੋਲਿਆ ਕਰ ਵਾਹੀ

ਜੋ ਦਿਨ ਆਵੇ ਸੋ ਦਿਨ ਜਾਹੀ, ਦਿਨ ਆਉਂਦਾ ਰਾਤ ਪੈ ਜਾਂਦੀ, ਅਗਲਾ ਦਿਨ ਫਿਰ ਆ ਜਾਂਦਾ। ਕਰਨਾ ਕੂਚ ਰਹਿਣ ਸਥਿਰ ਨਾਹੀ, ਇਹਦੇ ਸਦਾ ਨਹੀਂ ਰਹਿਣਾ, ਇੱਕ ਦਿਨ ਕੂਚ ਕਰ ਜਾਣਾ। ਸੰਗ ਚਲਤ ਹੈ ਹਮ ਵੀ ਚੱਲਣਾ, ਦੂਰ ਗਮਨ ਸਿਰ ਉੱਪਰ ਮਰਨ। ਕਿਆ ਤੂੰ ਸੋਇਆ ਜਾਗ ਆਨਾ, ਤੈਂ ਜੀਵਨ ਜਗ ਸੱਚ ਕਰ ਜਾ। ਕਿਤੇ ਤੂੰ ਸੱਚਾਈ ਸਮਝ ਲਈ ਵੀ ਮੈਂ ਇੱਥੇ ਬੈਠੇ ਰਹਿਣਾ। ਸੋ ਦਿਨ ਆਵਣ ਲਾਗਾ, ਸੋ ਦਿਨ ਆਵਣ ਲਾਗਾ, ਮਾਤ ਪਿਤਾ ਭਾਈ ਸੁੱਤ ਬਨਿਤਾ, ਕਹੋ ਕਉ ਹੈ ਕਾਕਾ। ਇਹ ਕੋਈ ਕੰਮ ਨਹੀਂ ਜੇ ਆਉਂਦਾ, ਜੇ ਮਾਤ ਪਿਤਾ ਸੁੱਤ ਮੀਤ ਨਾ ਭਾਈ, ਮਨ ਊ ਹਾਂ ਨਾਮ ਤੇਰੇ ਸੰਗ ਸਹਾਈ, ਸਾਥ ਨਾ ਚੱਲ ਬਿਨ ਭਜਨ ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਣਾ, ਹਰ ਕਾ ਨਾਮ ਹਿਰਦੇ ਨਿੱਤ ਧਿਆਈ। ਤਾਂ ਹੀ ਵੇਖੋ ਪੰਜਵੇਂ ਪਾਤਸ਼ਾਹ ਤੱਤੀ ਤਵੀ 'ਚ ਬਹਿ ਕੇ ਸਾਨੂੰ ਉਪਦੇਸ਼ ਕਰ ਰਹੇ, ਜਿਨ੍ਹਾਂ ਦਾ ਅਗਲੇ ਦਿਨਾਂ 'ਚ ਤੁਸੀਂ ਸ਼ਹੀਦੀ ਦਿਹਾੜੇ ਮਨਾ ਰਹੇ ਹੋ। ਤੱਤੀ ਤਵੀ 'ਤੇ ਬੈਠ ਕੇ ਪਤਾ ਕੀ ਕਹਿ ਰਹੇ, ਹਰ ਕਾ ਨਾਮ ਹਿਰਦੇ ਨਿੱਤ ਧਿਆਈ, ਸੰਗੀ ਸਾਥੀ ਸਗਲ ਤਰ੍ਹਾਂ ਹੀ, ਕਹਿੰਦੇ ਸਾਰੇ ਛਡਾ ਲੈ ਛੁੱਟ ਜਾਣਗੇ, ਗੁਰ ਮੇਰੇ ਸੰਗ ਸਦਾ ਸਾਡੇ ਨਾਲ ਹੀ ਹੈ, ਸਾਹ ਦੇ ਰਿਹਾ ਵਾਹਿਗੁਰੂ। ਇਹਨੂੰ ਸਿਮਰ ਸਿਮਰ ਕੇ ਸੰਭਾਲਣਾ ਮਨ ਦੇ ਵਿੱਚ, ਸਿਮਰ ਸਿਮਰ ਤਿਸ ਸਦਾ ਸੰਭਾਲੀ, ਤੇਰਾ ਕੀ ਆ ਮਿੱਠਾ ਲੱਗ, ਹਰ ਨਾਮ ਪਦਾਰਥ ਨਾਨਕ ਮਾਨ। ਕਿਤੇ ਕਿਸੇ ਨੇ ਕੰਮ ਨਹੀਂ ਆਉਣਾ, ਤੂੰ ਕੀ ਕਰ, ਕਾਕੋ ਮਾਤ ਪਿਤਾ ਕੋ ਕਾਕ, ਕਮਨ ਪੁਰਖ ਕੀ ਜੋਈ, ਘੱਟ ਫੂਟੇ ਕੋਈ ਬਾਤ ਨਾ ਪੁੱਛੇ, ਕਾਢੋ ਕਾਢੋ ਹੋਈ। ਉਦੋਂ ਨਹੀਂ ਫਿਰ ਕੋਈ ਵੀ ਰੱਖਦਾ, ਰੇ ਬਹੁਰੇ ਤੁਸੀਂ ਘੜੀ ਨਾ ਰੱਖੇ ਕੋਈ, ਤੇ ਤੂੰ ਕੀ ਕਰ, ਤੂੰ ਰਾਮ ਨਾਮ ਜਪ ਸੋਈ। ਵਾਹੇ

0: ਹਿਰਦੇ ਚ ਵਸਾ ਕੇ ਸੰਤ ਸੰਗਤ ਰਾਮ ਹਿਰਦੇ ਵਸਾ
1: ਗੁਰੂ ਰਾਮ ਗੁਰੂ ਰਾਮ ਗੁਰੂ ਰਾਮ ਗੁਰੂ ਰਾਮ ਗੁਰੂ

ਜਿਹੜੇ ਇਹ ਸਾਰਾ ਕੁਛ ਦੇਖਦਿਆਂ ਹੋਇਆਂ ਅੱਖਾਂ ਦੇ ਨਾਲ ਇੰਨੀ ਨੇਤਰੀ ਦੇਖਦਿਆਂ ਇੰਨੀ ਅੱਖੀਂ ਦੇਖਦਿਆਂ ਕੇਤੀ ਚੱਲ ਗਈ, ਕਿੰਨੇ ਤੁਰੇ ਜਾ ਰਹੇ ਨੇ ਸੰਗੀ ਸਾਥੀ, ਫਿਰ ਵੀ ਕਹਿੰਦੇ ਇਹ ਨਹੀਂ ਬੁੱਝਦਾ, ਉਹਨੂੰ ਪਸ਼ੂ ਕਿਹਾ ਵਾ। ਕਬੀਰ ਸਾਹਿਬ ਕਹਿੰਦੇ ਜਬ ਲੱਗ ਜੋਤ ਕਾਇਆ ਮੈਂ ਵਰਤੇ, ਆਪਾਂ ਪਸ਼ੂ ਨਾ ਬੁੱਝੇ। ਇਹ ਆਪਣੇ ਆਪ ਨੂੰ ਵਿਚਾਰਦਾ ਨਹੀਂ ਗਾ ਕਿ ਮੈਂ ਕੀ ਕਰ ਰਿਹਾ ਹਾਂ, ਲਾਲਚ ਕਰੀ ਜਾਂਦਾ। ਕਹਿੰਦੇ ਲਾਲਚ ਕਰੇ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੂਝੇ। ਇਹ ਅੱਖਾਂ ਨਾਲ ਤੈਨੂੰ ਦਿਸਦਾ ਨਹੀਂ ਗਾ, ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਣ ਹੰਬੀ ਵੰਝਾਂ ਡੂੰਬਣੀ ਰੋਵਾਂ ਝੀਣੀ ਬਾਣ। ਕੀ ਨਾ ਸੁਣੇ ਗੋਰੀਏ ਆਪਣ ਕੰਨੀ ਸੋਏ, ਲੱਗੀ ਆਵੇ ਸਹੁਰੇ ਨਿੱਤ ਨਾ ਪਈ ਆਵੇ। ਵੀ ਇੱਥੇ ਬੈਠੇ ਨਹੀਂ ਰਹਿਣਾ ਸੁਰਤੀ ਨੇ। ਕਹਿਤ ਕਬੀਰ ਸੁਣੋ ਰੇ ਪ੍ਰਾਣੀ, ਛੋਡੋ ਮਨ ਕੇ ਭਰਮਾਂ। ਭਰਮ ਹੁੰਦੇ ਜਿਹੜੇ ਸੋਚਾਂ ਚੱਲੀ ਜਾਂਦੀਆਂ ਮਨ 'ਚ, ਇਹ ਛੱਡ ਦਿਓ। ਕੇਵਲ ਨਾਮ ਜਪੋ ਰੇ ਪ੍ਰਾਣੀ, ਪਰੋ ਏਕ ਕੀ ਸ਼ਰਨ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜੇ ਤੁਸੀਂ ਜੋੜ ਲਿਆ ਤਾਂ ਸ਼ਰਨ 'ਚ ਚਲ ਗਏ, ਫੁਰਨਾ ਨਾ ਆਇਆ ਕੋਈ ਮਾਇਆ ਦਾ। ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਪਾਵਨ ਸ੍ਰੀ ਰਹਿਰਾ ਸਾਹਿਬ ਜੀ ਦੇ ਜਾਪ ਪਾਠ ਦਾ ਸਮਾਂ ਹੋ ਗਿਆ। ਸਾਡੇ ਬਹੁਤ ਹੀ ਸਨਮਾਨਯੋਗ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ, ਉਹ ਆਪ ਜੀ ਰਹਿਰਾ ਸਾਹਿਬ ਜੀ ਦੇ ਪਾਠ ਨਾਲ ਜੋੜਨਗੇ। ਆਪਾਂ ਇਸ ਸਟੇਜ 'ਤੇ ਵੀਰਵਾਰ ਵੀ ਬੈਠਦੇ ਹਾਂ 3-5, ਆ ਜਾ ਕਰੋ। ਸ਼ਨੀਵਾਰ ਵੀ ਅਤੇ ਕੱਲ੍ਹ ਨੂੰ ਐਤਵਾਰ ਵੀ 4-6 ਆ, ਸੋ ਆਇਆ ਕਰੋ ਸਾਰੇ ਰਲ ਕੇ। ਜਿਹੜਾ ਲਾਹਾ ਹਰ ਹਰ ਨਿੱਤ ਜਪਿਓ ਜੀਓ, ਲਾਹਾ ਖਟਿਓ ਦਿਹਾੜੀ। ਹੁਣ ਤੁਸੀਂ ਸੁਣੋਗੇ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਨਾਮ ਜਪਣ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੋਣਾ। ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕੰਮ। ਸੋ ਸਤਿਗੁਰੂ ਬਖਸ਼ਿਸ਼ ਕਰਨ, ਇਹਨੇ ਵਿਚਾਰ ਕਰਦਿਆਂ ਸਿਮਰਨ ਕਰਾਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਨੇ। ਗੁਰੂ ਅਤੇ ਸੰਗਤ ਬਖਸ਼ਣ ਯੋਗ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਅਵਤਰਾ ਕਾਲ ਪਾਇ ਕਰ ਬਿਸਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ।

ਆਓ ਸਤਿਗੁਰ ਸੇਤੀ ਰਤਿਆ ਦਰਗੇ ਪਾਈਐ ਠਾਉ ਕਹ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਾਤ ਦੇ ਜਗ ਮਹਿ ਉੱਤਮ ਕਾਢੀਐ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰਦਾ।

सूत्र तारी तुम ते हो सो तुमरी गात मित

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰਓ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧ ਆਵੇ ਧਾਇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹੜਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਮਡਿਠ ਕੀਤਾ ਤਿਨਾਮ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚੁਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕੇ ਸਾਂ ਸੁਆਸਾਂ ਸੰਗ ਨਿਭਾਇਆ ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬ੍ਰਿਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈ ਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨੇ ਵਾਹ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਂ ਨੇ ਓਟਿਆਂ ਦੀ ਓੜ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਉਦਾਸ ਬੇਨਤੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਆਪ ਦੀਆਂ ਪਿਆਰੀਆਂ ਸੰਗਤਾਂ ਵੱਲੋਂ ਸਭ ਤੋਂ ਪਹਿਲਾਂ ਸੰਗਤੀ ਰੂਪ ਵਿੱਚ ਨਾਮ ਸਿਮਨ ਗੁਰਮਤਿ ਵਿਚਾਰਾਂ ਕੀਤੀਆਂ ਹਨ ਉਪਰੰਤ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਹਨ ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਨਾਮ ਸਿਮਰਨ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਹੈ ਪਰਿਵਾਰ ਵੱਲੋਂ ਕਿਰਪਾ ਕਰਨੀ ਜੀ ਚੜ੍ਹਦੀਆਂ ਕਲਾ ਬਖਸ਼ਣੀਆਂ ਭਾਈ ਤਾਰਾ ਸਿੰਘ ਉਹਨਾਂ ਦੀ ਸਿਹਤ ਜਾਬੀ ਵਾਸਤੇ ਸੰਗਤਾਂ ਵੱਲੋਂ ਅਰਦਾਸ ਬੇਨਤੀ ਹੈ ਰਹਿਮਤਾਂ ਪ੍ਰਾਰਥਨਾ ਚੜ੍ਹਦੀਆਂ ਕਲਾ ਬਖਸ਼ਣੀਆਂ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਈ ਅਕਾਲ ਕੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖਵਾਰ ਹੋਏ ਸਭ ਮਿਲੇਂਗੇ
ਵਾਹਿਗੁਰੂ ਨਾਮ ਜੁਹਾਰ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸੋਹਦਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਵਾਹਿਗੁਰੂ ਜੀ ਕਿਰਪਾ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਆਓ ਹੁਣ ਸ਼ਾਮਾਂ ਦੇ ਕਥਾ ਕੀਰਤਨ ਦੀ ਰਮਤਾ ਹੋ ਰਹੀ ਹੈ, ਦੁਆਨ ਦੀਆਂ ਹਾਜ਼ਰੀਆਂ ਭਰਦੇ ਹਾਂ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਹਰ ਸਾਲ ਦੀ ਤਰ੍ਹਾਂ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਸਮੂਹ ਸੰਗਤਾਂ ਵੱਲੋਂ, ਪ੍ਰਬੰਧਕ ਕਮੇਟੀਆਂ ਵੱਲੋਂ, ਸੰਗਤਾਂ ਦੇ ਸਹਿਯੋਗ ਨਾਲ ਜੋ ਸਾਨ ਫਰਾਂਸਿਸਕੋ ਵਿਖੇ ਨਗਰ ਕੀਰਤਨ ਹੁੰਦੇ ਹਨ, ਸੋ ਇਸ ਵਾਰੀ ਵੀ ਜੋ 6 ਜੂਨ ਦਿਨ ਸ਼ਨਿਚਰਵਾਰ ਨੂੰ ਹੋ ਰਹੇ ਹਨ, ਸੋ ਆਪ ਸੰਗਤਾਂ ਨੇ ਉੱਥੇ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਅਤੇ ਕੱਲ੍ਹ ਨੂੰ ਗੁਰੂ ਘਰ ਵਿਖੇ ਜੋ ਰਾਗੀ ਭਾਈ ਇੰਦਰਜੀਤ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਵਾਲੇ ਪਿਛਲੇ ਸਾਲ ਸੰਗਤਾਂ ਨੂੰ ਵਿਛੋੜਾ ਦੇ ਗਏ ਸੀ, ਉਹਨਾਂ ਦੀ ਬਰਸੀ ਮਨਾਈ ਜਾਣੀ ਹੈ। ਨਾਲ ਭਾਈ ਤਪਤੇਜ ਸਿੰਘ ਉਹਨਾਂ ਦਾ ਵੀ, ਜੋ ਉਹਨਾਂ ਦਾ ਵੀ ਸਾਲਾਨਾ ਯਾਦ ਮਨਾਈ ਜਾ ਰਹੀ ਹੈ। ਸਭ ਸੰਗਤਾਂ ਨੇ ਹਾਜ਼ਰੀ ਭਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋ ਇਤਨੀ ਸੇਵਾ ਪ੍ਰਵਾਨ ਕਰਨੀ। ਆਓ ਹੁਣ ਪਿਆਰ ਸਤਿਕਾਰ ਸਤਿਕਥਾ ਸਰਵਣ ਕਰੋ। ਸਤਿਕਾਰ ਯੋਗ ਗਿਆਨੀ ਅਗਨ ਸਿੰਘ ਜੀ, ਉਹਨਾਂ ਪਾਸੋਂ ਪਿਆਰ ਸਤਿਕਾਰ ਸਹਿਤ ਸਰਵਣ ਕਰੀਏ ਜੀ। ਪਿਆਰ ਸਤਿਕਾਰ ਚ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੋਦ ਵਿੱਚ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਅਤੇ ਮੀਡੀਆ ਰਾਹੀਂ ਗੁਰੂ ਚਰਨਾਂ ਨਾਲ ਜੁੜ ਬੈਠੀ ਸਾਧ ਸੰਗਤ ਜੀਓ, ਆਪ ਸਾਰੇ ਵਡਭਾਗੀ ਹੋ, ਧੰਨਤਾ ਦੇ ਯੋਗ ਹੋ ਜੋ ਸਤਿਗੁਰਾਂ ਦੀ ਪਾਵਨ ਬਾਣੀ ਅੰਮ੍ਰਿਤਮਈ ਬਾਣੀ ਸਰਵਣ ਕਰਕੇ ਆਤਮਕ ਆਨੰਦ ਮਾਣ ਰਹੇ ਹੋ, ਆਪਣਾ ਇਹ ਮਨੁੱਖਾ ਜਨਮ ਸਫਲਾ ਕਰ ਰਹੇ ਹੋ। ਆਓ ਜੋ ਸ਼ਾਮ ਦੇ ਦੀਵਾਨਾਂ ਵਿੱਚ ਸਤਿਗੁਰਾਂ ਜੀ ਦੀ ਪਾਵਨ ਬਾਣੀ ਦੀ ਵਿਚਾਰ ਚੱਲ ਰਹੀ ਹੈ, ਉਹ ਵਿਚਾਰ ਆਪਾਂ ਸਾਂਝੀ ਕਰ ਸਕੀਏ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਵਿਚਾਰ ਕਰ ਰਹੇ ਸਨ ਇਹ ਪਾਵਨ ਸ਼ਬਦ, ਪਹਿਲੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਚਨਾ ਤੋਂ ਉਚਾਰਨ ਕੀਤਾ ਹੋਇਆ। ਆਸਾ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 414 ਅਤੇ 415 ਉੱਤੇ ਸੁਸ਼ੋਭਿਤ ਹੈ। ਇਸ ਪਾਵਨ ਸ਼ਬਦ ਦੇ ਸੱਤ ਪਦੇ ਆਪਾਂ ਵਿਚਾਰ ਚੁੱਕੇ ਹਾਂ। ਸਤਿਗੁਰੂ ਜੀ ਨੇ ਸੱਤਵੇਂ ਪਦੇ ਦੀ ਅਖੀਰਲੀ ਤੁਕ ਵਿੱਚ ਬਖਸ਼ਿਸ਼ ਕਰਦੇ ਨੇ, ਇੱਥੇ ਉੱਥੇ ਸਦਾ ਸੁਖ ਆਗੈ। ਜਿਸ ਮਨੁੱਖ ਨੂੰ ਪਰਮਾਤਮਾ ਨਾਮ ਸਿਮਰਨ ਵਿੱਚ ਜੋੜ ਦੇ, ਆਪਣੇ ਨਾਮ ਦੀ ਦਾਤ ਬਖਸ਼ ਦੇ, ਜਿਹੜਾ ਮਨੁੱਖ ਆਪਣੀ ਹਉਮੈ ਨੂੰ ਮਾਰ ਲਏ ਤੇ ਗੁਰੂ ਦੇ ਸ਼ਬਦ ਦੀ ਰਾਹੀਂ ਅੰਦਰੋਂ ਸੁਚੇਤ ਹੋ ਜਾਵੇ, ਉਸ ਮਨੁੱਖ ਦੀ ਅਵਸਥਾ ਇਹੋ ਜਿਹੀ ਬਣ ਜਾਂਦੀ ਹੈ, ਇੱਥੇ ਉੱਥੇ ਸਦਾ ਸੁਖ ਆਗੈ। ਇੱਥੇ ਦਾ ਭਾਵ ਹੈ ਇਸ ਲੋਕ ਵਿੱਚ ਤੇ ਉੱਥੇ ਦਾ ਭਾਵ ਹੈ ਪਰਲੋਕ ਵਿੱਚ। ਇਹ ਸ਼ਬਦ ਇਸ ਤਰ੍ਹਾਂ ਵੀ ਆਉਂਦੇ ਨੇ। ਇਸ ਪਾਵਨ ਤੁਕ ਦੇ ਜਦੋਂ ਆਪਾਂ ਅਰਥ ਕਰਦੇ ਹਾਂ ਤੇ ਅਰਥ ਬਣਦੇ ਨੇ ਵੀ ਇੱਥੇ ਦਾ ਭਾਉ ਇਸ ਲੋਕ ਵਿੱਚ, ਉੱਥੇ ਦਾ ਭਾਉ ਪਰਲੋਕ ਵਿੱਚ। ਉਹ ਮਨੁੱਖ ਆਤਮਕ ਸੁੱਖ ਮਾਣਦਾ, ਇਹ ਹੀ ਨਹੀਂ ਉਹ ਸਦਾ ਹੀ ਆਤਮਕ ਸੁੱਖ ਮਾਣਦਾ ਹੈ। ਆਤਮਕ ਸੁੱਖ, ਆਤਮਕ ਆਨੰਦ ਹਮੇਸ਼ਾ ਹੀ। ਤੇ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ, ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ, ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਤਹੂੰ ਨਾਹੀ। ਉੱਥੇ ਆਗੈ ਸ਼ਬਦ ਵਰਤਿਆ ਤੇ ਪਾਛੇ ਸ਼ਬਦ ਵਰਤਿਆ ਪੰਜਵੇਂ ਪਾਤਸ਼ਾਹ ਜੀ ਨੇ। ਪਹਿਲੇ ਪਾਤਸ਼ਾਹ ਜੀ ਸ਼ਬਦ ਵਰਤ ਰਹੇ ਇੱਥੇ ਉੱਥੇ, ਪੰਜਵੇਂ ਪਾਤਸ਼ਾਹ ਜੀ ਸ਼ਬਦ ਵਰਤਦੇ ਨੇ ਆਗੈ ਪਾਛੇ। ਆਗੈ ਸੁਖ ਮੇਰੇ ਮਿੱਤਾ, ਐ ਮੇਰੇ ਮਿੱਤਰ, ਜਿਸ ਮਨੁੱਖ ਦੇ ਵਾਸਤੇ ਪਰਮਾਤਮਾ ਨੇ ਇਹੋ ਜਿਹੀ ਬਿਉਂਤ ਬਣਾ ਦਿੱਤੀ ਹੋਵੇ ਕਿ ਅਗਾਂਹ ਆਉਣ ਵਾਲਾ ਸਮਾਂ ਉਹ ਸੁੱਖਾਂ ਦਾ ਬਣਾ ਦਿੱਤਾ ਹੋਵੇ, ਜਿਹੜਾ ਸਮਾਂ ਬੀਤ ਚੁੱਕਿਆ ਪਾਛੇ ਆਨੰਦ ਪ੍ਰਭ ਕੀਤਾ, ਜਿਹੜਾ ਸਮਾਂ ਬੀਤ ਚੁੱਕਿਆ ਉਹ ਵੀ ਪਰਮਾਤਮਾ ਨੇ ਕਿਰਪਾ ਕਰਕੇ ਸੁੱਖਾਂ ਦਾ ਬਤੀਤ ਕਰਾ ਦਿਆ ਹੋਵੇ। ਪਰਮੇਸ਼ਰ ਬਣਤ ਬਣਾਈ, ਜਿਸ ਮਨੁੱਖ ਦੇ ਵਾਸਤੇ ਪਰਮਾਤਮਾ ਨੇ ਇਹੋ ਜਿਹੀ ਬਿਉਂਤ ਬਣਾ ਦਿੱਤੀ ਹੋਵੇ, ਜਿਸ ਮਨੁੱਖ ਦੇ ਜੀਵਨ ਦੀ ਇਹੋ ਜਿਹੀ ਤਰਤੀਬ ਪਰਮਾਤਮਾ ਜੀ ਨੇ ਘੜ ਦਿੱਤੀ ਹੋਵੇ। ਤੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ, ਫਿਰ ਡੋਲਤ ਕਤਹੂੰ ਨਾਹੀ,

ਆਪ ਕੀਤਾ ਹੈ। ਕਿਵੇਂ ਕੀਤਾ? ਫਿਰ ਪੰਜਵੇਂ ਪਾਤਸ਼ਾਹ ਜੀ ਨੂੰ ਵੀ ਪੁੱਛ ਲੈਂਦੀ ਹਾਂ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨਾ,

ਕਿਰਪਾ ਕਰ ਦਿੱਤੀ। ਉਹ ਸਾਰੇ ਹੀ ਨਰ ਤੇ ਨਾਰੀ ਸਾਰੇ ਹੀ ਆਤਮਕ ਆਨੰਦ ਮਾਣਦੇ ਨੇ, ਆਤਮਕ ਸੁੱਖ ਮਾਣਦੇ ਨੇ। ਸੰਤੋ, ਇੱਥੇ ਥੋੜਾ ਜਿਹਾ ਵਿਸਰਾਮ ਲਗਾ ਕੇ ਪਾਠ ਕਰਨਾ ਹੈ ਕਿਉਂਕਿ ਸੰਬੋਧਨ ਹੈ। ਸੰਤੋ, ਸੁੱਖ ਹੋਵਾ ਸਭ ਥਾਈ, ਫਿਰ ਉਹਨਾਂ ਮਨੁੱਖਾਂ ਨੂੰ ਉਹ ਭਾਵੇਂ ਆਪਣੇ ਘਰ ਰਹਿਣ, ਘਰ ਵੀ ਸੁੱਖ, ਕਿਤੇ ਆਪਣੇ ਕੰਮ ਕਾਰ ਤੇ ਉੱਥੇ ਵੀ ਸੁਖੀ ਨੇ, ਆਪਣੇ ਬਿਜ਼ਨਸ ਤੇ ਹੈਗੇ ਉੱਥੇ ਵੀ ਸੁੱਖ ਮਾਣਦੇ ਨੇ। ਭਾਉ ਉਹ ਮਨੁੱਖ ਜਿੱਧਰ ਮਰਜ਼ੀ ਚਲੇ ਜਾਣ ਉੱਥੇ ਹੀ ਸੁੱਖ ਮਾਣਦੇ ਨੇ। ਮਨ ਦੇ ਰਾਹ ਤੇ ਤੁਰੇ ਬੰਦੇ ਨੂੰ ਨਾ ਘਰ ਵਿੱਚ ਸੁੱਖ ਨਾ ਬਾਹਰ ਸੁੱਖ, ਉਹਨੂੰ ਕਿਤੇ ਵੀ ਸੁੱਖ ਨਹੀਂ। ਤੇ ਜਿਹੜਾ ਪਰਮਾਤਮਾ ਦਾ ਪਿਆਰਾ ਹੋਏ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ। ਕਹੋ ਨਾਨਕ ਗੁਰ ਮੰਤਰ ਦ੍ਰਿੜਾ। ਕਿਉਂ, ਕੀ ਕਾਰਨ ਬਣਿਆ? ਘਰ ਵੀ ਸੁੱਖ ਹੈ ਬਾਹਰ ਵੀ ਸੁੱਖ ਹੈ, ਕਿਉਂਕਿ ਪਰਮਾਤਮਾ ਦਾ ਨਾਮ ਸਤਿਗੁਰਾਂ ਨੇ ਅੰਦਰ ਬਿਲਕੁਲ ਦ੍ਰਿੜ ਕਰ ਦਿੱਤਾ, ਅੰਦਰ ਟਿਕਾ ਦਿੱਤਾ। ਬਿਲਕੁਲ ਪਰਮਾਤਮਾ ਦਾ ਨਾਮ ਅੰਦਰ ਟਿਕਾ ਦਿੱਤਾ, ਫਿਰ ਸੋਏ ਅਚਿੰਤਾ, ਜਾਗ ਅਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤਨ ਤਾ, ਕਿਉਂਕਿ ਉਹ ਜਾਗਦਾ ਵੀ ਸੁੱਖ ਮਾਣਦਾ, ਉਹਨੇ ਕੋਈ ਚਿੰਤਾ ਨਹੀਂ, ਜਾਗਦੇ ਨੂੰ ਵੀ ਕੋਈ ਚਿੰਤਾ ਨਹੀਂ, ਸੁੱਤੇ ਨੂੰ ਵੀ ਕੋਈ ਚਿੰਤਾ ਨਹੀਂ। ਨਹੀਂ ਤਾਂ ਸੱਚ ਜਾਣੀਓ, ਜਿਹੜਾ ਮਨੁੱਖ ਰੱਬ ਨਾਲੋਂ ਟੁੱਟਿਆ ਹੋਵੇ, ਗੁਰੂ ਨਾਲੋਂ ਟੁੱਟਾ ਹੋਵੇ, ਉਹਦੇ ਵਾਸਤੇ ਗੁਰਬਾਣੀ ਕਹਿੰਦੀ ਹੈ ਆਪਾਂ ਆਪਣੇ ਵੱਲੋਂ ਕੁਝ ਵੀ ਨਹੀਂ ਕਹਿਣਾ, ਆਪਾਂ ਗੁਰਬਾਣੀ ਤੋਂ ਹੀ ਪੁੱਛਣਾ ਹੈ। ਕਿਉਂਕਿ ਸਾਧ ਸੰਗਤ ਜੀ, ਮੈਂ ਬੇਨਤੀ ਕਰਾਂਗਾ, ਮੇਰਾ ਇੱਕ ਸੁਭਾਅ ਹੈ ਕਿ ਗੁਰਬਾਣੀ ਦੀ ਕਥਾ ਕਰੀਏ। ਦੁਨੀਆਵੀ ਗੱਲਾਂ ਤਾਂ ਆਪਾਂ ਬਹੁਤ ਵਟਸਐਪ 'ਤੇ, ਫੇਸਬੁੱਕ 'ਤੇ, ਯੂਟਿਊਬ 'ਤੇ ਆਪਾਂ ਬੜਾ ਕੁਝ ਸੁਣ ਲੈਂਦੇ ਹਾਂ, ਪਰ ਗੁਰੂ ਘਰ 'ਚ ਬੈਠੇ ਹਾਂ, ਸੰਗਤ ਗੁਰੂ ਘਰ 'ਚ ਬੈਠੀ ਹੈ, ਅਤੇ ਫਿਰ ਜੋ ਸਤਿਗੁਰੂ ਜੀ ਦੀ ਪਾਵਨ ਬਾਣੀ ਸਮਝਾਉਂਦੀ ਹੈ, ਫਿਰ ਉਹੀ ਗੱਲਾਂ ਆਪਾਂ ਕਰੀਏ। ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਕਾਰਨ ਇਹ ਹੋਇਆ ਕਿ ਉਹ ਮਨੁੱਖ ਜਿੱਥੇ ਵੀ ਹੈ ਉਹ ਉੱਥੇ ਸੁਖੀ ਹੈ, ਤੇ ਜਿਹੜਾ ਵਿਕਾਰਾਂ ਵਾਲਾ ਮਨੁੱਖ ਹੋਵੇ ਉਸਨੂੰ ਨਾ ਘਰ ਸੁੱਖ ਹੈ ਤੇ ਨਾ ਬਾਹਰ ਸੁੱਖ ਹੈ, ਉਸਨੂੰ ਸੁੱਖ ਨਹੀਂ। ਤੇ ਹਜ਼ੂਰ ਕਹਿੰਦੇ ਨੇ, ਕਹਿਣ ਲੱਗੇ ਮਨ ਚੰਚਲ ਬਿਦ ਨਾ ਕੀ ਜਾਣੈ। ਮਨ ਚੰਚਲ, ਇਹ ਚੰਚਲ ਮਨ ਨਹੀਂ ਜਾਣਦਾ ਕਿ ਆਪਣੀ ਹਉਮੈ ਨੂੰ ਕਿਵੇਂ ਕਾਬੂ ਕੀਤਾ ਜਾਵੇ, ਆਪਣੀ ਹਉਮੈ ਨੂੰ ਕਿਵੇਂ ਖਤਮ ਅੰਦਰ ਕੀਤਾ ਜਾਵੇ। ਮਨਮੁਖ ਮੈਲਾ ਸ਼ਬਦ ਨਾ ਪਛਾਣੈ। ਜਿਹੜਾ ਮਨਮੁਖ ਮਨੁੱਖ ਹੁੰਦਾ ਹੈ ਉਹਦਾ ਮਨ ਮੈਲਾ ਹੋਇਆ ਰਹਿੰਦਾ ਹੈ, ਭਾਉ ਅੰਦਰ ਉਹਦੇ ਵਿਕਾਰਾਂ ਦੀ ਮੈਲ ਭਰੀ ਹੁੰਦੀ ਹੈ, ਪਾਪਾਂ ਦੀ ਮੈਲ ਭਰੀ ਹੁੰਦੀ ਹੈ। ਕਾਰਨ ਇਹ ਹੈ ਕਿ ਸ਼ਬਦ ਨਾ ਪਛਾਣੈ, ਉਹ ਗੁਰੂ ਦੇ ਸ਼ਬਦ ਨਾਲ ਉਹ ਸਾਂਝ ਨਹੀਂ ਪਾਉਂਦਾ। ਗੁਰਮੁਖ ਨਿਰਮਲ ਨਾਮ ਵਖਾਣੈ। ਪਰ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਵੇ ਉਹ ਪਰਮਾਤਮਾ ਦਾ ਨਾਮ ਧਿਆਉਂਦਾ ਹੈ ਤੇ ਆਪਣੇ ਅੰਦਰ ਨੂੰ ਪਵਿੱਤਰ ਕਰ ਲੈਂਦਾ ਹੈ। ਫਿਰ ਸਤਿਗੁਰੂ ਜੀ ਕਹਿੰਦੇ ਨੇ, ਹਰ ਜੀਉ ਆਗੈ ਕਰੀ ਅਰਦਾਸ। ਅਰਦਾਸ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਸਿੱਖ ਦੀ ਜ਼ਿੰਦਗੀ ਦਾ ਅਭਿੰਨ ਅੰਗ ਹੈ ਅਰਦਾਸ। ਦੁੱਖ ਵਿੱਚ ਹੋਏ ਅਰਦਾਸ, ਸੁੱਖ ਵਿੱਚ ਅਰਦਾਸ। ਤੇ ਸਤਿਗੁਰੂ ਜੀ ਕਹਿੰਦੇ ਨੇ, ਕਹਿਣ ਲੱਗੇ ਪਿਆਰਿਓ, ਆਪਣੇ ਗੁਰੂ ਚਰਨਾਂ 'ਚ ਅਰਦਾਸ ਕਰਿਆ ਕਰੋ, ਆਪਣੇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਿਆ ਕਰੋ। ਤੇ ਅਰਦਾਸ ਵੀ ਕਿਵੇਂ ਕਰਨੀ? ਦੋਏ ਕਰ ਜੋੜ ਕਰੋ ਅਰਦਾਸ। ਦੋਏ ਕਰ, ਇਹ ਦੋ ਕਰ, ਕਰ ਦਾ ਭਾਅ ਹੁੰਦਾ ਹੈ ਹੱਥ। ਇਹ ਦੋਏ, ਦੋ ਹੱਥ ਜੋੜ ਕੇ, ਵਾਹਿਗੁਰੂ ਜੀ, ਸਤਿਗੁਰੂ ਜੀ, ਮੈਂ ਤੁਹਾਡੇ ਚਰਨਾਂ 'ਚ ਅਰਦਾਸ ਕਰਦਾ ਹਾਂ। ਤੁਦ ਭਾਵੈ ਤਾਂ ਆਣੈ ਰਾਸ। ਜੇ ਤੈਨੂੰ ਚੰਗਾ ਲੱਗੇ ਤਾਂ ਫਿਰ ਇਹ ਮੇਰਾ ਕੰਮ ਤੂੰ ਸਿਰੇ ਚਾੜ ਦੇਈਂ, ਜੇ ਤੈਨੂੰ ਚੰਗਾ ਨਾ ਲੱਗੇ ਤਾਂ ਕੋਈ ਗੱਲ ਨਹੀਂ। ਜੇ ਤੈਨੂੰ ਚੰਗਾ ਲੱਗੇ ਵਾਹਿਗੁਰੂ ਜੀ ਤਾਂ ਮੇਰੀ ਅਰਦਾਸ ਪ੍ਰਵਾਨ ਕਰਿਓ।
ਜੇ ਤੁਹਾਨੂੰ ਚੰਗਾ ਨਹੀਂ ਲੱਗਦਾ ਤੇ ਫਿਰ ਜੋ ਤੁਹਾਨੂੰ ਚੰਗਾ ਨਹੀਂ ਲੱਗਦਾ ਉਹ ਫਿਰ ਮੈਨੂੰ ਵੀ ਚੰਗਾ ਨਹੀਂ ਲੱਗਦਾ, ਉਹ ਫਿਰ ਮੇਰੇ ਵਾਸਤੇ ਵੀ ਲਾਭਦਾਇਕ ਨਹੀਂ ਹੋਏਗਾ। ਜੇ ਤੈਨੂੰ ਚੰਗਾ ਲੱਗੇ ਤਾਂ ਅਰਦਾਸ ਕਰੀ। ਤੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ, ਸਾਧੂ ਜਨ ਸੰਗਤ ਹੋਏ ਨਿਵਾਸ, ਮੇਰੇ ਵਾਹਿਗੁਰੂ ਜੀ ਮੇਰੇ ਤੇ ਕਿਰਪਾ ਕਰੀ, ਮੇਰੀ ਤੇਰੇ ਚਰਨਾਂ 'ਚ ਇਹ ਅਰਦਾਸ ਹੈ ਕਿ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਮੇਰਾ ਨਿਵਾਸ ਹੋਵੇ। ਭਾਓ ਜਿਹੜੇ ਗੁਰਮੁਖ ਪਿਆਰੇ ਨੇ ਮੈਨੂੰ ਉਹਨਾਂ ਦੀ ਸੰਗਤ ਮਿਲਦੀ

0: ਉਸ ਮਨੁੱਖ ਦੇ ਮਨ ਵਿੱਚ ਪਰਮਾਤਮਾ ਦੇ ਨਾਮ ਦਾ ਚਾਨਣ ਹੋ ਜਾਂਦਾ ਹੈ ਤੇ ਪਰਮਾਤਮਾ ਦਾ ਨਾਮ ਉਸ ਮਨੁੱਖ ਦੇ ਸਾਰੇ ਪਾਪ ਤੇ ਦੁੱਖ ਕੱਟ ਦਿੰਦਾ ਹੈ। ਅਖੀਲੇ ਪਦੇ ਵਿੱਚ ਗੁਰਦੇਵ ਕਹਿੰਦੇ ਨੇ ਕਰ ਵਿਚਾਰ ਆਚਾਰ ਪਰਾਤਾ। ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਨੇ ਕਹਿਣ ਲੱਗੇ ਉਹ ਵਿਚਾਰ ਕਰਕੇ ਆਪਣੇ ਆਚਰਣ ਨੂੰ ਪਛਾਣ ਲੈਂਦੇ ਨੇ, ਸਮਝ ਲੈਂਦੇ ਨੇ। ਸਤਿਗੁਰ ਬਚਨੀ ਇੱਕੋ ਜਾਤਾ, ਸਤਿਗੁਰੂ ਦੇ ਬਚਨਾਂ ਦੀ ਰਾਹੀਂ ਉਹ ਇੱਕ ਪਰਮਾਤਮਾ ਨੂੰ ਜਾਣ ਲੈਂਦੇ ਨੇ, ਪਛਾਣ ਲੈਂਦੇ ਨੇ, ਸਮਝ ਲੈਂਦੇ ਨੇ। ਅਖੀਰਲੀ ਤੁਕ ਵਿੱਚ ਗੁਰਦੇਵ ਕਹਿੰਦੇ ਨੇ ਨਾਨਕ, ਇੱਥੇ ਰੁਕ ਕੇ ਪਾਠ ਕਰਨਾ ਹੈ, ਸੰਬੋਧਨ ਹੈ ਇਹ ਨਾਨਕ। ਨਾਨਕ ਰਾਮ ਨਾਮ ਮਨ ਰਾਤਾ, ਹੇ ਨਾਨਕ ਉਸ ਮਨੁੱਖ ਦਾ ਫਿਰ ਇਹ ਜਿਹੜਾ ਮਨ ਹੈ ਇਹ ਪਰਮਾਤਮਾ ਦੇ ਰੰਗ ਵਿੱਚ ਰੰਗੇਜ ਜਾਂਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਤਿਗੁਰੂ ਸੱਚੇ ਪਾਤਸ਼ਾਹ, ਸਾਡੀ ਸਾਰਿਆਂ ਦੀ ਤੁਹਾਡੇ ਚਰਨਾਂ 'ਚ ਅਰਦਾਸ ਹੈ। ਸਾਡੇ ਵੀ ਇਸ ਮਨ ਦੇ ਅੰਦਰ ਬੜੀ ਪਾਪਾਂ ਦੀ ਮੈਲ ਭਰ ਜਾਂਦੀ ਹੈ, ਸਤਿਗੁਰੂ ਤੁਸੀਂ ਆਪ ਕਿਰਪਾ ਕਰਿਓ, ਕਿਤੇ ਸਾਡੇ 'ਤੇ ਵੀ ਮਿਹਰ ਕਰ ਦਿਓ, ਸਾਡੇ ਵੀ ਅੰਦਰ ਲੱਗੀ ਪਾਪਾਂ ਦੀ ਮੈਲ ਧੁੱਪ ਜਾਵੇ ਅਤੇ ਇਹ ਚੰਚਲ ਮਨ ਜਿਹੜਾ ਟਿਕਾ ਵਿੱਚ ਨਹੀਂ ਆਉਣ ਨੂੰ ਤਿਆਰ ਹੁੰਦਾ, ਇਹ ਚੰਚਲ ਮਨ ਕਿਤੇ ਤੁਹਾਡੇ ਚਰਨਾਂ ਨਾਲ ਜੁੜ ਜਾਵੇ, ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਪ੍ਰਭ ਆਪੇ ਮਿਲੇ, ਭੁੱਲਾਂ ਚੁੱਕਾਂ ਦੀ ਖਿਮਾ ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੇ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤ ਵਿਚਾਰਾਂ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਗਿਆਨੀ ਅਗੰਤ ਸਿੰਘ ਜੀ। ਗਿਆਨੀ ਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਗੁਰਮੇਲ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਹਰ ਸਾਲ ਦੀ ਤਰ੍ਹਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆ ਸੰਗਤਾਂ ਦੇ ਸੰਯੋਗ ਨਾਲ ਸਮੂਹ ਪੰਥਕ ਜਥੇਬੰਦੀਆਂ ਵੱਲੋਂ ਜੋ ਸਨ ਫਰਾਂਸਿਸਕੋ ਵਿਖੇ ਨਗਰ ਕੀਰਤਨ ਹੁੰਦੇ ਹਨ, ਸੋ ਇਸ ਵਾਰੀ ਵੀ 6 ਜੂਨ ਦਿਨ ਸ਼ੁੱਕਰਵਾਰ ਨੂੰ ਹੋ ਰਹੇ ਹਨ। ਸਭ ਸੰਗਤਾਂ ਨੇ ਉੱਥੇ ਹਾਜ਼ਰੀ ਭਰਨੀ ਜੀ ਅਤੇ ਆਪਣੇ ਕੋਲ ਕੱਲ੍ਹ ਦੇ ਦੀਵਾਨਾਂ ਵਿੱਚ ਸਤਿਕਾਰਯੋਗ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਪਹੁੰਚ ਰਹੇ ਹਨ, ਨਾਲ ਨਾਲ ਭਾਈ ਇੰਦਰਜੀਤ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਵਾਲੇ ਜੋ ਪਿਛਲੇ ਸਾਲ ਆਪਾਂ ਨੂੰ ਵਿਛੋੜਾ ਦੇ ਗਏ ਸਨ ਉਹਨਾਂ ਦੀ ਬਰਸੀ ਮਨਾਈ ਜਾਣੀ ਹੈ। ਸੋ ਆਪ ਸੰਗਤਾਂ ਨੂੰ ਬੇਨਤੀ ਕੱਲ੍ਹ ਦੇ ਦੀਵਾਨਾਂ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ। ਸਤਿਕਾਰਯੋਗ ਰਾਗੀ ਭਾਈ ਗੁਰਮੇਲ ਸਿੰਘ ਜੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਬਿਤਾਬ ਸਿੰਘ ਜੀ ਸੈਕਰਾਮੈਂਟੋ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਜੀ, ਕੱਲ੍ਹ ਨੂੰ ਗੁਰੂ ਘਰ ਵਿਖੇ ਸਤਿਕਾਰਯੋਗ ਸੱਚਖੰਡ ਵਾਸੀ ਰਾਗੀ ਭਾਈ ਇੰਦਰਜੀਤ ਸਿੰਘ ਖਾਲਸਾ ਬੰਬੇ ਵਾਲੇ ਉਹਨਾਂ ਦੀ ਯਾਦ ਪਹਿਲੀ ਬਰਸੀ ਬਣਾਈ ਜਾਣੀ ਹੈ। ਸਭ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰਨੀ, ਨਾਲ ਨਾਲ ਜੋ ਸਾਡੇ ਛੋਟੇ ਵੀਰ ਭਾਈ ਤਪਤੇਜ ਸਿੰਘ ਜੀ ਅੱਜ ਤੋਂ ਕੁਝ ਸਾਲ ਪਹਿਲਾਂ ਆਪਾਂ ਨੂੰ ਵਿਛੋੜਾ ਦੇ ਗਏ ਸਨ, ਉਸ ਪਰਿਵਾਰ ਵੱਲੋਂ ਵੀ ਸ੍ਰੀ ਅਖੰਡ ਪਾਤਸ਼ਾਹ ਬ੍ਰਹਮ ਹਨ, ਉਹਨਾਂ ਦੀ ਯਾਦ ਵੀ ਮਨਾਈ ਜਾਣੀ ਹੈ। ਦੂਸਰੀ ਬੇਨਤੀ ਹੈ ਕਿ ਅੱਜ ਤੋਂ ਆਪਣੇ ਕੋਲ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਵਾਲੇ, ਉਹਨਾਂ ਦਾ ਕਿਸ਼ਰੀ ਜਥਾ ਵੀ ਪਹੁੰਚ ਚੁੱਕਾ ਹੈ। ਹਫ਼ਤੇ ਵਾਸਤੇ ਆਪ ਸੰਗਤਾਂ ਨੂੰ ਜੋ ਗੁਰ ਇਤਿਹਾਸ ਕਿਸ਼ਰੀ ਵਾਰਾਂ ਦੁਆਰਾ ਨਿਹਾਲ ਕਰੇਗਾ, ਨਾਲ ਨਾਲ ਜੋ ਆਪਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਦਿਨ ਸ਼ਨਿਚਰਵਾਰ 6 ਜੂਨ ਨੂੰ ਜੋ ਸਮੂਹ ਸੰਗਤਾਂ ਵੱਲੋਂ ਪੰਥਕੀ ਜਥੇਬੰਦੀਆਂ ਵੱਲੋਂ ਜੋ ਨਗਰ ਕੀਰਤਨ ਸਨ ਫਰਾਂਸਿਸਕੋ ਵਿਖੇ ਹੋ ਰਹੇ ਹਨ, ਸੋ ਆਪ ਸੰਗਤਾਂ ਨੂੰ ਬੇਨਤੀ ਆਪ ਜੀਆਂ ਨੇ ਉੱਥੇ ਸ਼ਹੀਦਾਂ ਦੀ ਯਾਦ ਮਨਾਉਂਦਿਆਂ ਹੋਇਆਂ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਕੀਰਤਨ ਸ਼ਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਬਿਤਾਬ ਸਿੰਘ ਜੀ ਅਤੇ ਉਹਨਾਂ ਦਾ ਰਾਗੀ ਜਥਾ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਸੋ ਹੁਣ ਜੋ ਇੱਕ ਹਫ਼ਤੇ ਵਾਸਤੇ ਆਪਣੇ ਕੋਲ ਵਿਸ਼ੇਸ਼ ਤੌਰ 'ਤੇ ਉਚੇਚੇ ਤੌਰ 'ਤੇ ਪਹੁੰਚੇ ਹਨ, ਪੰਥ ਦੇ ਨਾਮਵਰ ਕੁਸ਼ਰੀ ਜਥਾ ਸਤਿਕਾਰਯੋਗ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਵਾਲੇ, ਸੋ ਉਹਨਾਂ ਪਾਸੋਂ ਆਪਾਂ ਕੁਸ਼ਰੀ ਵਾਰਾਂ ਗੁਰ ਇਤਿਹਾਸ ਸ਼ਰਵਣ ਕਰੀਏ। ਸੋ ਸਮੂਹ ਸੰਗਤਾਂ ਵੱਲੋਂ, ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਜੀ ਆਇਆਂ ਨੂੰ ਇੱਕ ਹਫ਼ਤਾ ਆਪ ਸੰਗਤਾਂ ਦੀ ਗੁਰ ਇਤਿਹਾਸ ਰਾਹੀਂ ਸੇਵਾ ਕਰਨਗੇ। ਸੋ ਸਭ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲਿਆ ਕਰਨਾ ਜੀ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਆਵਾਜ਼ ਇੱਥੇ ਛੱਡ ਕੇ ਆਵਾਂ ਘੱਟ ਵੱਧ ਨਹੀਂ ਹੋਣੀ ਕੁਛ ਵੀ ਵਾਹਿਗੁਰੂ ਜੀ ਵਾਹਿਗੁਰੂ ਜੀ
1: ਵਾਹਿਗੁਰੂ ਜੀ ਵਾਹਿਗੁਰੂ
0: ਵਾਹਿਗੁਰੂ

0: सुल्तान कहा हो मियां तेरी कवन वडाई जो तू देहे सो कहा स्वामी मैं मूर्ख कहन न जाई मैं मूर्ख कहन न जाई कोट ब्रह्मंडा दे मालक सरकारे को लालम लोक परलोक दे सुख देन वाले तन गुरु ग्रंथ साहिब महाराज दी पावन पवित्र गोद अंदर सज बैठे पवित्र आत्मा गुरु खालसा साध संग जीओ आओ सब तो पहला जो सिखी दा सच्चा ते सुचा सूल है कलगी वाले पातशाह महाराज दी बख्शिश दोहराइए कोई भी रसना वाजी ना रहे सब माई भाई फतेह दे सिमर न जुड़ो और उस सिमरन दे मिले बल विचों दासरिया नू कुछ बोलन दा बल बख्श करो अद विच गुरु ग्रंथ साहिब जी नू सीस चुकाओ ते गज के आखो जी वाहिगुरु जी का खालसा
1: खालसा
0: वाहिगुरु जी की फतेह
1: फतेह
0: जैसो गुर उपदेसिया
1: मैं
0: तैसो कहा पुकार नानक कहे सुनरे मना कर कीर्तन होए उदार ऐसा कीर्तन कर मन मेरा इहां उहां जो काम तेरे साडे तो पहलो गुरु के रागी सिंघा दे कोलो रब्बी बाणी दा कीर्तन अलाही बाणी दा कीर्तन सरवण कर रहे सी तो कृपा ते सुख पाया हर बंदा सवेर तो जिहड़ी शाम तक भज दौड़ करदा कादे वास्ते करदा हर मनुख ते सुख दी भाल विच है ना ते असी सुख कित्थों लभदे आं वी बहुत सारा धन इकट्ठा कर लांगे बच्चे साडे सैट हो जाणगे विदेशां च असी खनी सौखे हो जांगे पर साहिब दी बाणी दा फरमान है सुख ना ही बहुते धन खाटे सुख ना ही पेखे निरत नाटे सुख ना ही बहुत देश कमाए सर्व सुखा हर हर गुण गाए सारे सुख जड़े ओ परमेश्वर दे नाम विच आ जो सुख को चाहे सदा शरण राम की ले पाछा कहिंदे डिठा सब संसार एक दो चार कंट्रियां दी गल नहीं मारने कीती समुचे जगत नू इक्के शब्द च लै लिया डिठा सब संसार सुख ना नाम बिन तन धन होसी छार जाने कोई जन सिमरत वेद पुराण पुकारन पोथिया नाम बिना सब कूड़ गाली होशियां गोविंद भजन बिन बिरथे सब काम ज्यो किरपन के निरार्थ दाम जितना कंजूस बंदे दा जोड़िया आया तन ओदे किसे काम नहीं आउंदा नाम तो बिना साडे कीते कार विहार जिहड़े आ ਉਹ ਵਿਅਰਥ ਜਾਣਗੇ ਵਿਅਰਥ ਜਦੋਂ ਪਾਤਸ਼ਾਹ ਦੇ ਦਰਬਾਰ ਚ ਆਓ ਅਰਦਾਸ ਇੱਕੋ ਕਰਿਆ ਕਰੋ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ
1: ਗੁਣ
0: ਗਾਵਾਂ ਦਿਨ ਰਾਤ
1: ਨਾਨਕ
0: ਚਾਓ
1: ਇਹੋ
0: ਜਦੋਂ ਤੁਸੀਂ ਨਾਮ ਮੰਗ ਲਿਆ ਭੈਣੋ ਭਰਾਵੋ ਤੁਸੀਂ ਦੁਨੀਆਂ ਦੇ ਸਾਰੇ ਸੁੱਖ ਮੰਗ ਲਏ ਗੁਰੂ ਕਿਰਪਾ ਕਰੇ ਜੇ ਕੋਈ ਆਖੇ ਮੇਰੇ ਘਰ ਵਿੱਚੋਂ ਕਲੇਸ਼ ਨਿਕਲ ਜਾਣ ਮੇਰੀਆਂ ਸਾਰੀਆਂ ਬਿਮਾਰੀਆਂ ਕੱਟੀਆਂ ਜਾਣ ਮੈਂ ਜਿਹੜੇ ਵੀ ਕੰਮ ਨੂੰ ਹੱਥ ਪਾਵਾਂ ਮੈਨੂੰ ਉਹਦੇ ਵਿੱਚ ਹੀ ਸਫਲਤਾ ਪ੍ਰਾਪਤ ਹੋਵੇ ਮੇਰੀ ਆਉਣ ਵਾਲੀ ਘੜੀ ਜਿਹੜੀ ਆ ਉਹ ਖੁਸ਼ੀਆਂ ਭਰੀ ਹੋਵੇ ਮੇਰਾ ਹਿਰਦਾ ਹਰ ਟਾਈਮ ਕੌਲ ਫੁੱਲ ਵਾਂਗੂ ਖਿੜਿਆ ਹੀ ਰਵੇ ਮੇਰਾ ਲੋਕ ਤੇ ਪਰਲੋਕ ਵੀ ਸੇਲਾ ਹੋ ਜਾਏ ਸਿੰਘੋ ਫਿਰ ਇੱਕੋ ਕਰਮ ਕਰਿਆ ਕਰੋ ਇੱਕੋ ਇੱਕ ਅੰਮ੍ਰਿਤ ਵੇਲੇ ਉੱਠ ਕੇ ਬੰਦਗੀ ਦਾ ਆਹਰ ਕਰਿਆ ਕਰੋ ਗੁਰੂ ਕੀ ਬਾਣੀ ਦਾ ਜਾਪ ਕਰਿਆ ਕਰੋ ਜੋ ਮਹਾਰਾਜ ਜੋ ਸਿੱਖ ਗੁਰ ਕੀ ਬਾਣੀ ਗਾਵੇ
1: ਜੀਵਨ
0: ਮੁਕਤ ਪਦਾਰਥ ਪਾਵੇ
1: ਪਦਾਰਥ ਪਾਵੇ
0: ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਚ ਬੇਨਤੀ ਕਰ ਰਿਹਾ ਸਾਂ ਕਿ ਉਹਨਾਂ ਨੇ ਕਿੰਨੇ ਵੱਡੇ ਕਸ਼ਟ ਸਾਰੇ ਸਾਰਾ ਸਰਬੰਸ ਸਾਡੇ ਤੋਂ ਵਾਰਤਾ ਕਿੰਨੇ ਕਸ਼ਟ ਮਹਾਰਾਜ ਨੇ ਸਾਰੇ ਕਿਤੇ ਅਨੰਦਪੁਰ ਸਾਹਿਬ ਦਾ ਇਤਿਹਾਸ ਪੜ੍ਹ ਕੇ ਵੇਖੋ ਸੱਤ ਮਹੀਨੇ ਤੇ 19 ਦਿਨ ਮਹਾਰਾਜ ਨੂੰ ਘੇਰਿਆ ਪਿਆਰਾ 7 ਮਹੀਨੇ ਤੇ 19 ਦਿਨ ਤੁਸੀਂ ਵਰਲਡ ਦੀ ਹਿਸਟਰੀ ਪੜ੍ਹ ਕੇ ਵੇਖੋ ਏਡਾ ਲੰਮਾ ਘੇਰਾ ਕਿਤੇ ਵੀ ਨਹੀਂ ਪਿਆ ਤੇ ਘੇਰਾ ਲੰਮਾ ਹੋਣ ਦਾ ਕਾਰਨ ਸੀ ਕਿ ਔਰੰਗਜ਼ੇਬ ਦੀਆਂ ਫੌਜਾਂ ਨੇ ਇਹ ਅਜਮਾ ਕੇ ਵੇਖ ਲਿਆ ਸੀ ਗੁਰੂ ਗੋਬਿੰਦ ਸਿੰਘ ਨੂੰ ਇਸ ਤਰ੍ਹਾਂ ਜਿੱਤਿਆ ਨਹੀਂ ਜਾ ਸਕਦਾ ਉਹਨੇ ਲਿਖਤੀ ਰੂਪ ਵਿੱਚ ਦੇਤਾ ਕਿ ਤੁਸੀਂ ਜੰਗ ਲੜੋ ਨਾ, ਚਾਰ ਛਫੇਰਿਓ ਕਿਲੇ ਨੂੰ ਘੇਰ ਕੇ ਬਹਿ ਜਾਓ, ਬਾੜੋ ਰਸਤਾ ਜਾਣੀਆਂ ਬੰਦ ਕਰ ਦਿਓ, ਸਿੱਖ ਭੁੱਖ ਦੇ ਦੁੱਖ ਨਾਲ ਆਪਣੇ ਆਪ ਕਿਲਾ ਛੱਡ ਦੇਣਗੇ। ਸਿੱਖੋ, ਸਭ ਤੋਂ ਜੀਵਨ ਨੂੰ ਜੀਣ ਦੀ ਲੋੜ ਹੈ ਹਵਾ ਦੀ, ਜੋ ਸਰਵ ਵਿਆਪਕ ਹੈ ਤੇ ਹਰ ਇੱਕ ਨੂੰ, ਹਰ ਮਨੁੱਖ ਨੂੰ ਹਰ ਜਗ੍ਹਾ ਤੇ ਮਿਲ ਜਾਂਦੀ ਹੈ। ਦੂਸਰੀ, ਇਸ ਜੀਵਨ ਨੂੰ ਜੀਣ ਦੀ ਲੋੜ ਹੈ ਪਾਣੀ ਦੀ। ਮਹਾਰਾਜ ਬੜੇ ਦੀਰਦਰਸ਼ੀ ਸਨ, ਉਹਨਾਂ ਨੇ ਆਨੰਦਗੜ੍ਹ ਦੇ ਕਿਲੇ ਵਿੱਚ ਇੱਕ ਬੌਲੀ ਖਦਾਈ ਜਿਹੜੀ ਅੱਜ ਵੀ ਉੱਥੇ ਮੌਜੂਦ ਆ, ਵੀ ਭਾਵੇਂ ਕਿੰਨਾ ਲੰਮਾ ਸਮਾਂ ਘੇਰਾ ਪਿਆ ਰਹੇ ਪਰ ਪਾਣੀ ਦੀ ਕਿਲਤ ਨਾ ਆਵੇ। ਤੀਸਰੀ, ਇਸ ਜੀਵਨ ਨੂੰ ਜੀਣ ਦੀ ਲੋੜ ਹੈ ਅੰਨ ਦੀ। ਉਹ ਜਿੰਨਾ ਕੁ ਚਿਰ ਸੀ ਗੁਰੂ ਕੇ ਸਿੱਖ ਛਕਦੇ ਰਹੇ, ਜਦੋਂ ਅੰਨ ਸਮਾਪਤ ਹੋ ਗਿਆ, ਸਿੱਖਾਂ ਨੇ ਰੁੱਖਾਂ ਦੇ ਪੱਤੇ ਭਰੂ ਭਰੂ ਕੇ ਛਕੇ, ਰੁੱਖਾਂ ਦੀਆਂ ਜੜਾਂ ਨੂੰ ਬਾਲ ਬਾਲ ਕੇ ਛਕਿਆ, ਸ਼ੇਰਾਂ ਦੀ ਕੰਢ ਲਾਉਣ ਵਾਲੇ ਸੂਰਮੇ ਭੁੱਖ ਨੇ ਇਕਰਾ ਰੋੜ ਕੇ ਰੱਖ ਦਿੱਤੇ, ਕਈ ਨੀਲੇ ਵਰਗੇ ਪ੍ਰਸ਼ਾਦੀ ਹਾਥੀ ਵਰਗੇ ਕੀਮਤੀ ਜਾਨਵਰ ਸਤਿਗੁਰਾਂ ਦੇ ਇਸ ਕਿਲੇ ਵਿੱਚ ਮਾਰੇ ਗਏ। ਇਹਨਾਂ ਦਿਨਾਂ ਦੇ ਅੰਦਰ ਹੀ ਹਿੰਦੁਸਤਾਨ ਦੇ ਸ਼ਖਸੀ ਬਾਦਸ਼ਾਹ ਔਰੰਗਜ਼ੇਬ ਵੱਲੋਂ ਮੁਨਸ਼ੀ ਇਜਨੀ ਦੀ ਮੋਹਰ ਥੱਲੇ ਇੱਕ ਖਤ ਆਇਆ ਕਿ ਮਹਾਰਾਜ, ਮੈਨੂੰ ਪਤਾ ਲੱਗਾ ਮੇਰੇ ਨਵਾਬਾਂ ਨੇ ਤੁਹਾਨੂੰ ਬਹੁਤ ਤੰਗ ਕੀਤਾ, ਜੇ ਤੁਸੀਂ ਦੀਨੇ ਕਾਂਗੜ ਦੇ ਮੁਕਾਮ ਤੇ ਆ ਕੇ ਸੁਲਾ ਦੀ ਗੱਲ ਕਰੋ ਤੇ ਇੱਕ ਚਿੱਠੀ ਸੂਬਾ ਸਰਹੰਦ ਵਜ਼ੀਰ ਖਾਨ ਵੱਲੋਂ ਗੁਰੂ ਗੋਬਿੰਦ ਸਿੰਘ ਨੂੰ ਭੇਜੀ ਗਈ, ਇੱਕ ਚਿੱਠੀ ਲਾਹੌਰ ਦੇ ਜ਼ਬਰਦਸਤ ਖਾਨ ਵੱਲੋਂ ਗੁਰੂ ਗੋਬਿੰਦ ਸਿੰਘ ਨੂੰ ਆਈ, ਇੱਕ ਚਿੱਠੀ 22 ਧਾਰਦਿਆਂ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਨੂੰ ਲਿਖੀ ਵੀ ਜੇ ਤੁਸੀਂ ਆਨੰਦਪੁਰ ਦਾ ਕਿਲਾ ਛੱਡ ਦਿਓ ਤੁਹਾਡੀ ਸਾਡੀ ਲੜਾਈ ਮੁੱਕ ਜਾਏਗੀ। ਇੱਕ ਚਿੱਠੀ ਨਾਲ ਹੀ ਔਰੰਗਜ਼ੇਬ ਨੇ ਸੂਬਾ ਸਰਹੰਦ ਵਜ਼ੀਰ ਖਾਨ ਨੂੰ ਲਿਖ ਦਿੱਤੀ ਵੀ ਜੇ ਕਿਤੇ ਪੀਰੇ ਹਿੰਦ ਮੇਰੀਆਂ ਗੱਲਾਂ ਤੇ ਇਤਬਾਰ ਕਰਕੇ ਆਨੰਦਪੁਰ ਦਾ ਕਿਲਾ ਛੱਡ ਦੇ, ਤੈਨੂੰ ਪੂਰੀ ਤਰ੍ਹਾਂ ਬਰਬਾਦ ਕਰਕੇ ਰੱਖ ਦਿਓ। ਪਰ ਮਹਾਰਾਜ ਇਹਦੀ ਮਕਾਰੀ ਨੂੰ ਜਾਣਦੇ ਸੀ, ਉਹਨਾਂ ਦਾ ਸੁਭਾਅ ਆਉਣ ਵਾਲੀਆਂ ਮੁਸ਼ਕਲਾਂ ਤੋਂ ਮੂੰਹ ਮੋੜ ਲੈਣਾ ਨਹੀਂ ਸੀ। ਉਹਨਾਂ ਨੇ ਜ਼ਿੰਦਗੀ ਦੇ ਹਰ ਚੁਰਾਹੇ ਵਿੱਚੋਂ ਬਿਖੜੇ ਪੈਂਡੇ ਦੀ ਚੋਣ ਕੀਤੀ। ਜਦੋਂ ਉਹਨਾਂ ਨੇ ਗੁਰੂ ਨਾਨਕ ਦੀ ਗੱਦੀ ਦੀਆਂ ਜ਼ਿੰਮੇਦਾਰੀਆਂ ਸੰਭਾਲੀਆਂ ਨਾ, ਸਿੱਖਾਂ ਨੇ ਬੜੇ ਤੋਹਫੇ ਪੇਟ ਕੀਤੇ। ਇੱਕ ਤੋਹਫਾ ਹਿੰਦੁਸਤਾਨ ਦੇ ਸ਼ਖਸੀ ਬਾਦਸ਼ਾਹ ਵੱਲੋਂ ਗੁਰੂ ਗੋਬਿੰਦ ਸਿੰਘ ਨੂੰ ਆਇਆ, ਉਹ ਕੀ ਸੀ? ਸ਼ਹੀਦ ਕੀਤਾ ਹੋਇਆ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਸਤਿਗੁਰ ਨੇ ਬੜੇ ਅਦਬ ਨਾਲ ਝੋਲੀ ਵਿੱਚ ਰੱਖ ਕੇ ਤੇ ਤਲਵਾਰ ਦੇ ਕਬਜ਼ੇ ਤੇ ਹੱਥ ਰੱਖ ਕੇ ਗੱਲ ਆਖੀ ਸੀ ਵੀ ਜਿੰਨਾ ਚਿਰ ਤੱਕ ਤੁਹਾਨੂੰ ਸ਼ਹੀਦ ਕਰਨ ਵਾਲੀ ਜ਼ਾਲਮ ਸਰਕਾਰ ਦਾ ਜ਼ੁਲਮ ਨਾਸ ਨਹੀਂ ਹੋ ਜਾਂਦਾ, ਉਹਨਾਂ ਚਿਰ ਮੈਂ ਤਲਵਾਰ ਮਿਆਨ ਚ ਨਹੀਂ ਕਰੂੰਗਾ। ਇਹ ਸੀ ਉਹਨਾਂ ਦੇ ਬਿਖੜੇ ਪੈਂਡੇ ਦੀ ਚੋਣ। ਸੁਬਾਹ ਹੋਈ ਤੇ ਉਹਨਾਂ ਆਪਣੀ ਮਾਤਾ ਗੁਜਰੀ ਜੀ ਨੂੰ ਦੱਸਿਆ, ਮਾਤਾ ਜੀ, ਆ ਚਾਰ ਚਿੱਠੀਆਂ ਆਪਣੇ ਦੇਸ਼ ਦਿਆਂ ਰਾਜਿਆਂ ਵੱਲੋਂ ਮੈਨੂੰ ਆਈਆਂ, ਬੇਟਾ ਇਹ ਕੀ ਆਂਦੇ ਆ? ਮਾਤਾ ਇਹ ਆਂਦੇ ਵੀ ਆਨੰਦਪੁਰ ਦਾ ਕਿਲਾ ਛੱਡ ਦਿਓ, ਤੁਹਾਡੀ ਸਾਡੀ ਲੜਾਈ ਮੁੱਕ ਜਾਏਗੀ। ਮਾਤਾ ਗੁਜਰੀ ਜੀ ਨੇ ਆਖਿਆ, ਬੇਟਾ, ਲੜਾਈ ਮੁੱਕ ਜਾਣੀ ਕੋਈ ਜ਼ਿੰਦਗੀ ਨਹੀਂ, ਜ਼ਿੰਦਗੀ ਇੱਕ ਸੰਘਰਸ਼ ਹੈ। ਇਹ ਪੰਜ ਭੂਤਕ ਸਰੀਰ ਤੈਨੂੰ ਸੰਘਰਸ਼ ਵਾਸਤੇ ਮਿਲਿਆ ਹੈ, ਮਤ ਸੋਚੋ ਕਿ ਲੜਾਈ ਮੁੱਕੇਗੀ, ਇਹ ਲੜਾਈ ਸਗੋਂ ਹੋਰ ਵਧੇਗੀ, ਕਿਉਂਕਿ ਤੇਰਾ ਵਾਹ ਉਹਨਾਂ ਬੰਦਿਆਂ ਦੇ ਨਾਲ ਪੈ ਗਿਆ ਜਿਨ੍ਹਾਂ ਦਾ ਧਰਮ ਹੀ ਕੋਈ ਨਹੀਂ ਗਾ। ਬੇਟਾ, ਮੰਮੀ, ਮਾਤਾ ਜੀ, ਮੰਮੀ ਇਹੋ ਚਾਹੁੰਦਾ ਵੀ ਤੁਹਾਡੀ ਰਹਿ ਕੀ ਆ, ਕਿਲਾ ਛੱਡ ਦੇਣਾ ਚਾਹੀਦਾ ਜਾਂ ਨਹੀਂ? ਮਾਤਾ ਨੇ ਕਿਲਾ ਛੱਡਣ ਵਿੱਚ ਰਹਿ ਪ੍ਰਗਟ ਕੀਤੀ। ਸਤਿਗੁਰੂ ਕਹਿਣ ਲੱਗੇ, ਮਾਤਾ ਜੀ, ਮੁਸੀਬਤਾਂ ਹੋਰ ਵੱਧ ਜਾਣਗੀਆਂ। ਮਾਤਾ ਜੀ ਦੀ ਉਮਰ ਉਸ ਵੇਲੇ ਭੈਣੋ 80 ਵਰੇ ਦੇ ਕਰੀਬ ਸੀ, 80 ਵਰੇ ਦੇ, ਤੇ ਇਸ ਉਮਰ ਦੇ ਵਿੱਚ ਹੋਸ਼ ਹਵਾਸ਼ ਕਾਇਮ ਰਹਿਣੇ, ਠੀਕ ਫੈਸਲੇ ਕਰਨੇ, ਉਹਨਾਂ ਦੀ ਆਤਮਾ ਕਿੰਨੀ ਬਲਵਾਨ ਹੋਏਗੀ। ਤੇ ਆਤਮਾ ਬਲਵਾਨ ਹੋਣ ਦਾ ਕਾਰਨ ਉਹਨਾਂ ਦਾ ਸਿਮਰਨ, ਉਹਨਾਂ ਦਾ ਤਪ ਸੀ। ਮਾਤਾ ਨੇ ਆਖਿਆ, ਬੇਟਾ, ਇਹਨਾਂ ਚਿੱਠੀਆਂ ਪਾਉਣ ਵਾਲਿਆਂ ਦਾ ਇੱਕ ਅਮਾਨ ਵੀ ਜਮਾ ਕੇ ਵੇਖ ਲਾ, ਮਰਨੇ ਪਾਟੇ ਬਸਤਰ ਟੁੱਟੇ ਛਿੱਤਰ ਵਾਧੂ ਸਮਾਨ ਗੱਡਿਆਂ ਤੇ ਲੱਦ ਕੇ ਜਦੋਂ ਮਸਾਲਾ ਬੰਨ ਕੇ ਗੱਡੇ ਬਾਹਰ ਤੋਰੇ, ਇਹ ਜਿਹੜੇ ਝੂਠੀਆਂ ਕਸਮਾਂ ਤੋੜ ਕੇ ਇਹਨਾਂ ਗੱਡਿਆਂ ਤੇ ਹਮਲਾ ਬੋਲ ਦਿੱਤਾ, ਮਹਾਰਾਜਾ ਆਪਣੇ ਸਿੱਖਾਂ ਨੂੰ ਮੋਢਿਆਂ ਤੇ ਹੱਥ ਰੱਖ ਕੇ ਵਿਖਾ ਰਹੇ ਆ, ਜੇ ਇਹਨਾਂ ਦਾ ਇਮਾਨ, ਆ ਧਰਮ ਪਰ ਇਹਦੇ ਬਾਵਜੂਦ ਵੀ ਕਿਲਾ ਛੱਡ ਦੇਣਾ ਕੋਈ ਮਾਮੂਲੀ ਬਾਤ ਨਹੀਂ ਸੀ। ਮਾਤਾ ਨੇ ਆਖਿਆ ਬੇਟਾ ਮੈਂ ਜਾਣਦੀ ਹਾਂ ਸੱਚ ਨਾਲ ਟਾਕਰਾ ਹੁੰਦਾ ਆ, ਸੱਚ ਬੋਲਣ ਵਾਲੇ ਸਦਾ ਸੂਲੀਆਂ ਤੇ ਚੜਦੇ ਰਹੇ ਆ, ਸੱਚ ਬੋਲਣ ਵਾਲੇ ਸਦਾ ਕਤਲ ਹੁੰਦੇ ਆਏ ਆ, ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਦਾ ਕਿੱਸਾ ਉਹਨਾਂ ਦੇ ਸਾਹਮਣੇ ਸੀ। ਮਾਤਾ ਨੇ ਆਖਿਆ ਬੇਟਾ ਜੇ ਤੂੰ ਕਿਲਾ ਨਾ ਛੱਡੇਗਾ ਨਾ ਤੇ ਇਤਿਹਾਸ ਇਹ ਗੱਲ ਕਹੇਗਾ ਕਿ ਜੇ ਕਿਤੇ ਤੇਗ ਬਹਾਦਰ ਦਾ ਪੁੱਤਰ ਕਿਲੇ ਚੋਂ ਬਾਹਰ ਹੁੰਦਾ ਤੇ ਇਹਦੀ ਜਵਾਨ ਮਰਦੀ ਵੇਖੀ ਜਾਂਦੀ। ਬੇਟਾ ਮੈਂ ਉਹ ਦਿਨ ਪ੍ਰਸੰਨ ਹੋਵਾਂਗੀ ਜਿੱਦਣ ਤੇਰੇ ਕੋਲ ਕੋਈ ਮਜ਼ਬੂਤ ਕਿਲਾ ਨਹੀਂ ਹੋਏਗਾ, ਤੇਰੇ ਕੋਲ ਕੋਈ ਜੰਗ ਦਾ ਸਮਾਨ ਨਹੀਂ ਹੋਏਗਾ, ਤੇਰੇ ਕੋਲ ਕੋਈ ਬਹੁਤੀ ਫੌਜ ਨਹੀਂ ਹੋਏਗੀ, ਤੇ ਜ਼ਿੰਦਗੀ ਦੇ ਪਿੜ ਵਿੱਚ ਜਿੱਦਣ ਇਹ ਗੱਲ ਕਹੇਗਾ ਕਿ ਸ਼ੁਭ ਕਰਮਨ ਤੇ ਕਬਹੂ ਨਾ ਟਰੋ, ਮੈਂ ਉਦਣ ਸਮਝਾਂਗੀ ਮੈਂ ਆਪਣੇ ਬੇਟੇ ਨੂੰ ਆਪਣੇ ਦੁੱਧ ਵਿੱਚੋਂ ਕੋਈ ਸ਼ਕਤੀ ਦਿੱਤੀ ਆ, ਉਦਣ ਤੇਰੇ ਪਿਤਾ ਦਾ ਖੂਨ ਪਰਖਿਆ ਜਾਏਗਾ। ਮਾਤਾ ਦੇ ਕਹਿਣ ਤੇ ਮਰ ਨੇ ਕਿਲਾ ਛੱਡਣ ਦਾ ਫੈਸਲਾ ਕਰ ਲਿਆ। ਚਾਬੀਆਂ ਗੁਰਬਖਸ਼ ਦਾਸ ਮਹੰਤ ਨੂੰ ਬੁਲਾ ਕੇ ਦਿੱਤੀਆਂ ਕਿ ਸਾਡੇ ਤੋਂ ਬਾਅਦ ਧੂਪ ਬੱਤੀ ਤੇ ਤੁਸਾਂ ਕਰਨੀ ਆ। ਮਹਾਰਾਜ ਤੁਸੀਂ ਕਦੋਂ ਆਓਗੇ? ਸਤਿਗੁਰੂ ਕਹਿਣ ਲੱਗੇ ਮੈਂ ਇਸ ਧਰਤੀ ਤੇ ਵਾਪਸ ਨਹੀਂ ਆਊਂਗਾ, ਸਿੱਖੋ ਘਰ ਛੱਡਣਾ ਬੜਾ ਮੁਸ਼ਕਲ ਹੈ। ਮਹਾਰਾਜ ਉਸ ਨੰਦਾ ਦੀ ਪੁਰੀ ਨੂੰ ਛੱਡ ਰਹੇ ਆ ਜਿੱਥੇ ਉਹਨਾਂ ਦੇ ਬੇਟਿਆਂ ਦੇ ਜਨਮ ਹੋਏ ਆ, ਜਿੱਥੇ ਉਹਨਾਂ ਨੇ ਤੀਰ ਚਲਾਉਣੇ ਸਿੱਖੇ ਆ, ਜਿੱਥੇ ਉਹਨਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਥਾਪੜੇ ਲਏ ਆ, ਔਰ ਆਪਣੇ ਪਿਤਾ ਦੀ ਸ਼ਹਾਦਤ ਦਾ ਪਰਨ ਔਰ ਪ੍ਰਤਿਗਿਆ ਵੀ ਆਪਣੀਆਂ ਅੱਖਾਂ ਨਾਲ ਵੇਖੀ। ਮੇਰੇ ਸਤਿਗੁਰ ਪਾਤਸ਼ਾਹ 6 ਤੇ 7 ਪੋਹ ਦੀ ਵਿਚਲੀ ਰਾਤ ਨੂੰ ਕਿਲਾ ਛੱਡਦੇ ਆ। ਥੋੜੀ ਦੂਰ ਗਏ ਆ, ਘੋੜੇ ਤੇ ਸੂਹੀਆ ਚੜਿਆ ਆਉਂਦਾ। ਮਹਾਰਾਜ ਇਹ ਕੀ ਖਬਰ ਆ? ਸਤਿਗੁਰੂ ਕਹਿਣ ਲੱਗੇ ਦੁਸ਼ਮਣ ਆਪਣਾ ਅਮਾਨ ਛੱਡ ਚੁੱਕਾ ਹੈ। ਥੋੜੀ ਦੂਰ ਅੱਗੇ ਗਿਆ, ਅੱਗੇ ਉਹ ਘੋੜੇ ਤੇ ਸੂਹੀਆ ਚੜਿਆ ਆਉਂਦਾ। ਦਇਆ ਸਿੰਘ ਨੇ ਫਿਰ ਪੁੱਛਿਆ ਮਹਾਰਾਜ ਇਹ ਕੀ ਖਬਰ ਆ ਰਹੀ ਆ? ਸਤਿਗੁਰੂ ਕਹਿਣ ਲੱਗੇ ਸਿੰਘੋ ਜੇ ਸਰਸਾ ਨੂੰ ਤੁਸੀਂ ਪਾਰ ਕਰਨਾ ਉਹਦੇ ਵਿੱਚ ਤੁਗਿਆਨੀ ਉਹਦੇ ਵਿੱਚ ਹੜ ਆ ਚੁੱਕਾ ਹੈ, ਮੁਸ਼ਕਲੇ ਇਤਨੀ ਬੜੀ, ਮੁਸੀਬਤੇ ਇਤਨੀ ਬੜੀ ਕਿ ਅਸਾਂ ਹੋ ਗਈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੇਖਿਆ ਵੀ ਸਖਾਵੀ ਗੱਲ ਤੇ ਹੈ ਹੀ ਕੋਈ ਨਹੀਂ, ਹੁਣ ਤੈਨੂੰ ਬਿਖੜੇ ਬਿਸ਼ਵਾਰ ਪੈਂਡੇ ਦੇ ਨਾਲ ਨਜਿੱਠਣਾ ਪੈਣਾ। ਇੱਕ ਉਰਦੂ ਦਾ ਵਿਦਵਾਨ ਬੜਾ ਸੁੰਦਰ ਸ਼ੇਰ ਲਿਖਦਾ, ਗਰ ਬੜਨਾ ਹੈ ਤੋ ਦਾਮਨ ਕੋ ਨਾ ਕਾਂਟੋ ਸੇ ਬਚਾ ਕੇ ਬੜੋ, ਹਰ ਖਾਲ ਸੇ ਉਲਝਾ ਕੇ ਬੜੋ, ਨਾ ਮੁਮਕਿਨ ਕੇ ਮੰਜ਼ਿਲ ਮਿਲੇ, ਹਰ ਦਾਮ ਪੇ ਮੰਜ਼ਿਲ ਕੀ ਕਸਮ ਖਾ ਕੇ ਬੜੋ। ਇਹ ਸੀ ਗੁਰੂ ਗੋਬਿੰਦ ਸਿੰਘ ਦਾ ਅਕੀਦਾ। ਆਓ ਸਤਿਗੁਰ ਸੱਚੇ ਪਾਤਸ਼ਾਹ ਦਾ ਪਰਿਵਾਰ ਸਰਸਾ ਦੇ ਕੰਢੇ ਤੇ ਕਿਸ ਤਰ੍ਹਾਂ ਖੇਰੂ ਖੇਰੂ ਹੋਇਆ, ਲੈਣਾ ਤੁਹਾਡੇ ਸਾਹਮਣੇ ਜੋੜੀ ਬਿਆਨ ਕਰ ਰਹੀ ਹੈ। ਮਾਂ ਨੇ ਕਿਤਨਾ ਨੰਦਾ ਦੀ ਪੁਰੀ ਨੂੰ ਛੱਡਿਆ ਬਾਈ।

ਵੱਡਾ ਠੇਕੇਦਾਰ ਸੀ, ਉਹਦੀ ਦਰਬਾਰ ਤੱਕ ਪਹੁੰਚ ਸੀ, ਕੋਈ ਸਰਕਾਰੀ ਕਰਮਚਾਰੀ ਉਹਨੂੰ ਰੋਕ ਨਹੀਂ ਸੀ ਸਕਦਾ। ਤੇ ਨਾਲੇ ਸਹੁਰੇ ਪਰਿਵਾਰ 'ਚ ਰਹਿਣਾ ਤੇ ਉਸ ਤਰ੍ਹਾਂ ਵੀ ਕਿਸੇ ਨੂੰ ਓਪਰਾ ਨਹੀਂ ਸੀ ਲੱਗਦਾ। ਭਾਈ ਮਨੀ ਸਿੰਘ ਨੇ ਬੜੀ ਹੀ ਸੁਗੜਤਾ ਤੋਂ ਕੰਮ ਲਿਆ। 6 ਤੇ 7 ਪੋ ਦੀ ਵਿਚਲੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਦਾ ਕਿਲ੍ਹਾ ਛੱਡਿਆ ਸੀ। ਅੱਜ 11 ਮਹੀਨੇ ਸਤਿਗੁਰ ਦੇ ਨਾਲੋਂ ਵਿਛੜਿਆਂ ਨੂੰ ਮਤਾਵਾਂ ਨੂੰ ਹੋ ਗਏ 11 ਮਹੀਨੇ ਤੇ ਵਿਛੋੜੇ ਦੀ ਘੜੀ ਤੇ ਇੱਕ ਪਲ ਦੀ ਵੀ ਬੜੀ ਸਹਿਣੀ ਔਖੀ ਆ। ਵਿਛੋੜੇ ਦਾ ਦੁੱਖ ਉਹ ਭੈਣਾਂ ਮਾਵਾਂ ਦੱਸ ਸਕਦੀਆਂ ਜਿਨ੍ਹਾਂ ਦੇ ਪੁੱਤ ਪਰਦੇਸ ਰਹਿੰਦੇ ਆ, ਜਿਨ੍ਹਾਂ ਦੇ ਪਤੀ ਪਰਦੇਸ ਰਹਿੰਦੇ ਆ, ਤੇ ਕਈ ਕਈ ਵਰੇ ਉਹਨਾਂ ਨੂੰ ਗਿਆਨ ਹੋ ਗਿਆ। ਉਹ ਮਾਵਾਂ ਤਰਸ ਰਹੀਆਂ ਪੁੱਤਾਂ ਦੇ ਦਰਸ਼ਨਾਂ ਨੂੰ, ਉਹ ਵਿਛੋੜੇ ਦਾ ਦੁੱਖ ਦੱਸ ਸਕਦੀਆਂ। ਆ ਪਿੱਛੇ ਜੇ ਮੈਂ ਪਿੰਡ ਰਮੀਦੀ ਵਿਖੇ ਦੀਵਾਨ ਲਾਉਣ ਗਿਆ ਤੇ ਉਹਨੇ ਸਾਨੂੰ ਪ੍ਰੋਗਰਾਮ ਦੱਸ ਲਿਆਂਦਾ, ਗਿਆਨੀ ਜੀ ਮੈਂ 24 ਸਾਲ ਬਾਅਦ ਇੰਗਲੈਂਡ ਤੋਂ ਆਇਆ, 24 ਸਾਲ ਬਾਅਦ। ਆਂਦਾ ਪੱਕਾ ਹੋਣ ਤੇ ਸਾਰਾ ਜ਼ੋਰ ਲਾ ਤਾ, ਮਾਂ ਵੀ ਤੁਰ ਗਈ, ਪਿਓ ਵੀ ਤੁਰ ਗਿਆ, ਬੱਚੇ ਜਵਾਨ ਹੋ ਗਏ, ਆਪ ਬੁੱਢਾ ਹੋ ਗਿਆ, ਮਾਇਆ ਦੀ ਕੈਸੀ ਪਕੜ ਹੈ। ਪਰ ਇੱਥੇ ਜਿਹੜਾ ਵਿਛੋੜਾ ਗੁਰੂ ਗੋਬਿੰਦ ਸਿੰਘ ਦਾ ਮਾਤਾਵਾਂ ਨੂੰ ਪਿਆ ਨਾ, ਇਹ ਕਿਸੇ ਲਾਲਚ ਦਾ ਨਹੀਂ, ਇਹ ਤੇ ਦੁਸ਼ਮਣ ਪਿੱਛੇ ਵੈਰੀ ਲੱਗ ਗਿਆ ਤੇ ਮਾਤਾਵਾਂ ਦਾ ਗੁਰੂ ਗੋਬਿੰਦ ਸਿੰਘ ਨੂੰ ਵਿਛੋੜਾ ਪੈ ਗਿਆ। ਵਿਛੋੜੇ ਦਾ ਦੁੱਸ ਉਹ ਮਾਵਾਂ ਦੱਸ ਸਕਦੀਆਂ ਜਿਨ੍ਹਾਂ ਦੇ ਬੇਕਸੂਰ ਪੁੱਤਰ ਝੂਠੇ ਮੁਕਾਬਲੇ ਬਣਾ ਬਣਾ ਕੇ ਮਾਰ ਦਿੱਤੇ। ਉਹ ਭੈਣਾਂ ਜਿਨ੍ਹਾਂ ਦੇ ਮਨ ਵਿੱਚ ਚਾਹ ਸੀ ਵੀਰਾਂ ਦੇ ਵਿਆਹ ਕਦੋਂ ਹੋਣਗੇ, ਸਤਿਗੁਰੂ ਕਿਰਪਾ ਕਰੇ ਵਿਛੋੜੇ ਦਾ ਦੁੱਖ ਉਹ ਦੱਸ ਸਕਦੀਆਂ। ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵਾਂ ਜੀ, ਜਿਹੜੀ ਗੁਰੂ ਗੋਬਿੰਦ ਸਿੰਘ ਦੇ ਦਰਸ਼ਨਾਂ ਤੋਂ ਬਿਨਾਂ ਕਦੇ ਪਾਣੀ ਨਹੀਂ ਸੀ ਪੀਂਦੀ, ਇੰਨਾ ਪਿਆਰ ਸੀ ਮਹਾਰਾਜ ਦੇ ਨਾਲ ਮਾਤਾ ਸਾਹਿਬ ਦੇਵਾਂ ਜੀ ਦਾ। ਤੇ ਅੱਜ 11 ਮਹੀਨੇ ਹੋ ਗਏ ਆ, ਭਾਈ ਮਨੀ ਸਿੰਘ ਨੂੰ ਮਤਾਵਾਂ ਕਹਿ ਰਹੀਆਂ, ਭਾਈ ਮਨੀ ਸਿੰਘ ਜੀ ਤੁਸੀਂ ਬਹੁਤ ਉੱਚੀ ਅਵਸਥਾ ਦੇ ਮਾਲਕ ਹੋ, ਤੁਸੀਂ ਬਹੁਤ ਬੰਦਗੀ ਵਾਲੇ ਹੋ, ਤੁਸੀਂ ਅੰਤਰ ਧਿਆਨ ਹੋ ਕੇ ਵੇਖੋ ਵੀ ਇਸ ਟਾਈਮ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿੱਥੇ ਆ ਤੇ ਸਾਡਾ ਮਿਲਾਪ ਉਹਨਾਂ ਦੇ ਨਾਲ ਕਦੋਂ ਹੋਏਗਾ। ਜਿਸ ਤਰ੍ਹਾਂ ਮਤਾਵਾਂ ਭਾਈ ਮਨੀ ਸਿੰਘ ਨੂੰ ਗੁਰੂ ਮਹਾਰਾਜ ਦੇ ਦਰਸ਼ਨ ਦਾਰੇ ਦਾ ਹਾਲ ਪੁੱਛ ਰਹੀਆਂ, ਬੇਨਤੀ ਕਰ ਰਹੀਆਂ, ਉਹਨਾਂ ਲੈਣਾ ਨੂੰ ਤੁਹਾਡੇ ਸਾਹਮਣੇ ਜੋੜੀ ਇੰਜ ਬਿਆਨ ਕਰ ਰਹੀ ਬਾਈ।

मेरे सच्चे पर्वत गारा कोई समझ ना आउंदी है, माही मिलना कद

0: माता सुंदरी जी ते माता साहब देवा जी महाराज जी दे महल सन। तीसरे महल माता जीतो जी जो इस संसार नू अलविदा कह चुके सन। कोई भुलण इतिहासकार ਇਹ ਕਹਿੰਦੇ ਵੀ ਮਹਾਰਾਜ ਦੀ ਇੱਕ ਸ਼ਾਦੀ ਤੋਂ ਵੱਧ ਨਾ ਬਿਆਨ ਕੀਤੀ ਜਾਵੇ। ਜਿਹੜੀ ਮਾਤਾ ਜੀਤੋ ਜੀ ਸੀ ਉਹ ਬਹੁਤ ਸੋਹਣੇ ਸੀ ਅਤੇ ਉਹਨਾਂ ਨੂੰ ਸੁੰਦਰੀ ਆਉਂਦੇ ਸੀ, ਪਰ ਉਹਨਾਂ ਭੁੱਲੜਾਂ ਨੂੰ ਉਹਨਾਂ ਚੰਗੀ ਤਾਂ ਇਤਿਹਾਸ ਦੀ ਪੜਚੋਲ ਨਹੀਂ ਕੀਤੀ। ਜਿਹੜੀ ਮਾਤਾ ਜੀਤੋ ਜੀ ਸੀ ਉਹਦਾ ਪੇਕਾ ਘਰ ਲਾਹੌਰ ਵਿਖੇ ਹੈ, ਜਿਹੜੀ ਮਾਤਾ ਸੁੰਦਰੀ ਜੀ ਹੈ ਉਹਦਾ ਪੇਕਾ ਘਰ ਹੁਸ਼ਿਆਰਪੁਰੇ ਜ਼ਿਲ੍ਹੇ ਵਿੱਚ ਪਿੰਡ ਬਜਵਾੜਾ ਹੈ। ਮੈਂ ਉਸ ਨਗਰ ਦੇ ਦਰਸ਼ਨ ਕੀਤੇ ਆ। ਜਿਹੜੀ ਮਾਤਾ ਜੀਤੋ ਜੀ ਉਹਦਾ ਅੰਤਮ ਸੰਸਕਾਰ ਸ੍ਰੀ ਅਨੰਦਪੁਰੇ ਅਗੰਮਪੁਰ ਵਿੱਚ ਹੋਇਆ, ਔਰ ਮਾਤਾ ਸੁੰਦਰੀ ਦਾ ਸੰਸਕਾਰ ਜਿਹੜਾ ਉਹਨਾਂ ਦੀ ਸਮਾਧ ਆਪਾਂ ਦਿੱਲੀ ਵੇਨੇ ਆ। ਉਹਨਾਂ ਦਾ ਪੇਕਾ ਘਰ ਇੱਕ ਨਹੀਂ, ਉਹਨਾਂ ਦਾ ਸੰਸਕਾਰ ਇੱਕ ਜਗ੍ਹਾ ਤੇ ਨਹੀਂ ਹੋਇਆ। ਕਿਸ ਤਰ੍ਹਾਂ ਮੰਨ ਲਈਏ ਗੁਰੂ ਨੇ ਕਿਉਂ ਕੀਤਾ, ਇਹ ਸਿੱਖ ਦਾ ਫਰਜ਼ ਨਹੀਂ ਬਣਦਾ। ਮਾਤਾ ਸਾਹਿਬ ਦੇਵਾਂ ਜਿਹਨੂੰ ਅਸੀਂ ਕੁਵਾਰਾ ਡੋਲਾ ਵੀ ਕਹਿ ਦਿੰਦੇ ਹਾਂ, ਮਾਤਾ ਸਾਹਿਬ ਦੇਵਾਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਖੜਾਇਆ ਕਰਦੇ ਸਨ। ਇੱਕ ਦਿਨ ਬਾਬਾ ਫਤਿਹ ਸਿੰਘ ਜੀ ਖੇਡ ਰਹੇ ਸੀ। ਦੁਨੀਆਂ ਦੀ ਹਰ ਔਰਤ ਦੀ ਇਹ ਇੱਛਾ ਹੁੰਦੀ ਹੈ ਕਿ ਕੋਈ ਨਾ ਕੋਈ ਮੈਨੂੰ ਮਾਂ ਆਖਣ ਵਾਲਾ ਹੋਵੇ।
1: ਵਾਹਿਗੁਰੂ।
0: ਮਾਤਾ ਸਾਹਿਬ ਦੇਵਾਂ ਦੇ ਮਨ ਦੇ ਅੰਦਰ ਪੁੱਤਰ ਦੀ ਰੀਝ ਉਤਪੰਨ ਹੋਈ।

0: ਖੁਸ਼ੀ ਚਾਹੀਦੀ ਸੋਡੀ ਸੁਲਤਾਨ ਦੀ ਏ ਕਰਨੀ ਹੁਕਮ ਦੀ ਪਾਲਣਾ ਫਰਜ ਮੇਰਾ ਹੱਥ ਪ੍ਰਭੂ ਦੇ ਕਿਸਮਤ ਇਨਸਾਨ ਦੀ ਏ ਰਚਨਾ ਰੱਬ ਨੇ ਜਾ ਕੀਤੀ ਇਸਤਰੀ ਦੀ ਤੇ ਰੱਖੀ ਲਾਲਸਾ ਦਿਲ ਸੰਤਾਨ ਦੀ ਏ ਲਿਖਿਆ ਨਹੀਂ ਜੇ ਲੇਖਾਂ ਵਿੱਚ ਮਾਂ ਮੇਰੇ ਲੋਕੀ ਕਹਿਣੇ ਦਾਸੀ ਭਗਵਾਨ ਦੀ ਏ ਕਲਗੀ ਵਾਲੜੇ ਤੁੱਠ ਕੇ ਕਹਿਣ ਲੱਗੇ ਬਾਜਾਂ ਵਾਲੜੇ ਹੱਸ ਕੇ ਕਹਿਣ ਲੱਗੇ ਨੀ ਸੇਵਾ ਕਰੀ ਦਾ ਮਿਲੇਗਾ ਮਾਣ ਤੈਨੂੰ ਹੋਇਆ ਕੀ ਜੇ ਇੱਕ ਨਾ ਮਾਂ ਆਖੂ ਮਾਂ ਕਹੇਗਾ ਸਾਰਾ ਜਹਾਨ ਤੈਨੂੰ ਜਦੋਂ ਕੋਈ ਸਮੁੰਦਰ ਛਾਲਾ ਮਾਰਦਾ ਨਾ ਉਹ ਹੀਰੇ ਮੋਤੀ ਕੰਢਿਆਂ ਤੇ ਬਾਹਰ ਕੱਢ ਕੇ ਸੁੱਟ ਦਿੰਦਾ ਤੇ ਜਿਹੜੇ ਜੌਹਰੀ ਜਾਗਦੇ ਹੁੰਦੇ ਨਾ ਉਹ ਫਿਰ ਖਜ਼ਾਨੇ ਭਰ ਲੈਂਦੇ ਆ ਕਲਗੀਆਂ ਵਾਲੇ ਪਾਤਸ਼ਾਹ ਤੁੱਠੇ ਕਹਿਣ ਲੱਗੇ ਸਾਹਿਬ ਕੋਰੇ ਤੇਰੇ ਮਨ ਦੇ ਅੰਦਰ ਇੱਕ ਪੁੱਤਰ ਦੀ ਰੀਝ ਉਤਪੰਨ ਹੋਈ ਆ ਤੂੰ ਸਾਡੀ ਤਨੋ ਮਨੋ ਹੁਕਮ ਦੀ ਪਾਲਣਾ ਕੀਤੀ ਆ ਇੱਕ ਪੁੱਤਰ ਨੀ ਤੇਰੀ ਝੋਲੀ ਪੁੱਤਰਾਂ ਦੇ ਨਾਲ ਭਰਪੂਰ ਕਰ ਦਿਆਂਗੇ ਤੇ ਪੁੱਤਰ ਵੀ ਤੇਰੀ ਝੋਲੀ ਚ ਮੈਂ ਉਹ ਪਾਊਂਗਾ ਦੁਨਿਆਵੀ ਮਾਵਾਂ ਦੇ ਪੁੱਤਰ ਜੰਮਣਗੇ ਉਹ ਮਰਜਿਆ ਕਰਨਗੇ ਪਰ ਜਿਹੜਾ ਮੈਂ ਪੁੱਤ ਤੇਰੀ ਝੋਲੀ ਚ ਪਾਉਣ ਲੱਗਾ ਨਾ ਉਹਦਾ ਕਦੇ ਮਰਨ ਦਿਨ ਨਹੀਂ ਆਏਗਾ ਤੂੰ ਮਾਤਾ ਸਾਹਿਬ ਦੇਵਾਂ ਦੀ ਝੋਲੀ ਚ ਮਾਰਨੇ ਫਿਰ ਖਾਲਸਾ ਪਾਇਆ ਤੇ ਖਾਲਸੇ ਦੇ ਗੁਣ ਗੁਰੂ ਕਿਰਪਾ ਕਰੇ ਹੁਣ ਸਮਾਂ ਇਤਨਾ ਨਹੀਂ ਕਿ ਮੈਂ ਅੱਗੇ ਜਾਵਾਂ ਬਿਲਕੁਲ ਸੂਈ ਨਿਰਧਾਰਤ ਸਮੇਂ ਤੋਂ ਪਹੁੰਚ ਚੁੱਕੀ ਹੈ ਤੋਂ ਸ਼ਨੀਵਾਰ ਤੱਕ ਤੁਹਾਡੇ ਸੰਗਤਾਂ ਦੇ ਅਸੀਂ ਦਰਸ਼ਨ ਕਰਨੇ ਜੋੜੇ ਝਾੜਨੇ ਆ ਅਗਲੇ ਸ਼ਨੀਵਾਰ ਤੱਕ ਆ ਸ਼ਨੀਵਾਰ ਦੇ ਅਗਲੇ ਸ਼ਨੀਵਾਰ ਤੱਕ ਜੋ ਪ੍ਰਬੰਧਕ ਜਣਾ ਨੇ ਬਹੁਤ ਵੱਡਾ ਉਦਮ ਪਰਾਲਾ ਸ਼ਹੀਦਾਂ ਦੀ ਯਾਦ ਵਿੱਚ ਹਰ ਸਾਲ ਕਰਦੇ ਜੇ ਤੋ ਹਰ ਰੋਜ਼ ਸੰਗਤਾਂ ਨੇ ਹੋਰ ਭੈਣਾਂ ਨੂੰ ਹੋਰ ਵੀਰਾਂ ਨੂੰ ਨਾਲ ਲੈ ਕੇ ਆਉਣਾ ਇਹ ਜੋੜਨ ਵਰਗਾ ਪੁੰਨ ਕੋਈ ਨਹੀਂ ਤੋੜਨ ਵਰਗਾ ਪਾਪ ਕੋਈ ਨਹੀਂ ਇਹ ਤੁਸੀਂ ਸਾਰਿਆਂ ਨੇ ਹਾਜ਼ਰੀ ਭਰਨੀ ਗੁਰੂ ਕਿਰਪਾ ਕਰੇ ਤੋ ਗਿਆਨੀ ਦਿਲਬਾਗ ਸਿੰਘ ਜੀ ਬਹੁਤ ਪਿਆਰ ਕਰਦੇ ਆ ਗੁਰੂ ਕਿਰਪਾ ਕਰੇ ਅਗਲਾ ਸਮਾਂ ਉਹੀ ਦੱਸਣਗੇ ਆਓ ਸਾਰੀਆਂ ਸੰਗਤਾਂ ਹੁਣ ਸਮਾਪਤੀ ਹੈ ਤੋ ਗੁਰੂ ਕਿਰਪਾ ਕਰੇ ਸਾਰੀਆਂ ਸੰਗਤਾਂ ਦਾ ਧੰਨਵਾਦ ਮਾਨ ਸਨਮਾਨ ਦਾ ਧੰਨਵਾਦ ਵੜ ਚੜ ਕੇ ਸਵੇਰੇ ਸੰਗਤਾਂ ਪਹੁੰਚਣ ਫਤਿਹ ਬੁਲਾਓ ਤੇ ਗੱਜ ਕੇ ਆਖੋ ਜੀ
1: ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ
2: ਵਾਹਿਗੁਰੂ ਜੀ ਕੀ
0: ਫਤਿਹ
3: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆ ਰਾਗ ਰਤਨ ਪਰਵਾਰ ਭਰੀਆ ਸਬਦ ਗਾਵੜਿਆਈਆ ਸਬਦੋ ਤਾਂ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਾ ਉਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨੰਦ ਸੁਣਹੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ सुनते पुनीत कहते पवित सतगुर रहया भर पूरे बिनवंत नानक गुरचरण लागे वाजे अनहद तूरे। सुनते पुनीत कहते पवित सतगुर रहया भर पूरे बिनवंत नानक गुरचरण लागे वाजे अनहद तूरे। सलोक पवन गुरु पाणी पिता माता तरत महत दिवस रात दोयदाई दाया खेलै सगल जगत चंगियाईया बुरियाईया वाचै धर्म हदूर करमी आपो आपणी के नेड़ै के दूर जिनी नाम त्याया गे मसक्कत काल नानक तिम खुजले केती छुट्टी नाल। जिनी नाम त्याया गे मसक्कत काल नानक तिम खुजले केती छुट्टी नाल। वाहिगुरु जी का खालसा वाहिगुरु जी की फतेह।

ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣ ਦਿਆਵੇਂ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤ ਸਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਧਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ

ਸਿਆਣਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਭੁੱਲਣਾ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਧ ਬੰਧ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ।

ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਕੀਰਤਨ ਗੁਰ ਇਤਿਹਾਸ ਪਿਛਲੀ ਵਾਰ ਛੇ ਪੌੜੀ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਭੁੱਲ ਚੁੱਕਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਕਥਾ ਕੀਰਤਨ ਗੁਰ ਇਤਿਹਾਸ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਘਰੋਂ ਨਾਮਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਬਖਸ਼ਾਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਇਤਿਹਾਸ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾ ਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ ਪੂਰਨ।

ਕੁਮਾਰ ਸੰਬਤ ਸਾਹਾ ਲਿਖਿਆ ਮਿਲਕਰ ਪਾਵ ਹੋ ਤੇਲ ਦੇਹੋ ਸੱਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲ ਘਰ

ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਓ ਵਿਸਵੈ ਚਸਿਆ ਘੜੀਆਂ ਪਹਿਰਾ ਥਿੱਤੀ ਵਾਰੀ ਮਾਂ ਹੋ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੇ ਧੂਪ ਮਲ ਆਨ ਲੋ

ਬੋਲਣਾ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਰਿਸਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ। ਅਰਜਨ ਹਰਿ ਗੋਬਿੰਦ ਨਾਉ ਸਿਮਰਉ। ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਇ। ਜਿਸ ਜਿੱਥੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿ ਆਵੇ। ਧਾਏ ਸਭ ਥਾਈ ਹੋਏ ਸਹਾਇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲਣਾ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਆਪ ਜੀ ਦੇ ਹਜ਼ੂਰ ਉਦਾਸ ਬੇਨਤੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਦੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਉਪਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ। ਸੋਹਿਲਾ ਸਾਹਿਬ ਦੀ ਬਾਣੀ ਪੜ੍ਹੀ ਗਈ ਹੈ। ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ ਆਪ ਜੀਆਂ ਦੇ ਭਾਣੇ ਵਿੱਚ। ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ ਆਪਦੇ ਭਾਣੇ ਵਿੱਚ ਬਤੀਤ ਹੋਵੇ। ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਬਿਰਾਜਮਾਨ ਹੋਵੋ। ਸੰਗਤਾਂ ਨੂੰ ਖੁਸ਼ੀਆਂ ਬਖਸ਼ੋ। ਅੰਮ੍ਰਿਤ ਵੇਲੇ ਦੇ ਜਾਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮਦਾ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕਿਸੇ ਦਾ ਡਰਾਇਆ ਸੰਤ ਜਨਾ ਕਾ ਹਰ ਜੀਉ ਰੱਖ ਦੈਨ ਤੈ ਕਾਲ ਨੇੜੇ ਆਇਆ ਆਪਣੀ ਪੈਜ ਆਪੇ ਰਾਖੇ ਭਗਤਾਂ ਦੇ ਵਡਿਆਈ ਨਾਨਕ ਕਰਨਾਖਸ ਨਖੀ ਵਧਾਰਿਆ ਅੰਧੇ ਦਰ ਕੀ ਖਬਰ ਨਾ ਪਾਈ ਰਾਗ ਭੈਰੋ ਮਹੱਲਾ ਚੌਥਾ ਚੌਬਦੇ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਜਨ ਸੰਤ ਕਰ ਕਿਰਪਾ ਪਗ ਲਾਏ ਨ ਗੁਰ ਸਬਦੀ ਅਰ ਭਜ ਸੁਰਤ ਸਮਾਏ ਨ ਮੇਰੇ ਮਨ ਹਰ ਭਜ ਨਾਮ ਨਰਾਏ ਨ ਹਰ ਹਰ ਹਰ ਅੰਗੀਕਾਰ ਕੀਆ ਕਰਤਾਰ ਮਤਾ ਮਸੂਰਤ ਤਾਂ ਕਿਛ ਕੀਜੈ ਜੋ ਕਿਛ ਕਰੇ ਸੋ ਆਪੇ ਆਪੇ ਹਉ ਪੂਛਨਾ ਕਿਸੇ ਕਰੇ ਵਿਚਾਰ ਨਾਨਕ ਸੋ ਪ੍ਰਭ ਸਦਾ ਧਿਆਈਏ ਜਿਨ ਮੇਲਿਆ ਸਤਿਗੁਰ ਕਿਰਪਾ ਧਾਰੂ ਭੈਰੋ ਮਹੱਲਾ ਚੌਥਾ ਤੇ ਸਾਧੂ ਹਰ ਮੇਲੋ ਸਵਾਮੀ ਜਿਨ ਜਪਿਆ ਗਤ ਹੋਏ ਹਮਾਰੀ ਤਿਨ ਕਾ ਦਰਸ ਦੇਖ ਮਨ ਬਿਗਸੈ ਖਿਨ ਖਿਨ ਤਿਨ ਕੋ ਹਉ ਬਲਿਹਾਰੀ ਹਰ ਹਿਰਦੇ ਜਪ ਨਾਮ ਮੁਰਾਰੀ, ਕਿਰਪਾ ਕਿਰਪਾ ਕਰ ਸੰਗਤ, ਕਿਰਪਾ ਕਿਰਪਾ ਕਰ ਜਗਤ ਪਿਤ ਸੁਆਮੀ, ਹਮ ਦਾਸਨ ਦਾਸ ਕੀਜੇ ਪਨਹਾਰੀ ਰਾਵ, ਤਿੰਨ ਪਤ ਉਤਮ ਤਿੰਨ ਮਾਤੀ ਉਤਮ ਤਿੰਨ ਪਾਤੀ ਉਤਮ ਜਿਨ ਹਿਰਦੇ ਵਸਿਆ ਬਨਵਾਰੀ, ਤਿੰਨ ਕੀ ਸੇਵਾ ਲਾਏ ਹਰ ਸੁਆਮੀ, ਤਿੰਨ ਸਿਮਰਤ ਗਤ ਹੋਏ ਹਮਾਰੀ, ਜਿਨ ਐਸਾ ਸਤਿਗੁਰ ਸਾਧ ਨਾ ਪਾਇਆ, ਤੇ ਹਰ ਦਰਗਹਿ ਕਾਢੇ ਮਾਰੀ, ਤੇ ਨਰ ਨਿੰਦਕ ਸੋਭ ਨਾ ਪਾਵੇ, ਤਿੰਨ ਨੱਕ ਕਾਟੇ ਸਿਰਜਨਹਾਰੀ, ਹਰ ਆਪ ਬੁਲਾਵੇ ਆਪੇ ਬੋਲੇ, ਹਰ ਆਪ ਨਿਰੰਜਨ ਨਿਰੰਕਾਰ ਨਿਰਹਾਰੀ, ਹਰ ਜਿਸ ਤੂੰ ਮਿਲੈ ਸੋ ਤੁਧ ਮਿਲਸੀ, ਜਨ ਨਾਨਕ ਕਿਆ ਏ ਜੰਤ ਵਿਚਾਰੀ। ਪਹਿਰੋ ਮਹੱਲਾ ਚੌਥਾ, ਸਤ ਸੰਗਤ ਸਾਈ ਹਰ ਤੇਰੀ, ਜਿਤ ਹਰ ਕੀਰਤ ਹਰ ਸੁਣੈ, ਜਿਨ ਹਰ ਨਾਮ ਸੁਣਿਆ ਮਨ ਭੀਨਾ, ਤਿਨ ਹਮ ਸਰਵੈ ਨਿਤ ਚਰਣੈ, ਜਗ ਜੀਵਨ ਹਰ ਧਿਆਏ ਤਰਣੈ, ਅਨੇਕ ਅਸੰਖ ਨਾਮ ਹਰ ਤੇਰੇ, ਨਾ ਜਾਈ ਜਿਹ ਵਾਤ ਗਣਨੇ ਰਾਵ, ਗੁਰਸਿੱਖ ਹਰ ਬੋਲੋ ਹਰ ਗਾਵੋ, ਲੈ ਗੁਰਮਤਿ ਹਰ ਜਪਣੇ, ਜੋ ਉਪਦੇਸ਼ ਸੁਣੇ ਗੁਰ ਕੇ ਰਾਵ, ਸੋ ਜਨ ਪਾਵੇ ਹਰ ਸੁਖ ਕਣੇ, ਤਨ ਸੋ ਵੰਸ ਤਨ ਸੋ ਪਿਤਾ ਤਨ ਸੋ ਮਾਤਾ, ਜਿਨ ਜਨ ਜਣੇ ਜਿਨ ਸਾਸ ਗੁਰਾਸ ਤੇ ਆਇਆ ਮੇਰਾ ਹਰ ਹਰ, ਸੇ ਸਾਚੀ ਦਰਗੇ ਹਰ ਜਨ ਬਣੇ, ਹਰ ਹਰ ਅਗਮ ਨਾਮ ਹਰ ਤੇਰੇ, ਵਿੱਚ ਭਗਤਾਂ ਹਰ ਤਰਨੈ, ਨਾਨਕ ਜਨ ਪਾਇਆ ਮਤ ਗੁਰਮਤ, ਜਪ ਹਰ ਹਰ ਪਾਰ ਪਵਣੇ। ਭੈਰੋ ਮਹੱਲਾ ਪੰਜਵਾਂ, ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਗਲੀ ਥੀਤ ਪਾਸ ਡਾਰ ਰਾਖੀ, ਅਸ਼ਟਮ ਥੀਤ ਗੋਬਿੰਦ ਜਨਮਾਸੀ, ਭਰਮ ਭੂਲੇ ਨਰ ਕਰਤ ਕਰ ਚਾਇਨ, ਜਨਮ ਮਰਨ ਤੇ ਰਹਿਤ ਨਰਾਇਣ ਰਹਾਉ, ਕਰ ਪੰਜੀਰ ਖਵਾਇਓ ਚੋਰ, ਜਨਮ ਨਾ ਮਰੇ ਨਾ ਸਾਗਤ ਢੋਰ,
1: ਜਨਮ ਨਾ ਮਰੇ ਰੇ ਸਾਗਤ ਢੋਰ, ਸਗਲ ਪਰਾਗ ਦੇਹੇ ਲੋ ਰੋਨੀ, ਸੋ ਮੁਖ ਜਲੋ ਜਿਤ ਕਹਿ ਠਾਕੁਰ ਜੋਨੀ, ਜਨਮ ਨਾ ਮਰੇ ਨਾ ਆਵੇ ਨਾ ਜਾਏ, ਨਾਨਕ ਕਾ ਪ੍ਰਭ ਰਹਿਓ ਸਮਾਏ। ਪੈਰੋ ਮਹੱਲਾ ਪੰਜਵਾ, ਉਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗੈ ਜਾਂ ਐਸੇ ਬੁਝਿਆ, ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾ ਕਾ ਅੰਤਰ ਜਾਮੀ ਰਹਾਓ, ਸੋਏ ਅਚਿੰਤਾ ਜਾਗ ਅਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤਨਤਾ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰਮੰਤਰ ਦ੍ਰਿੜਾਇਆ। ਭੈਰੋ ਮਹੱਲਾ ਪੰਜਵਾ, ਵਰਤ ਨਾ ਰਹੋ ਨਾ ਮਹਿਰਮ ਦਾਨਾ, ਤਿਸ ਸੇਵੀ ਜੋ ਰੱਖੈ ਨਿਦਾਨਾ, ਏਕ ਗੁਸਾਈ ਅਲਹੋ ਮੇਰਾ, ਹਿੰਦੂ ਤੁਰਕ ਦੋਹਾਂ ਨੇ ਬੇਰਾ ਰਹਾਓ, ਹਜ ਕਾਬੈ ਜਾਓ ਨਾ ਤੀਰਥ ਪੂਜਾ, ਏਕੋ ਸੇਵੀ ਅਵਰ ਨਾ ਦੂਜਾ, ਪੂਜਾ ਕਰੋ ਨਾ ਨਿਵਾਜ ਗੁਜਾਰੋ, ਏਕ ਨਿਰੰਕਾਰ ਲੇ ਹਿਰਦੈ ਨਮਸਕਾਰੋ, ਨਾ ਹਮ ਹਿੰਦੂ ਨਾ ਮੁਸਲਮਾਨ, ਅਲਹੈ ਰਾਮ ਕੇ ਪਿੰਡ ਪਰਾਨ, ਕਹੋ ਕਬੀਰ ਇਹੋ ਕੀਆ ਵਖਾਨਾ, ਗੁਰਪੀਰ ਮਿਲ ਖੁਦ ਖਸਮ ਪਛਾਨਾ। ਭੈਰੋ ਮਹੱਲਾ ਪੰਜਵਾ, ਦਸ ਮਿਰਗੀ ਸਹਿਜੇ ਬੰਧ ਆਨੀ, ਪਾਂਚ ਮਿਰਗ ਬੇਦੇ ਸਿਵ ਕੀ ਬਾਨੀ, ਸੰਤ ਸੰਗ ਲੇ ਚੜਿਓ ਸਿਕਾਰ, ਮ੍ਰਿਗ ਪਕੜੇ ਬਿਨ ਘੋਰ ਹਥਿਆਰ ਰਹਾਓ, ਆਖੇਰ ਬਿਰਤ ਬਹਾਰ ਆਇਓ ਤਾਏ, अहेरा पायो कर कह गाए मृग पकड़े कर आने हाट चुख चुख ले गए बांडे बाट एहो अहेरा कीनो दान नानक कह कर केवल नाम पैरो महला पंजवा जे सौ लोच लोच खावाया साकत हर हर चीत न आया संत जना की लेहो मते साध संग पावहो परम गते रहाओ पाथर काओ बहु नीर पवाया नह पीगै अधिक सूकाया खट शास्त्र मूर्ख सुनाया जैसे दह दिस पवन चलाया बिन कण खलहान जैसे गाहन पाया त्यो साकत ते को ना बरासाया तित ही लागा जित को लाया कहो नानक प्रभ बणत बनाया पैरो महला पंजवा जियो प्राण जिन रचियो शरीर जिन्ह उपाय तिस क्यों पीर गुर गोबिंद जी कै काम हलत पलत जाकी सद शाम रहाओ प्रभ आराधन निर्मल रीत साध संग बिनसी विपरीत।

ਨਾਮ ਝੂਠ ਝੂਠ ਝੂਠ ਝੂਠ ਦੁਨੀ ਗੁਮਾਨ ਰਹਾਓ ਨਗਜ ਤੇਰੇ ਬੰਦੇ ਦੀਦਾਰ ਅਪਾਰ ਨਾਮ ਬਿਨਾ ਸਭ ਦੁਨੀਆ ਛਾਰ ਅਚਰਜ ਤੇਰੀ ਕੁਦਰਤ ਤੇਰੇ ਕਦਮ ਸਲਾਹ ਗਨੀਵ ਤੇਰੇ ਸਿਫਤ ਸੱਚੇ ਪਾਤਸ਼ਾਹ ਨਿਧਰਿਆ ਧਰ ਪਨਹ ਖੁਦਾਏ ਗਰੀਬ ਨਿਵਾਜ ਦਿਨ ਰਹਿਣ ਤਿਆਏ ਨਾਨਕ ਕਉ ਖੁਦ ਖਸਮ ਮਿਹਰਵਾਨ ਅਲਹੋ ਨਾ ਵਿਸਰੈ ਦਿਲ ਜੀ ਪ੍ਰਾਨ ਪੈਰੋ ਮਹੱਲਾ ਪੰਜਵਾ ਸਾਚ ਪਦਾਰਥ ਗੁਰਮੁਖ ਲਹੋ ਪ੍ਰਭ ਕਾ ਭਾਣਾ ਸਤ ਕਰ ਸਹੋ ਜੀਵਤ ਜੀਵਤ ਜੀਵਤ ਰਹੋ ਰਾਮ ਰਸਾਇਣ ਨਿਤ ਉਠ ਪੀਵਹੋ ਹਰ ਹਰ ਹਰ ਹਰ ਰਸਨਾ ਕਹੋ ਰਹਾਓ ਕਲਯੁਗ ਮਹਿ ਇੱਕ ਨਾਮ ਉਧਾਰ ਨਾਨਕ ਬੋਲੈ ਬ੍ਰਹਮ ਵਿਚਾਰ ਭੈਰੋ ਮਹੱਲਾ ਪੰਜਵਾ ਸਤਿਗੁਰ ਸੇਵ ਸਰਬ ਫਲ ਪਾਏ ਜਨਮ ਜਨਮ ਕੀ ਮੈਲ ਮਿਟਾਏ ਪਤਿਤ ਪਾਵਨ ਪ੍ਰਭ ਤੇਰੋ ਨਾਓ ਪੂਰਬ ਕਰਮ ਲਿਖੇ ਗੁਣ ਗਾਓ ਰਹਾਓ ਸਾਧੂ ਸੰਗ ਹੋਵੈ ਉਧਾਰ ਸੋਭਾ ਪਾਵੈ ਪ੍ਰਭ ਕੈ ਦੁਆਰ ਸਰਬ ਕਲਿਆਣ ਚਰਨ ਪ੍ਰਭ ਸੇਵਾ ਧੂਰ ਬਛ ਹੈ ਸਭ ਸੁਰ ਨਰ ਦੇਵਾ ਨਾਨਕ ਪਾਇਆ ਨਾਮ ਨਿਧਾਨ ਹਰ ਜਪ ਜਪ ਉਧਰਿਆ ਸਗਲ ਜਹਾਨ ਭੈਰੋ ਮਹੱਲਾ ਪੰਜਵਾ ਆਪਣੇ ਦਾਸ ਕਉ ਕੰਠ ਲਗਾਵੈ ਨਿੰਦਕ ਕਉ ਅਗਨ ਮਹਿ ਪਾਵੈ ਪਾਪੀ ਤੇ ਰਾਖੇ ਨਾਰਾਇਣ ਪਾਪੀ ਕੀ ਗਤ ਕਤਹੂ ਨਾਹੀ ਪਾਪੀ ਪਚਿਆ ਆਪ ਕਮਾਇਣ ਰਹਾਓ ਦਾਸ ਰਾਮ ਜੀਓ ਲਾਗੀ ਪ੍ਰੀਤ ਨਿੰਦਕ ਕੀ ਹੋਈ ਵਿਪਰੀਤ ਪਾਰ ਬ੍ਰਹਮ ਆਪਣਾ ਬਿਰਦ ਪ੍ਰਗਟਾਇਆ ਦੁਖੀ ਆਪਣਾ ਕੀਤਾ ਪਾਇਆ ਆਏ ਨਾ ਜਾਈ ਰਹਿਆ ਸਮਾਈ ਨਾਨਕ ਦਾਸ ਹਰ ਕੀ ਸਰਣਾਈ ਰਾਗ ਭੈਰੋ ਮਹੱਲਾ ਪੰਜਵਾ ਚੌਪਦੇ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ

ਘੜੀਐ ਜੇ ਹੋਵੇ ਬਾਹਰ, ਤਉ ਕੜੀਐ ਜੇ ਵਿਸਰੈ ਨਰ ਹਰ, ਤਉ ਕੜੀਐ ਜੇ ਦੂਜਾ ਭਾਏ, ਕਿਆ ਕੜੀਐ ਜਾ ਰਹਿਆ ਸਮਾਏ। ਮਾਇਆ ਮੋਹੇ ਕੜੇ ਕੜ ਪਚਿਆ, ਬਿਨ ਨਾਵੈ ਭ੍ਰਮ ਭ੍ਰਮ ਭ੍ਰਮ ਖਪਿਆ ਰਹਾਉ। ਤਉ ਕੜੀਐ ਜੇ ਦੂਜਾ ਕਰਤਾ, ਤਉ ਕੜੀਐ ਜੇ ਅਨਿਆਇ ਕੋ ਮਰਤਾ, ਤਉ ਕੜੀਐ ਜੇ ਕਿਛ ਜਾਣੈ ਨਾਹੀ, ਕਿਆ ਕੜੀਐ ਜਾਂ ਭਰਪੂਰ ਸਮਾਹੀ। ਤਉ ਕੜੀਐ ਜੇ ਕਿਛ ਹੋਏ ਤਿੰਘਾਣੈ, ਤਉ ਕੜੀਐ ਜੇ ਭੂਲ ਰਹਿਣੈ। ਗੁਰ ਕਹਿਆ ਜੋ ਹੋਏ ਸਭ ਪ੍ਰਭ ਤੇ, ਤਬ ਕਾੜਾ ਛੋੜ ਅਚਿੰਤ ਹਮ ਸੋਤੇ। ਪ੍ਰਭ ਤੂੰ ਹੈ ਠਾਕੁਰ ਸਭ ਕੋ ਤੇਰਾ, ਜਿਉ ਭਾਵੈ ਤਿਉ ਕਰਹਿ ਨਿਬੇਰਾ। ਦੁਤੀਆ ਨਾਸਤ ਇਕ ਰਹਿਆ ਸਮਾਏ, ਰੱਖ ਹੋ ਪੈਜ ਨਾਨਕ ਸਰਣਾਏ। ਭੈਰਵ ਮਹੱਲਾ ਪੰਜਵਾਂ।

ਨਾਨਕ ਦਾਸ ਦੇਖ ਭਏ ਨਿਹਾਲਾ, ਭੈਰਵ ਮਹੱਲਾ ਪੰਜਵਾ। ਸਤਿਗੁਰ ਮੇਰਾ ਬੇਮੁਹਤਾਜ, ਸਤਿਗੁਰ ਮੇਰੇ ਸੱਚਾ ਸਾਜ, ਸਤਿਗੁਰ ਮੇਰਾ ਸਭ ਸਕਾ ਦਾਤਾ, ਸਤਿਗੁਰ ਮੇਰਾ ਪੁਰਖ ਵਿਧਾਤਾ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ ਰਹਾਉ। ਸਤਿਗੁਰ ਮੇਰਾ ਸਰਬ ਪ੍ਰਤਪਾਲੈ, ਸਤਿਗੁਰ ਮੇਰਾ ਮਾਰ ਜੀਵਾਲੈ, ਸਤਿਗੁਰ ਮੇਰੇ ਕੀ ਵਡਿਆਈ, ਪ੍ਰਗਟ ਭਈ ਹੈ ਸਭਨੀ ਥਾਈ। ਸਤਿਗੁਰ ਮੇਰਾ ਤਾਣ ਨਿਤਾਣ, ਸਤਿਗੁਰ ਮੇਰਾ ਘਰ ਦੀਵਾਨ, ਸਤਿਗੁਰ ਕਹਿ ਹਉ ਸਦ ਬਲ ਜਾਇਆ, ਪ੍ਰਗਟ ਮਾਰਗ ਜਿਨ ਕਰ ਦਿਖਲਾਇਆ। ਜਿਨ ਗੁਰ ਸੇਵਿਆ ਤਿਸ ਭਉ ਨਾ ਵਿਆਪੈ, ਜਿਨ ਗੁਰ ਸੇਵਿਆ ਤਿਸ ਦੁੱਖ ਨਾ ਸੰਤਾਪੈ। ਨਾਨਕ ਸੋਧੇ ਸਿਮਰਤ ਬੇਦ, ਪਾਰ ਬ੍ਰਹਮ ਗੁਰ ਨਾਹੀ ਭੇਦ, ਭੈਰੋ ਮਹੱਲਾ ਪੰਜਵਾ। ਨਾਮ ਲੈਤ ਮਨ ਪ੍ਰਗਟ ਭਇਆ, ਨਾਮ ਲੈਤ ਪਾਪ ਤਨ ਤੇ ਗਿਆ, ਨਾਮ ਲੈਤ ਸਗਲ ਪੁਰਬਾਇਆ, ਨਾਮ ਲੈਤ ਅੱਠ ਸੱਠ ਮਜਨਾਇਆ। ਤੀਰਥ ਹਮਰਾ ਹਰ ਕੋ ਨਾਮ, ਗੁਰ ਉਪਦੇਸਿਆ ਤਤ ਗਿਆਨ ਰਹਾਉ। ਨਾਮ ਲੈਤ ਦੁੱਖ ਦੂਰ ਪਰਾਨਾ, ਨਾਮ ਲੈਤ ਅਤ ਮੂੜ ਸੁਗਿਆਨਾ, ਨਾਮ ਲੈਤ

ਨਾਮ ਨਾ ਵਿਸਰੈ ਸੰਤ ਪ੍ਰਸਾਦ, ਨਾਮ ਲੈਤ ਅਨਹਦ ਪੂਰੇ ਨਾਦ। ਪ੍ਰਭ ਕਿਰਪਾ ਤੇ ਨਾਮ ਨਉ ਨਿਧ ਪਾਏ, ਗੁਰ ਕਿਰਪਾ ਤੇ ਨਾਮ ਸਿਉ ਬਨ ਆਏ।

ਪੰਜਵਾ ਸੰਤ ਕੀ ਨਿੰਦਾ ਜੋਨੀ ਭਵਨਾ ਸੰਤ ਕਾ ਸੰਤ ਕੀ ਨਿੰਦਾ ਰੋਗੀ ਕਰਨਾ ਸੰਤ ਕੀ ਨਿੰਦਾ ਦੁਖ ਸਹਾਮ ਡਾਨ ਦੈਤ ਨਿੰਦਕ ਕਉ ਜਾਮ ਸੰਤ ਸੰਗ ਕਰਹਿ ਜੋ ਬਾਦ ਤਿਨ ਨਿੰਦਕ ਨਾਹੀ ਕਿਛ ਸਾਧ ਰਹਾਉ ਭਗਤ ਕੀ ਨਿੰਦਾ ਕੰਧ ਛੇਦਾਉ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

वाहेगुरु वाहेगुरु वाहेगुरु वाहेगुरु वाहे

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

गुरु वाहे गुरु वाहे गुरु वाहे गुरु वाहे

वाहे गुरु वाहे गुरु।

ਵਾਹਿਗੁਰੂ।

Father,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

वाहे गुरु वाहे गुरु।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

वाहे गुरु वाहे गुरु।

ਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Ah, eu...

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

दंडौत बंदन अनक बार

राखो प्रभु नानक दे कर हाथ डोलन ते राखो प्रभु नानक दे कर हाथ

ਚਿਹਰੇ

ਜਿਸ ਪਾਸ ਬੈਠਿਆਂ ਸੋਹੀਐ, ਜਿਸ ਪਾਸ ਬੈਠਿਆਂ ਸੋਹੀਐ, ਸਭਨਾ ਦਾ ਵੇਸਾ

ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ ਗੁਰ ਨਾਉ ਨਦ ਦਰਿਆਓ ਜਨਮ ਹਮ ਕਾਲਕ ਧੋਵੈ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੇ ਜਨਮ ਮਰਨ ਦੁਖ ਜਾਹੇ।

है। गुर ज्ञान साचा थान तीरथ दस पूर्व सदा

ਦਿਲ ਲਾਗੇ ਸੱਚ ਬਿਨਾ ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮੱਜਣਾ।

ਬਿਨੰਤੀ ਮਨ ਮਾਂਜੈ ਸੱਚ ਸੋਈ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪਹਿਲਾ ਸ਼ੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪਵਿੱਤਰ ਮੁਖਵਾਕ ਰਾਗ ਧਨਾਸਰੀ ਦੇ ਵਿੱਚ ਹੈ ਜੀ, ਅੰਗ 687 688 ਤੇ ਵਿਰਾਜਮਾਨ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ ਗੌੜੀ ਸੁਖਮਨੀ ਮਹੱਲਾ ਪੰਜਵਾਂ ਸ਼ਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮੇ ਜੁਗਾਦ ਗੁਰੇ ਨਮੇ ਸਤਿਗੁਰੇ ਨਮੇ ਸ੍ਰੀ ਗੁਰਦੇਵ ਨਮੇ ਅਸ਼ਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਾਹਿ ਮਿਟਾਵੋ ਸਿਮਰੋ ਜਾਸ ਬਸੰਬਰੇ ਕੈ ਨਾਮ ਜਪਤਿਆ ਗੰਤ ਨੇਕੈ ਵੇਦ ਪ੍ਰਾਣ ਸਿਮਰਤ ਸੋਦਾਖਿਰ ਕਿੰਨੇ ਨਾਮ ਨਾਮ ਇੱਕ ਆਖਿਰ ਕਿਨਕਾ ਏਕ ਜਿਸ ਜੀ ਵਸਾਵੇ ਤਾਂ ਕਿ ਮਹਿਮਾ ਗਨੀ ਨਾਵੇ ਕਾਂਖੀਏ ਕੈ ਦਰਸ ਤਵਾਰੋ ਨਾਨਕ ਉਨ ਸੰਗ ਮੋਹੇ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਮ ਨਾਮ ਅਸੈ ਪ੍ਰਭ ਕੈ ਸਿਮਰਨ ਦੂਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੇ ਪ੍ਰਭ ਕੈ ਸਿਮਰਨ ਦੁਸ਼ਮਣ ਟਰੇ ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਅਨ ਦਿਨ ਜਾਗੇ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੇ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੇ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗੈ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰੇ ਜਿਨੇ ਆਪ ਸਿਮਰਾਏ ਨਾਨਕ ਤਾਕੇ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੇ ਸੁਝੈ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦਮਾਏ ਸਮਾਏ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਤਨਵੰਤੇ ਪ੍ਰਭ ਕੋ ਸਿਮਰੇ ਸੇ ਪਦਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇਮੋਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਅਵਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦੇ ਅੱਲਾ ਨਾਨਕ ਜਨ ਕੀ ਮੰਗੇਰ ਵਾਲਾ ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੇ ਤਿੰਨ ਸਤਬਲਿਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੇ ਤਿੰਨ ਸੂਖ ਬਿਹਾਵੇ ਪ੍ਰਭ ਕੋ ਸਿਮਰੇ ਤਿੰਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿੰਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤਿੰਨ ਅੰਧਕ ਹਨੇਰੇ ਪ੍ਰਭ ਕੋ ਸਿਮਰੇ ਬਸੇ ਅਨੇਰੇ ਸੰਤ ਕਿਰਪਾ ਤੇ ਅੰਦਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਦ ਚੁਣਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰੇ ਸੇ ਜਨ ਜਿਨ ਕੋ ਪ੍ਰਭ ਮਿਆ ਨਾਨਕ ਤਿੰਨ ਜਨ ਸੜਨੀ ਪਿਆ ਹਰ ਸਿਮਰਨ ਕਰ ਭਗਤ ਪ੍ਰਟਾਏ ਹਰ ਸਿਮਰਨ ਲਗ ਵੇਦ ਪਾਏ
ਹਰ ਸਿਮਰਨ ਪੈ ਸਿਦ ਜਤੀ ਦਾਤੇ, ਹਰ ਸਿਮਰਨ ਨੀਚੋ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕਿਉ ਸਗਲ ਕਾਰਾ, ਹਰ ਸਿਮਰਨ ਮੈਂ ਆਪ ਨੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸ਼ਲੋਕ ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ, ਸੰਤ ਮਾਹਰੀ ਆਇਓ ਨਾਨਕੇ ਪ੍ਰਭ ਸਾਥ। ਹਸ਼ਪਦੀ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨੁਹਾ ਨਾਮ ਤੇਰੇ ਸੰਗ ਸਹਾਈ, ਜੈ ਮਹਾਂ ਭਿਆਨ ਦੂਤ ਜਮ ਦਲੇ, ਤੈ ਕੇਵਲ ਨਾਮ ਸੰਗ ਤੇਰੇ ਚਲੇ, ਜੈ ਮੁਸ਼ਕਿਲ ਹੋਵੇ ਅਤ ਭਾਰੀ, ਹਰ ਕੋ ਨਾਮ ਕਿਨ ਮਾਏ ਉਧਾਰੀ, ਅਨਕ ਪੁੰਨਾ ਚਰਨ ਕਰਤ ਨਹੀਂ ਤਰੇ, ਹਰ ਕੋ ਨਾਮ ਕੋਟ ਪਾਪ ਪਰ ਹਰੇ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਘਨੇਰੇ, ਸਗਲ ਸਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾਖ ਕਰੋਰੀ ਬੰਧਨ ਭਰੇ, ਹਰ ਕਾ ਨਾਮ ਜਪਤ ਨਿਸਤਰੇ, ਅਨਕ ਮਾਇਆ ਰੰਗ ਤਿਖ ਨਾਮ ਬੁਝਾਵੇ, ਹਰ ਕਾ ਨਾਮ ਜਪਤ ਗਾਵੇ, ਜੇ ਮਾਰ ਗਏ ਉਹ ਜਾਤ ਅਕੇਲਾ, ਤੈ ਹਰ ਕਾ ਨਾਮ ਸੰਗ ਹੋ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤੈ ਭਾਰ ਪਰਾਹੀ, ਅਨਕ ਬਿਘਨ ਜੇ ਆਏ ਸੰਘਾਰੇ, ਹਰ ਕਾ ਨਾਮ ਤਤਕਾਲ ਉਧਾਰੇ, ਅਨਕ ਜੋਨ ਜਨਮੇ ਮਰ ਜਾਮ, ਨਾਮ ਜਪਤ ਪਾਵੇ ਵਿਸਰਾਮ, ਹੋ ਮੈਲਾ ਮਲਕਬੂ ਨ ਧੋਵੇ, ਹਰ ਕਾ ਨਾਮ ਕੋਟ ਪਾਪ ਖੋਵੇ,

ਸਮਾਤੇ ਆੜ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਸਪੈ ਹਰ ਕੀ ਭਗਤ ਮੁਕਤ ਬੋ ਕਰੈ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਨਾਮ ਕਿਵੇਂ ਮਨ ਸੰਤ ਰਹਿਤ ਵਸੇ ਸੰਤ ਪ੍ਰਤਾਪ ਦੁਰਤ ਸਭ ਨਸੇ ਸੰਤ ਕਾ ਸੰਗ ਬੁੱਢ ਭਾਗੀ ਪਾਈਏ ਸੰਤ ਕੀ ਸੇਵਾ ਨਾਮ ਤੇ ਆਈਏ ਨਾਮ ਤੁਲ ਕਾਸ਼ਿਆ ਵਰਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਇਹ ਸ਼ਲੋਕ ਬਹੁ ਸ਼ਾਸਤਰ ਬਹੁ ਸਿਮ੍ਰਤੀ ਪੇਖੇ ਸਰਬ ਟੰਡੋਲ ਪੂਛ ਸੁਨਾਈ ਹਰ ਹਰੇ ਨਾਨਕ ਨਾਮ ਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮ੍ਰਤ ਵਿਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨਮਦੇ ਫਿਰਿਆ ਅਨਕ ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸੀਰ ਕਟਾਏ ਹੋਮੇ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਨੌਖੰਡ ਪ੍ਰਿਥਵੀ ਪ੍ਰੇਚਰ ਜੀਵੇ ਮਾਂ ਅਦਾਸ ਪੀਸਰ ਥੀਵੇ ਅਗਨ ਮਾਹੇ ਹੋਮਤ ਪ੍ਰਾਣ ਕਨਕਾ ਸਵੈਵਰ ਭੂਮ ਦਾਨ ਨਿਓਲੀ ਕਰਮ ਕਰੇ ਬਹੁ ਆਸਨ ਜੈਨ ਮਾਰ ਸੰਜਮੇ ਅਤ ਸਾਧਨ ਨਿਮਖ ਨਿਮਖ ਕਰ ਸੀਰ ਕਟਾਵੇ ਤੋ ਵੀ ਹੋਮੇ ਮੈਲ ਨ ਜਾਵੇ ਹਰ ਕੇ ਨਾਮ ਸੰਸਰ ਕਿਸ਼ਨਾਏ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ ਮਨ ਕਾਮਨਾ ਤੀਰਥ ਦੇ ਛੁੱਟੈ ਗਰਭ ਗੁਮਾਨ ਮੰਤੇ ਉੱਟੇ ਸੋਚ ਕਰੇ ਦਿਨ ਸਿਰ ਰਾਤ ਮਨ ਕੀ ਮੈਲ ਨ ਤੰਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੇ ਮੰਤੇ ਕਬੂ ਨ ਵਿਖਿਆ ਟਰੇ ਜਲ ਧੋਵੇ ਬਹੁ ਦੇ ਅਨੀਤ ਸ਼ੁੱਧ ਕਾਇ ਸਚ ਕਾਚੀ ਭੀਤ ਮਨ ਹਰ ਕੇ ਨਾਮ ਕਿਵੇਂ ਮਾਊਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਬਹੁ ਸਿਆਣ ਜਮਕਾ ਪੋਵਿਆ ਪੇ ਅਨਕ ਜਤਨ ਕਰ ਤ੍ਰਿਸ਼ਨ ਨਾਨ ਤਰਾਪੈ ਵੇਖ ਅਨੇਕ ਅਗਨ ਬੁਜੇ ਕੋਟ ਭਾਵ ਦਰਗੇ ਨੀ ਸਿੰਜੇ ਛੂਟ ਸੁਨਾਹੀ ਊ ਪਿਆਲ ਮੋਹ ਵਿਆਪੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾ ਨੇ ਗੋਬਿੰਦ ਭਜਨ ਬਿਨ ਤਿਲੀ ਮਾਨੇ

ਹਰ ਨਾਮ ਹਿਰਦੇ ਸਦਕਾਵੇ। ਜੇ ਕੋ ਆਪਣੀ ਸੋਭਾ ਲੋਰੇ ਸਾਧ ਸੰਗੇ ਹੋਮੇ ਸ਼ੋਰੇ, ਜੇ ਕੋ ਜਨਮ ਮਰਨ ਤੇ ਡਰੇ ਸਾਧ ਨਾ ਕੀ ਸਰਨੀ ਪਰੇ, ਜਿਸ ਜਨ ਕੋ ਪ੍ਰਭ ਦਰਸ ਪਿਆ।

ਜਾਨ ਸਕੋਇ। ਸਾਰਵ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ।

ਧੰਨ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰੱਖ, ਨਾਨਕ ਨਿਵਹੀ ਨਾਲ ਅਸ਼ਪਦੀ। ਰਮਈਆ ਕੇ ਗੁਣਚੇਤ ਪ੍ਰਾਣੀ, ਕਮਨ ਮੂਲ ਤੇ ਕਮ ਦਿਸ਼ਟਾਨੀ, ਜਿੰਤੂ ਸਾਰ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨੇ ਉਭਾਰਿਆ, ਬਾਰ ਵਿਵਸਥਾ ਤੁਝੇ ਪਿਆਰੇ ਦੂਤ। ਪਰ ਜੋਵਨ ਭੋਜਨ ਸੁਖ ਸੂਤ, ਮਿਰਤ ਬਿਰਤ ਪਿਆਓ, ਉਪਰ ਸਾਖ ਸੈਨ ਮੁਖ ਪਿਆਓ, ਬੈਠ ਕੋ ਦਹਿਨ, ਏਉ ਨਿਰਗੁਣ ਗੁਣ ਕਛੂ ਨ ਬੂਝੇ, ਬਖਸ਼ ਲਿਓ ਤੋ ਨਾਨਕ ਸਿਜੈ। ਜੇ ਪ੍ਰਸਾਦ ਤਾਰੋ ਉਪਰ ਸੁਖ ਵਸੈ, ਸੁਤ ਭਰਾਤ ਮੀਤ ਬੰਤਾ ਸੰਗਤ ਸਹਿ। ਜੇ ਪ੍ਰਸਾਦ ਪੀਵੇ ਸੀਤਲ ਜਲਾ, ਸੁਖਦਾਈ ਪਵਨ ਪਾਵਕ ਮੁਲਾ। ਜੇ ਪ੍ਰਸਾਦ ਭੋਗੇ ਸਭ ਰਸਾ, ਸਲ ਸਮੱਗਰੀ ਸੰਗ ਸਾਧ ਵਸਾ। ਦੀਨੇ ਹਸਤ ਭਾਵ ਕਰਨ ਨੇਤਰ ਰਸਨਾ, ਤਿਸੇ ਤਿਆਗ ਅਵਰ ਸੰਗਰਚਨਾ, ਐਸੇ ਦੋਖ ਮੁੜਨ ਦੇ ਆਪੇ, ਨਾਨਕ ਕਾਰ ਲਿਓ ਪ੍ਰਵੇ ਆਪੇ, ਆਦ ਅੰਤ ਜੋ ਰੱਖਣ ਹਾਰ, ਤਿਸੋ ਪ੍ਰੀਤ ਨ ਕਰੇ ਗਵਾਰ। ਜਾ ਕੀ ਸੇਵਾ ਨੌਨਿਤ ਪਾਵੇ, ਤਾਂ ਸਿਉ ਮੂੜਾ ਮਨ ਨਹੀਂ ਲਾਵੇ, ਜੋ ਠਾਕਰ ਸਤ ਸਦਾ ਹਜ਼ੂਰੇ, ਤਾਂ ਕੋ ਅੰਧਾ ਜਾਣਤ ਦੂਰੇ। ਜਾ ਕੀ ਟਹਿਲ ਪਾਵੇ ਦਰਗੇ ਮਾਨ, ਤਿਸੇ ਵਿਸਾਰੇ ਮੁਗਦ ਜਾਨ। ਸਦਾ ਸਦਾ ਓ ਪੂਲਣ ਹਾਰ, ਨਾਨਕ ਰਾਖਣ ਹਾਰ ਭਾਰ, ਰਤਨ ਤਿਆਗ ਕੌਡੀ ਸੰਗ ਰਚੈ, ਸਾਥ ਛੋੜ ਝੂਠ ਸੰਗ ਮਚੈ, ਜੋ ਛੱਡਣਾ ਸੋ ਅਸਥਿਰ ਕਰ ਮਾਨੇ, ਜੋ ਹੋਵਨ ਸੋ ਦੂਰ ਪੁਰਾਣੇ। ਛੋੜ ਜਾਏ ਤਿਸ ਕਾ ਸ਼ਰਮ ਕਰੇ, ਸੰਸਾਏ ਤਿਸ ਪਰ ਹਰੇ, ਚੰਦਨ ਲੇਪ ਉਤਾਰੇ ਧੋਏ, ਗਰਤ ਪ੍ਰੀਤ ਭਸਮ ਸੰਗ ਹੋਏ, ਅੰਧਕੂਪ ਮੈਂ ਪਤਤ ਵਿਕਰਾਲ, ਨਾਨਕ ਕਾੜ ਲਿਓ ਪ੍ਰਭ ਦਿਆਲ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ, ਬਾਰ ਪੇਖ ਅੰਤਰ ਮਲਮਾਇਆ, ਸ਼ਬਦ ਸੁਣਾਏ ਕਿਛ ਕਰੇ ਛਪਾਇਆ, ਬਾਰ ਗਿਆਨ ਧਿਆਨ ਇਸ਼ਨਾਨ।

ਨਾਨਕ ਤੇ ਜਨ ਸਹਿ ਸਮਾਤ ਸੁਣੇ ਅੰਦਾ ਕੈਸੇ ਮਾਰਗ ਪਾਵੈ ਕਰ ਗਹਿ ਲਿਓ ਨਿਭਾਵੈ ਕਹਾਂ ਬੁਝਾਰਤ ਬੂਝੇ ਡੋਰਾ ਨਿਸਕਈਏ ਤੋ ਸੰਜੇ ਭੋਰਾ ਕਹਾਂ ਵਿਸ਼ਨਪਤ ਗਾਵੇ ਗੁੰਗ ਜਤਨ ਕਰੇ ਤੋ ਵੀ ਸੁਰਭੰਗ ਕੈ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਆਉਸ ਗਵਨ

ਕੇ ਗ੍ਰਹਿ ਭੀਤਰ ਵਸੇ ਅੰਧ ਖੇਲ ਮਾਇਆ ਰੰਗ ਰਸੇ ਦ੍ਰਿੜ ਕਰ ਮਾਨੇ ਮਨੇ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਾਂ ਲੋ ਧਰੋ ਆਹੂ ਜੁਗਤ ਬਿਆਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ।

ਸੱਚੇ ਤੇ ਉੱਚਾ ਭਗਵੰਤ। ਸਰਲ ਸਮੱਗਰੀ ਤੁਮਰੇ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਗਤ ਮੈਂ ਤੁਮ ਹੀ ਜਾਣੀ, ਨਾਨਕ ਦਾਸ ਸਦਾ ਕੁਰਬਾਨੀ। ਸ਼ਲੋਕ ਦੇਣ ਹਾਰ ਪ੍ਰਸ਼ੂਣ ਕਹਿ ਲਾਗੇ ਆਨ ਸੁਆਏ।

ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਏ ਮਿਥਿਆ ਤਨ ਧਨ ਕੁਟੰਬ ਸਵਾਇਆ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜ ਜੋਨ ਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸਮ ਅਸਤਰਾ ਮਿਥਿਆ ਰੰਗ ਸੰਗ ਮਾਇਆ ਪੇਕ ਹਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਇਆ ਪਸੂ ਪੁਰ ਕਰਤ ਗੁਮਾਨ ਆਸਥਿਰ ਭਗਤ ਸਾਧ ਕੀ ਸ਼ਰਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿਥਿਆ ਸਰਵਨ ਪਰਨਿੰਦਾ ਸੁਨੇ ਮਿਥਿਆ ਹਸਤ ਪਰ ਦਰਬ ਕੋਹਿਰੇ ਮਿਥਿਆ ਨੇਤਰ ਪੇਖਤ ਪਰ ਤਿਰਿਆ ਰੂਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੁਤਾਵੈ ਮਿਥਿਆ ਮਨ ਪਰ ਲੋ ਲੁਆਵੈ ਮਿਥਿਆ ਤਨ ਨਹੀਂ ਪਰ ਪੁਕਾਰਾ ਮਿਥਿਆ ਵਾਸ ਲੇਦ ਵਿਕਾਰਾ ਬਿਨ ਬੂਜੇ ਮਿਥਿਆ ਸਭ ਭੈ ਸਬਲ ਦੇ ਨਾਨਕ ਹਰ ਹਰ ਨਾਮ ਲੇ ਬਿਰਥੀ ਸਾਕਤ ਕੀ ਆਰਜਾ ਸਾਜ ਬਿਨਾ ਕਹਿ ਓਦ ਸੁਚਾ ਬਿਰਤਾ ਨਾਮ ਬਿਨਾ ਤਨ ਅੰਧ ਮੁਖਾਵਤ ਤਾਕੈ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ ਮੇਘ ਬਿਨਾ ਜਿਉਂ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉਂ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜੇ ਘਟ ਵਸਿਓ ਹਰ ਨਾਉ ਨਾਨਕ ਤਾਕੇ ਬਲ ਬਲ ਜਾਓ ਰਹਿਤ ਅਵਰ ਕਸੇ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗਨ ਲਾਵਤ ਜਾਨ ਹਾਰ ਪ੍ਰਭੂ ਪ੍ਰਵੀਨ ਮਾਰ ਭੇਖ ਨਕਾਉ ਭੀਨ ਆਵਰ ਉਪਦੇਸ਼ ਆਪ ਨਾ ਕਰੇ ਆਵਤ ਜਾਵਤ ਜਨਮੈ ਮਰੇ ਜਿਸਕੇ ਅੰਤਰ ਵਸੇ ਨੰਕਾਰ ਤਿਸਕੀ ਸੀਖ ਤਰੇ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚੰਨ ਪ੍ਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀਆ ਆਪੇ ਮਾਨੇ ਆਪੇ ਹੈ ਆਪ ਆਪ ਕਰਤਨ ਵੇਰਾ ਕਿਸੇ ਦੂਰ ਜਨਾਵਤ ਕਿਸੇ ਬਿਝਾਵਤ ਨੇਰਾ ਪਾਪ ਸਿਆਣ ਸਗਲ ਤੇ ਰਹਿਤ ਸਭ ਕਿਸ ਜਾਣੇ ਆਤਮ ਕੀ ਰਹਿਤ ਜਿਸ ਪਾਵੇ ਤਿਸ ਲੈ ਲੜ ਲਾਏ ਥਾਨ ਥਨੰਤਰ ਰਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸ਼ਲੋਕ ਕਾਮ ਕ੍ਰੋਧ ਅਰ ਲੋ ਮੋਹ ਬਿਨ ਸਜਾਏ ਅਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਅਸਪਰੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖ ਮਨ ਮਾਏ ਜੇ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨੇ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਅਢਾਵੇ ਤਿਸੇ ਧਿਆ ਕਰਤਵ ਲਵਾਵੇ ਜੇ ਪ੍ਰਸਾਦ ਸੁਸੇ ਸੂਈ ਜੈ ਮਨੇ ਆਠ ਪੈਰ ਤਾਕਾ ਜਸ ਕਵੀ ਜੈ ਜੇ ਪ੍ਰਸਾਦ ਤੁ ਸਭ ਕੋ ਮਾਨੇ ਮੁਕਤਾ ਕੋ ਜਸ ਰਸਨ ਬਖਾਨੇ ਜੇ ਪ੍ਰਸਾਦ ਤਿਰ ਰਹਿ ਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰ ਗਏ ਮਾਨ ਪਾਵੇ ਨਾਨਕ ਪਤ ਸੇਤੀ ਕਰ ਜਾਵੇ ਜੇ ਪ੍ਰਸਾਦ ਰੋ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਭਾਵੈ ਹਰ ਹਰ ਜਿਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਸਿਧ ਢਾਕੇ ਮਨ ਸਰਣੀ ਪਰ ਠਾਕਰ ਪ੍ਰਤਾ ਕਹਿ ਜੇ ਪ੍ਰਸਾਦ ਤੁਝਕੋ ਨਾ ਪਹੁੰਚੇ ਮਨ ਸਾਧ ਸਾਧ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਏ ਦੁਰਲਭ ਦੇ ਨਾਨਕ ਤਾ ਕੀ ਭਗਤ ਕਰੇ ਜੇ ਪ੍ਰਸਾਦ ਭੂਖਨ ਪਹਿਰੀ ਜੇ ਮਨ ਤੇ ਸਿਮਰਤ ਕਿਉਂ ਆਲਸ ਕੀ ਜੈ ਜੇ ਪ੍ਰਸਾਦ ਅਸਭ ਹਸਤ ਸਵਾਰੀ ਮੰਤ ਪ੍ਰਭ ਕੋ ਕਬੂ ਨਾਮ ਸਾਰੀ ਜੇ ਪ੍ਰਸਾਦ ਬਾਗ ਮਿਲਕ ਧਨਾ ਰਾਗ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਣਾਈ ਉਠਤ ਬੈਠ ਸਤ ਸੇ ਧਿਆਈ ਤਿਸੇ ਧਿਆਏ ਜੋ

ਕਹਿ ਕੁਰਬਾਨ। ਸਾਧ ਕੇ ਸੰਗ ਸਭ ਕੁੱਲ ਉਧਾਰੇ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੇ। ਸਾਧੂ ਕਹਿ ਸੰਗ ਸੋ ਤਨ ਪਾਵੇ, ਜਿਸ ਧਨ ਤੇ ਸਭ ਕੋ ਬਰਸਾਵੇ। ਸਾਧ ਸੰਗ ਧਰਮ ਰਾਜ ਕਰੇ ਸੇਵਾ, ਸਾਧ ਕੇ ਸੰਗ ਸੋਭਾ ਸੁਰਦੇਵਾ। ਸਾਧੂ ਕਹਿ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਸਾਧ

ਸਾਧ ਕੇ ਸੰਗ ਨਰਕ ਪਰ ਹਰੇ ਸਾਧ ਕੇ ਸੰਗ ਯਾਵਾਂ ਸੁਹੇਲਾ ਸਾਧ ਸੰਗ ਵਿਸ਼ਰ ਤਰ ਮੇਲਾ ਜੋ ਇੱਛੇ ਸੋਈ ਫਲ ਪਾਵੇ ਸਾਧ ਕੇ ਸੰਗਨ ਬਿਰਥਾ ਜਾਵੇ ਭਾਰ ਨੂੰ ਸਾਧ ਰਿਦ ਵਸੇ ਨਾਨਕ ਗੁਦਰੇ ਸਾਧ ਸੁਨ ਰਸੇ ਸਾਧ ਕੇ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗਾਓ ਸਾਧ ਕੇ ਸੰਗ ਨ ਮੰਤੇ ਵਿਸਰੇ ਸਾਧ ਸੰਗ ਸਰਪਨ ਨਿਸਤਰੇ ਸਾਧ ਕੇ ਸੰਗ ਲਗੇ ਪ੍ਰਮ ਮੀਠਾ ਸਾਧੂ ਕੈ ਸੰਘ ਘਟ ਘਟ ਡਿੱਠਾ ਸਾਧ ਸੰਗ ਪੈ ਆਗਿਆਕਾਰੀ ਸਾਧ ਸੰਗਤ ਪਈ ਹਮਾਰੀ।

ਸਾਧਕੀ ਉਪਮਾ ਤੈ ਗੁਣ ਤੈ ਦੂਰ, ਸਾਧਕੀ ਉਪਮਾ ਰੇ ਭਰਪੂਰ। ਸਾਧਕੀ ਸੋਭਾ ਕਾ ਨਾਹੀ ਅੰਤ, ਸਾਧਕੀ ਸੋਭਾ ਸਦਾ ਬੇਅੰਤ। ਸਾਧਕੀ ਸੋਭਾ ਊਚ ਤੇ ਉੱਚੀ, ਸਾਧਕੀ ਸੋਭਾ ਮੂਚ ਤੇ ਮੂਚੀ। ਸਾਧਕੀ ਸੋਭਾ ਸਾਧ ਬਣ ਆਏ, ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਸ਼ਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੇ ਇਕ ਸਭਿਨ ਕੋਏ। ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਪਦੀ, ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੇ ਕਮਲ ਲੇ। ਬ੍ਰਹਮ ਗਿਆਨੀ ਸਦਾ ਨਿਰਦੋਗ ਜੈਸੇ ਸੂਰ ਸਰਬ ਕੋ ਸੋਗ। ਬ੍ਰਹਮ ਗਿਆਨੀ ਕਹਿ ਦਿਸ਼ ਸਮਾਨ ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਨ। ਬ੍ਰਹਮ ਗਿਆਨੀ ਕਹਿ ਧੀਰਜ ਏਕ ਜਿਉਂ ਵਸਦਾ ਕਹੁ ਖੋਦੇ ਕਹੁ ਚੰਦਨ ਲੇ। ਬ੍ਰਹਮ ਗਿਆਨੀ ਕਾ ਇਹ ਗੁਨਾਉ ਨਾਨਕ ਜਿਉਂ ਪਾਵ ਕਾ ਸਹਿ ਸੁਭਾਉ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਂ ਨ ਲਾਗੇ ਜਲਾ। ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਗਾਸ ਜੈਸੇ ਧਾਰੇ ਉਪਰ ਆਕਾਸ਼। ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕਹਿ ਨਾਇਬ ਮਾਨ। ਬ੍ਰਹਮ ਗਿਆਨੀ ਊਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ। ਬ੍ਰਹਮ ਗਿਆਨੀ ਸੇ ਜਨ ਪਏ ਨਾਨਕ ਜਿਨ ਪ੍ਰਭ ਆਪ ਕਰੇ। ਬ੍ਰਹਮ ਗਿਆਨੀ ਸਗਲ ਗਿਰੀ ਨਾਥ ਰਸ, ਬ੍ਰਹਮ ਗਿਆਨੀ ਚੀਨਾ। ਬ੍ਰਹਮ ਗਿਆਨੀ ਕੀ ਸਭੇ ਉੱਪਰ ਮਿਆ, ਬ੍ਰਹਮ ਗਿਆਨੀ ਤੇਖ ਪੁਰਾ ਨ ਭਇਆ। ਬ੍ਰਹਮ ਗਿਆਨੀ ਸਦਾ ਸੁੰਦਰ ਸੀ, ਬ੍ਰਹਮ ਗਿਆਨੀ ਕੀ ਦਿਸ਼ਮਨ ਵਰਸੀ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਬ੍ਰਹਮ ਗਿਆਨੀ ਏਕ ਉਪਰਿਆਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾ,

ਆਦਿ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰ ਤਿਰਿਆ ਰੂਪ ਨ ਭੇਖੈ ਨੇਤਰ ਸਾਧਕੀ ਟਹਿਲ ਸੰਤ ਸੰਗ ਹੇਤ ਕਰਨ ਨਾ ਸੁਣੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਵਾਸਨਾ ਮਨ ਤੇ ਟਰੇ ਇੰਦਰੀ ਜਿਤ ਪੰਚ ਦੋਗ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਪਰਸ ਵੈਸਨੋ ਸੋਜੇ ਸੁਪਰ ਸੋਪਰ ਸੰਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਦ ਹੋਵੇ ਨ ਕਰਮ ਤਿਸ ਬੈਸ ਨੂੰ ਕਰਨ

ਸੰਸਾਰ ਸੰਗ ਪਾਪਾ ਮਲ ਖੋਵੈ। ਤਿਸ ਭਉ ਦੀ ਕੀਮਤ ਉੱਤਮ ਹੋਵੇ, ਭਉ ਅੰਤ ਕੀ ਟਹਿਲ ਕਰੇ ਨਿਤਨੀਤ, ਮੰਤਨ ਅਰਪੇ ਵਿਸ਼ਨ ਪ੍ਰੀਤ, ਹਰ ਕੇ ਚਰਨ ਦੇ ਵਸਾਵੇ, ਨਾਨਕ ਹੈ ਸਭ ਭਗਵਤੀ ਭਉ ਅੰਤ ਕੋ ਪਾਵੇ। ਸੋ ਪੰਡਿਤ ਜੋ ਮਨ ਪ੍ਰਬੋਧੇ, ਰਾਮ ਨਾਮ ਆਤਮ ਮੈਂ ਸੋਧੇ, ਰਾਮ ਨਾਮ ਸਾਰਸ ਪੀਵੇ, ਉਸ ਪੰਡਿਤ ਕਹਿ ਉਪਦੇਸ਼ ਜਗ ਜੀਵੇ, ਹਰ ਕੀ ਕਥਾ ਹਿਰਦੇ ਵਸਾਵੇ। ਸੋ ਪੰਡਿਤ ਫਿਰ ਝੋਲ ਨਾ ਆਵੇ, ਬੀਤ ਪ੍ਰਾਣ ਸਿਮਰਤ ਬੂਝੈ ਮੂਲ, ਸੁਖ ਮੈਂ ਜਾਣੇ ਅਸਤੂਲ।

ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਉਧਾਰੇ ਬਸ ਪ੍ਰੇਤ ਮੁਕਤ ਪਾਤਰ ਕੋ ਤਾਰੇ ਸਰਵ ਰੋਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਭਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਿਸੰਦਨ ਭਾਏ ਤਿਨ ਪਾਇਆ ਸਦਾ ਨਿਕ ਨਿਕ ਡਰ ਜਾਨ ਸੋ ਦਾਸ ਦਰ ਗਏ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋਜੀ ਪਰੇ ਸਗਲ ਸੰਗ ਆਤਮ ਉਦਾਸ ਐਸੇ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮੇ ਤਾਵੇ ਜੁਗ ਜੀਵਨ ਮੁਕਤ ਸੋ ਕਹਾਵੇ ਤੈਸਾ ਹਰਖ ਤੈਸਾ ਉਸੋਗ ਸਦਾ ਅਨੰਤ ਨਹੀਂ ਵਿਜੋਗ ਤੈਸਾ ਸਵਰਨ ਤੈਸੀ ਉਸਮਾਟੀ ਤੈਸਾ ਅੰਮ੍ਰਿਤ ਤੈਸੀ ਬੇਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਏ ਜੁਗਤ ਨਾਨਕ ਉਪਰ ਕਹੀਏ ਜੀਵਨ ਮੁਕਤ

ਉਸਤਤ ਕਰੇ ਅਨੇਕ ਜਾਣੇ ਅੰਤ ਨਾ ਪਾਰਾਵਾਰ ਨਾਨਕ ਰਚਨਾ ਪ੍ਰਵਰਚੀ ਬਹੁ ਵਿਧਿਆਨਕ ਪ੍ਰਕਾਰ ਅਸ਼ਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭੈ ਤੀਰਥਵਾਸੀ ਕਈ ਕੋਟ ਬਨ ਭਰਮੈ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਵੀ ਸਰੋਤੇ ਕਈ ਕੋਟ ਆਤਮ ਧਿਆਨ ਤਹਰੇ ਕਈ ਕੋਟ ਕਵ ਕਾ ਵਿਚਾਰੇ ਕਈ ਕੋਟ ਨਵਤਨ ਨਾਮ ਤਿਆਵੇ ਨਾਨਕ ਕਰਤੇ ਕਾ ਅੰਤ ਨ ਪਾਵੇ ਕਈ ਕੋਟ ਭੈ ਅਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਭੈ ਗਾਤਮ ਨਿਕੋਰ ਕਈ ਕੋਟ ਪਰਦਰ ਕੋਇਰੇ ਕਈ ਕੋਟ ਪਰਦੂਖ ਨ ਕਰੇ ਕਈ ਕੋਟ ਮਾਇਆ ਸਰਮਾਏ ਕਈ ਕੋਟ ਪ੍ਰਦੇਸ਼ ਭਰਮਾਏ ਜਿਤ ਜਿਤ ਲਾਵੋ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਥਰ ਬਿਰਖ ਨਿਭ ਜਾਏ ਕਈ ਕੋਟ ਪੌਣ ਪਾਣੀ ਬੇ ਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸਿਰ ਸੂਰ ਨਖੱਤਰ ਕਈ ਕੋਟ ਦੇਵ ਦਾਨ ਮਿੰਦਰ ਸਿਰ ਛਤਰ ਸਗਲ ਸਮੱਗਰੀ ਆਪਣੇ ਸੂਤ ਧਾਰੇ ਨਾਨ ਜਿਸ ਜਿਸ ਭਾਵੇ ਤਿਸ ਤਿਸ ਨਿਸਤਾਰੇ ਕਈ ਕੋਟ ਰਾਜ ਤਮ ਸਾਧ ਕਈ ਕੋਟ ਵੇਦ ਪ੍ਰਾਣ ਸਿਮਰਤ ਸਾਸਤ ਕਈ ਕੋਟ ਕੀਏ ਰਤਨ ਸਮੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰਜੀਵੇ ਕਈ ਕੋਟ ਗਿਰੀ ਮੇਰ ਸਵਰੰਤੀ ਵੈ ਕਈ ਕੋਟ ਜਾ ਕਿਨ ਵਿਸਾਸ ਕਈ ਕੋਟ ਭੂਤ ਪ੍ਰੇ ਸੂਕਰ ਮਿਰਗਾ ਸਭ ਤੇ ਨੇੜੇ ਸਭੂ ਤੇ ਦੂਰ ਨਾਨਕ ਆਪ ਲਿਪਤ ਰਿਹਾ ਭਰਪੂਰ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਰ ਨਿਵਾਸੀ ਕਈ ਕੋਟ ਜਨਮੇ ਜੀਵੇ ਮਰੇ ਕਈ ਕੋਟ ਬੋਜੋਨੀ ਫਿਰੇ ਕਈ ਕੋਟ ਬੈਠੀ ਖਾਏ ਕਈ ਕੋਟ ਕਾਲੇ ਥਕ ਪਾਏ ਕਈ ਕੋਟ ਕੀਏ ਤਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਪਾਣਾ ਤੈ ਤੈ ਰਾਖੇ ਨਾਨ ਸਭ ਕੁਛ ਪ੍ਰਭ ਕੈ ਹੱਥ ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋਜੰਤੇ ਆਤਮੇ ਪਾਰ ਬ੍ਰਹਮਣ ਹੰਤੇ ਕਈ ਕੋਟ ਦਰਸ਼ਨ ਪ੍ਰਪਿਆਸ ਤਿਨ ਕੋ ਮਿਲਿਓ ਪ੍ਰਭ ਅਵਨਾਸ ਕਈ ਕੋਟ ਮਾਂਗੇ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਦ ਕੀਨੋ ਵਿਸਤਾਰ ਕਈ ਵਾਰ ਪਸਰਿਓ ਪਸਾਰ ਸਦਾਇਕ ਇੱਕ ਓਂਕਾਰ ਕਈ ਕੋਟ ਕੀਨੇ ਮੋ ਭਾਂਤ ਪ੍ਰਾਪਤੇ ਹੋਏ ਪ੍ਰਭ ਮਾਇ ਸਮਾਧ ਤਾਕਾ ਅੰਤ ਨ ਜਾਣੇ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਕੇ ਦਾਸ ਤਿਨ ਹੋਵਤੇ ਆਤਮ ਪ੍ਰਕਾਸ਼ ਕਈ ਕੋਟ ਤਤ ਕੇ ਵੇਤੇ ਸਦਾ ਨਿਹਾਰੇ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵੇ ਅਮਰ ਪਏ ਸਤ ਸਾਧੀ ਜੀਵੇ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸਹਿ ਸਮਾਵੇ ਆਪਣੇ ਜਨ ਕੋ ਸਾ ਸਾ ਸਮਾਰੇ ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸ਼ਲੋਕ ਕਰਨ ਕਰਨ ਪ੍ਰਵੇ ਕਹਿ ਦੂਸਰ ਨਾਈ ਕੋਏ ਨਾਨਕ ਤਿਸ ਬਲਿਆਲ ਨੇ ਜਲ ਥਲ ਮਈ ਅਲ ਸੋਏ ਅਸ਼ਪਦੀ ਕਰਨ ਕਰਾਵਣ ਕਰਨੇ ਜੋਗ ਜੋ ਤਿਸ ਭਾਵੇ ਸੋਈ ਹੋਗ ਖਿਨਮੇ ਥਾਪ ਥਾਪਣ ਹਾਰਾ ਅੰਤ ਨੇ ਇੱਕ ਛਪਾਰਾ ਬਾਰਾ ਹੁਕਮੇ ਧਾਰ ਧਰ ਰਹਾਵੇ ਹੁਕਮੇ ਉਪਜੇ ਹੁਕਮ ਆਵੇ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨ ਸਮੈ ਰਿਹਾ ਸਮਾਏ ਪ੍ਰਭਾਵੇ ਮਾਨੁਗਤ ਪਾਵੇ ਪ੍ਰਭਾਵੇ ਤਾਂ ਪਾਥਰ ਤਰਾਵੇ ਪ੍ਰਭਾਵੇ ਬਿਨ ਸਾਸ ਰਾਖੇ ਪ੍ਰਭਾਵੇ ਤਾਂ ਅਰਗੁਣ ਭਾਕੇ ਪ੍ਰਭਾਵੇ ਤਾਂ ਪਤ ਧਾਰੇ ਆਪ ਕਰੇ ਆਪਨ ਵਿਚਾਰੇ ਦੁਆ ਸ੍ਰਿਆ ਕਾ ਆਪ ਸੁਆਮੀ ਖੇਲੇ ਵਿਕਸੇ ਅੰਤਰ ਜਾਮੀ ਜੋ ਪਾਵੇ ਸੋ ਘਰ ਕਰਾਵੇ ਨਾਨ ਦ੍ਰਿਸ਼ਟੀ ਅਵਨਾਵੇ ਕਹੋ ਮਨੁੱਖ ਤੇ ਕਿਆ ਹੋਏ ਆਵੇ ਜੋ ਤੁਸ ਭਾਵੇ ਸੋਈ ਕਰਾਵੇ ਇਸ ਕੇ ਹਾਥ ਹੋਏ ਤਾਂ ਸਭ ਚਲੇ ਜੋ ਤੁਸ ਭਾਵੇ ਸੋਈ ਕਰੇ ਅਨਜਾਨ ਵਿਖਿਆਵੇਂ ਰਚੇ ਜੇ ਜਾਣਤੇ ਆਪਣਾ ਬਚੇ ਪਰਮੇ ਪੂਲਾ ਦੇ ਦਿਸ ਧਾਵੇ ਨਿਮਕਮਾਏ ਚਾਰ ਕੁੰਡ ਫਿਰ ਆਵੇ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨ ਤੇ ਜਨਾ ਮਿਲੇ ਖਿਨਮੇ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਈ ਨਵਾ ਜਾ ਕਾ ਦ੍ਰਿਸ਼ ਕਸੁ ਨਾ ਆਵੇ ਤਿਸ ਤਤਕਾਲ ਦੈ ਤਿਸ ਪ੍ਰਟਾਵੇ ਜਾਕੂ ਆਪਣੀ ਕਰ ਵਿਕਸੀਸ ਤਾ ਕਾ ਲੇਖਾ ਨਾ ਕਨੇ ਜਗਦੀਸ਼ ਜੀਉ ਪਿੰਡ ਸਭ ਤਿਸ ਕੀ ਰਾਸ ਕਰ ਕਰ ਪੂਰਨ ਬ੍ਰਹਮ ਪ੍ਰਕਾਸ ਆਪਣੀ ਬਣ ਤੇ ਆਪ ਬਣਾਏ ਨਾਨਕ ਜੀਵੇ ਦੇਖ ਵਡਾਏ ਇਸ ਕਾ ਬਲ ਨਾ ਇਸ ਹਾਥ ਕਰਨ ਕਰਾਵਣ ਸਰ ਕੋ ਨਾਥ ਆਗਿਆਕਾਰੀ ਬਪਰਾ ਜੀਉ ਜੋ ਤਿਸ ਭਾਵੇ ਸੋਈ ਫੁੰਤੀਓ ਕਬੂ ਊਚ ਨੀਚ ਮੈਂ ਵਸੇ ਕਬੂ ਸੋ ਘਰ ਕਰੰਗ ਹਸੇ ਕਬੂ ਨਿੰਦ ਚਿੰਦ ਵਿਵਹਾਰ ਕਬੂ ਬਕਾਸ ਪਿਆਲ

ਵਿਕਰਾਲ ਕਬੂ ਸਰਬ ਕੀ ਹੋ ਤਿਰਵਾਲ ਕਬੂ ਹੋਏ ਬੈ ਬੜ ਰਾਜਾ ਕਬੂ ਭੇਖਾਰੀ ਨੀਚ ਕਾ ਸਾਜਾ ਕਬੂ ਅਬ ਕੀਰਤ ਮੈਂ ਆਵੇ ਕਬੂ ਭਲਾ ਭਲਾ ਕਹਾਵੇ ਜੋ ਪ੍ਰਭ ਰਾਖੇ ਤਿਵੀ ਰਹੇ ਗੁਰਪ੍ਰਸਾਦ ਨਾਨਕ ਸੱਚ ਕਹੇ ਕਬੂ ਹੋਏ ਪੰਡਿਤ ਕਰੇ ਵਖਿਆਨ ਕਬੂ ਮੋਨ ਧਾਰੀ ਲਾਵੇ ਧਿਆਨ ਕਬੂ ਤਰ ਤੀਰਥ ਇਸ਼ਨਾਨ ਕਬੂ ਸਿਰ ਸਾਧਕ ਮੁਗਿਆਨ ਕਬੂ ਕੀਰ ਹਸ ਪਤੰਗ ਹੋਏ ਜੀਆ ਆਨਕ ਜੋਨ ਪਰਮੇ ਪਰਮੀਆ ਨਾਨਾ ਰੂਪ ਜੋ ਸਵਾਗੀ ਦਿਖਾਵੇ ਜੋ ਪ੍ਰਭਾਵੇ ਤਿਵੇ ਨਚਾਵੇ ਜੋ ਤੁਸ ਭਾਵੇ ਸੋਈ ਹੋਏ ਨਾਨਕ ਦੂਜਾ ਬਨਕ ਹੋਏ ਕਬੂ ਸਾਧ ਸੰਗ ਦੇ ਪਾਵੇ ਉਸ ਸਥਾਨ ਤੇ ਬੋਰ ਨਾ ਆਵੇ ਅੰਤਰ ਹੋਏ ਗਿਆਨ ਪ੍ਰਕਾਸ਼ ਉਸ ਸਥਾਨ ਕਾ ਨਹੀਂ ਵਿਨਾਸ ਮੰਤਨ ਨਾਮ ਰਤੇਕ ਰੰਗ ਸਦਾ ਵਸੇ ਪਾਰ ਲਮਕੇ ਸੰਗ ਜੋ ਜਲ ਮੈਂ ਜਲਿਆ ਖਟਾਨਾ ਤਿਉ ਜੋਤੀ ਸੰਗ ਜੋ ਸਮਾਨਾ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕੇ ਸਤਿਗੁਰਬਾਣ ਸ਼ਲੋਕ ਸੁਖੀ ਬਸੇ ਮਸਕੀਨੀਆਂ ਆਪ ਨਿਵਾਰਤ ਲੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ ਅਸ਼ਪਦੀ ਜਿਸਕੇ ਅੰਤਰ ਰਾਜ ਮਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਣੇ ਮੈਂ ਜੋਨ ਬੰਦ ਸੋਵਤ ਵਿਸ਼ਟਾ ਕਾ ਜੰਤ ਆਪਸ ਕੋ ਕਰਮ ਬੰਦ ਕਹਾਵੇ ਜਨਮ ਰੇ ਬੋ ਜੋਨ ਪਰਮਾਵੇ ਤਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖ ਅੰਧਾ ਗਿਆਨ ਕਰ ਕਿਰਪਾ ਜਿਸਕੇ ਹਿਰਦੇ ਕਰੀਬੀ ਵਸਾਵੇ ਨਾਨਕੀਆਂ ਮੁਕਤ ਆ ਕੇ ਸੁਖ ਪਾਵੇ ਧਨਵੰਤਾ ਹੋਏ ਕਰ ਕਰਵਾਵੇ ਤ੍ਰਿਣ ਸਮਾਨ ਕਿਸ ਸੰਗ ਨ ਜਾਵੇ ਬਹੁ ਲਸ਼ਕਰ ਮਾਨੁ ਕੁਪਰ ਕਰੇ ਆਸ ਪਲ ਪੀਤਰ ਤਾਕਾ ਹੋਏ ਵਿਨਾਸ ਸਭਦੇ ਆਪ ਜਾਣੇ ਬਲਵੰਤ ਕਿਨਵੇਂ ਹੋਏ ਜੈ ਬਸਮੰਤ ਕਿਸੇ ਨਾ ਬਦੇ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾ ਕਾ ਮਿਟੇ ਅਭਿਮਾਨ ਸੋ ਜਾ ਨਾਨਕ ਦਰ ਗਏ ਪ੍ਰਵਾਨ ਕੋਟ ਕਰਮ ਕਰੇ ਅਵਤਾਰੇ ਸਰਮ ਭਾਵੇ ਸਗਲੇ ਵਿਰਥਾਰੇ ਅੰਗ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨੰਗ ਯਤਨ ਕਰੇ ਆਤਮ ਨਹੀਂ ਦਰਵੇ ਹਰ ਦਰ ਗਏ ਕੋ ਕੈਸੇ ਕਵੇ ਆਪਸ ਕੋ ਜੋ ਭਲਾ ਕਹਾਵੇ ਤੁਸੇ ਭਲਾਈ ਨਿਕ ਨਾ ਆਵੇ ਸਰਬ ਕੀ ਰੇਨ ਜਾ ਕਾ ਮਨ ਹੋਏ ਕਉ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੇ ਮੁਝਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ ਜਬ ਇਹ ਜਾਣੇ ਮੈਂ ਕਿਸ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਤਾਰੇ ਕੋ ਬੈਰੀ ਮੀਤ ਤਬ ਲਗ ਨਿਚਲ ਨਾਹੀ ਚੀਤ ਜਬ ਲਗ ਮੋਹ ਮਗਨ ਸਮ ਆਏ ਤਬ ਲਗ ਧਰਮ ਰਾਏ ਦੇਸ਼ ਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੇ ਗੁਰਪ੍ਰਸਾਦ ਨਾਨਕੋ ਛੁੱਟੇ ਸਹਿਸ ਖੱਡੇ ਲੱਕ ਕੋਟ ਧਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਅਨਕ ਭੋਗ ਵਿਖਿਆ ਕੇ ਕਰੇ ਨੰਦ ਤਾਵੇ ਖੌਖਾ ਮਰੇ ਬਿਨਾਂ ਸੰਤੋਖ ਨਹੀਂ ਕੋ ਰਾਜੇ ਸੁਪਨ ਮਨੋਰਥ ਬਿਰਥੇ ਸਭ ਕਾਜੇ ਨਾਮ ਰੰਗ ਸਰਬ ਸੁਖ ਹੋਏ ਵਡਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਣੇ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਣ ਕਰਨੇ ਹਾਰ ਇਸ ਕਹਿ ਆਦਿ ਕਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਰਸੋਏ ਜੋ ਕਿਸ਼ਕੀਨੋ ਸੋ ਆਪਣੇ ਰੰਗ ਸਭ ਦੇ ਦੂਰ ਸਭੂ ਕੇ ਸੰਗ ਬੁਝੇ ਦੇਖੇ ਕਰੇ ਵਿਵੇਕ ਆਪੇ ਕਾਪੇ ਅਨੇਕ ਮਰੇ ਨਾ ਵਿਨਸੈ ਆਵੇ ਨਾ ਜਾਏ ਨਾਨਕ ਸਦੀ ਰਹਿ ਸਮਾਏ ਆਪ ਉਪਦੇਸੇ ਸਮਝੇ ਆਪ ਆਪੇ ਰਚਿਆ ਸਭ ਕੇ ਸਾਥ ਆਪ ਕੀਨੋ ਆਪਣੇ ਵਿਸਥਾਰ ਸਭ ਕਿਸਕਾ ਉਹ ਕਰਨੇ ਹਾਰ ਉਸ ਤੇ ਪਿੰਨ ਕਹੋ ਕਿਸ ਹੋਏ ਧਨ ਧਨੰਤਰੇ ਕੈ ਸੋਏ ਆਪਣੇ ਚਲਦੇ ਆਪ ਕਰਨੇ ਹਾਰ ਕੁਦ ਕਰੇ ਰੰਗ ਭਾਰ ਮਨ ਮੈਂ ਆਪ ਮਨ ਆਪਣੇ ਮਾਏ ਨਾਨਕ ਕੀਮਤ ਕਹਿਣ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਵਿਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨੇ ਵਿਰਲੇ ਚੀਨਾ ਭਲਾ ਭਲਾ ਭਲਾ ਤਿਰ ਰੂਪ ਆ ਸੁੰਦਰ ਆ ਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਕਰ ਕਰ ਸੁਣੀ ਸਰਨ ਮੁਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੇ ਨਾਨਕ ਮਨ ਪ੍ਰੀਤ ਸ਼ਲੋਕ ਸੰਤ ਸਨ ਜੋ ਜਨ ਪਰੇ ਸੋ ਜਨ ਉਦਰਨ ਹਾਰ ਸੰਤ ਕੇ ਨਿੰਦਾ ਨਾਨਕਾ ਬੋਹਰ ਬੋਹਰ ਅਵਤਾਰ ਅਸ਼ਪਦੀ ਸੰਤ ਕੇ ਦੁਖਨ ਹਾਰ ਜਾ ਘਟੇ ਸੰਤ ਕੇ ਦੁਖਨ ਜਮਤੇ ਨੀ ਛੁੱਟੇ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੋਭਾ ਤੇ ਹੀਨ ਸੰਤ ਕੇ ਹਤੇ ਕੋ ਰਖੇ ਨਾ ਕੋਏ ਸੰਤ ਕੇ ਦੁਖਨ ਥਾਨ ਫ੍ਰਿਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨ ਸੰਤ ਸੰਗ ਨਿੰਦਕ ਭੀ ਤਰੇ ਸੰਤ ਕੇ ਦੁਖਨ ਤੇ ਮੁਖ ਭਵੇ ਸੰਤਨ ਕੇ ਦੁਖਨ ਕਾਗ ਜਨ ਲਵੇ ਸੰਤਨ ਕੇ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਗਤ ਜੋਨ ਕਰਮਾਏ ਸੰਤਨ ਕੇ ਦੁਖਨ ਤਿਸ਼ਨਾ ਮੈਂ ਜਲੇ ਸੰਤ ਕੇ ਦੁਖਨ ਸਭ ਕੋ ਛਲੇ ਸੰਤ ਕੇ ਦੁਖਨ ਤੇਜ ਸਭ ਜਾਏ ਸੰਤ ਕੇ ਦੁਖਨ ਨੀਚ ਨਿਚਾਏ
ਸੰਤ ਦੁਖੀ ਕਾ ਥਾ ਕੋ ਨਾ ਹੈ ਨਾਨਕ ਸੰਤ ਭਾਵੇ ਤਾਂ ਹੋਏ ਵੀ ਗਤ ਪਾਏ ਸੰਤ ਕਾ ਨਿੰਦਕ ਮਾਤ ਆਏ ਸੰਤ ਕਾ ਨਿੰਦਕ ਕਿੰਟਕ ਨ ਪਾਏ ਸੰਤ ਕਾ ਨਿੰਦਕ ਮਾਤ ਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤਹੀਨ ਸੰਤ ਕਾ ਨਿੰਦਕ ਦੁਖੀਆਰਧੀਨ ਸੰਤ ਕੇ ਨਿੰਦਕ ਕੋ ਸਰਬਰੋਗ ਸੰਤ ਕੇ ਨਿੰਦਕ ਕੋ ਸਦਾ ਵਿਜੋਗ ਸੰਤ ਕੀ ਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੇ ਕਾ ਨੀ ਮਿੱਤ ਸੰਤ ਕੇ ਦੁਖੀ ਕੋ ਡਾਂ ਲਾਗੇ ਸੰਤ ਕੇ ਦੁਖੀ ਕੋ ਸਭ ਤਿਆਗੇ ਸੰਤ ਕਾ ਦੁਖੀ ਮਹਾਂਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮੇ ਮਰੇ ਸੰਤ ਕੀ ਦੁਖ ਨ ਸੁਖਤੇ ਡਰੇ ਸੰਤ ਕੇ ਦੁਖੀ ਕੋ ਨਾ ਹੀ ਠਾਓ ਨਾਨਕ ਸੰਤ ਭਾਵੇ ਤਾਂ ਲੈ ਮਿਲਾਏ ਸੰਤ ਕਾ ਦੁਖੀ ਅਦ ਵੀ ਤੇ ਰੁੱਟੇ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ ਸੰਤ ਕੇ ਦੁਖੀ ਕੋ ਧਿਆਨ ਭਰਮਾਈਏ ਸੰਤ ਕਾ ਦੁਖੀ ਉਜੜ ਪਾਈਏ ਸੰਤ ਕਾ ਦੁਖੀ ਅੰਤਰ ਦੇ ਥੋਤਾ ਜਿਉ ਸਾਸ ਮਨਾ ਮ੍ਰਿਤ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾ ਆਏ ਆਪਨ ਬੀਜ ਆਪੇ ਖਾਏ ਸੰਤ ਕੇ ਦੁਖੀ ਕੋ ਅਵਨ ਰੱਖਣ ਹਾਰ ਨਾਨਕ ਸੰਤ ਪਾਵੇ ਤਾਂ ਲੈ ਉਭਾਰ ਸੰਤ ਕਾ ਦੁਖੀ ਓ ਬਿਲਾਏ ਜਿਉ ਜਲ ਵਿਹੂਨ ਮਛਲੀ ਤ੍ਰਿਵੜਾਏ ਸੰਤ ਕਾ ਦੁਖੀ ਭੁੱਖਾ ਨੀ ਰਾਜੈ ਜਿਉ ਪਾਵ ਕੇ ਤਨ ਨਹੀਂ ਤਰਾਪੇ ਸੰਤ ਕਾ ਦੁਖੀ ਛੁੱਟੇ ਅਕੇਲਾ ਜਿਉ ਵਾੜ ਤਿਲ ਖੇਤ ਮਾਇਨ ਦੁਵੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕੈਦ ਕਿਰਤ ਨਿੰਦ ਕਾ ਧੁਰੀ ਪੈ ਨਾਨਕ ਜੋ ਤਿਸ ਭਾਵੇ ਸੋਈ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਐ ਸੰਤ ਕੇ ਦੁਖੀ ਕੀ ਪੂਜਨਾ ਆਸਾ ਸੰਤ ਕਾ ਦੁਖੀ ਉੱਠ ਚਲੇ ਨਿਰਾਸਾ ਸੰਤ ਕੇ ਦੁਖ ਨ ਦਿਸ਼ਟੇ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕੀਰਤਨ ਮੇਟੇ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਕਰ ਦਿਸਕੇ ਉਹ ਕਰਨੇ ਹਾਰ ਸਦਾ ਸਦਾ ਦਿਸਕੋ ਨਮਸਕਾਰ ਪੱਕੀ ਉਸਤ ਕਰੋ ਦਿਨ ਰਾਤ ਤਿਸੇ ਤੇ ਆਵੋ ਸਾਸ ਗਰਾਸ ਸਭ ਕੁਝ ਵਰਤੇ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਦੀਆ ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਗਏ ਵਿਚਾਰ ਜਿਸਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ ਵਡਭਾਗੀ ਨਾਨਕ ਜਨ ਸੇ ਸ਼ਲੋਕ ਤਜ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ ਏਕ ਆਸਰ ਮਨ ਰੱਖੋ ਨਾਨਕ ਦੂ ਭਰਮ ਪਉ ਜਾਏ ਅਸ਼ਪਦੀ ਮਾਨੁ ਕੀ ਟੇਕ ਬ੍ਰਿਥੀ ਸਭ ਜਾਣ ਦੇਵਨ ਕੋ ਏਕੈ ਭਗਵਾਨ ਜਿਸਕੇ ਦੀਏ ਰਹਿ ਅਗਾਏ ਬਹੁ ਨਿਸਨਾ ਲਾਗੇ ਆਏ ਮਾਰੇ ਰਾਖੇ ਕੋ ਆਪ ਮਾਰੂ ਕੇ ਕਸਨਾਈ ਹਾ ਤਿਸਕਾ ਹੁਕਮੂ ਸੁਖੋਏ ਤਿਸਕਾ ਨਾਮ ਰੱਖ ਕੰਡ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਵਿਘਨ ਲਾਗੇ ਕੋਏ ਉਸਤਤ ਮਨ ਮੈਂ ਕਰਨ ਅੰਕਾਰ ਕਰਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ

ਦਰਗਹਿ ਨਾਨਕ ਉਚਲ ਮਤਾ ਬੜਪਾਗੀ ਤੇ ਜਨ ਜਗਮਾਏ ਸਹਸਦਾ ਹਰ ਕੇ ਗੁੰਗਾਏ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਕਨੀ ਸੰਸਾਰ ਮੰਤਰ ਮੁਖ ਬੋਲੇ ਹਰ ਮੁਖੀ ਸਹਸਦਾ ਜਾਨੋ ਤੇ ਸੁਖੀ ਏਕੋ ਏਕ ਪਛਾਨੇ ਤੁਤ ਕੀ ਹੋ ਸੋਜੀ ਜਾਣੇ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਗੁਰ ਪ੍ਰਸਾਦ ਆਪਣੇ ਆਪ ਸੁਜੈ ਤਿਸਕੇ ਜਾਨੋ ਤਿਸਨਾ ਬੁਜੇ ਸਾਧ ਸੰਗ ਹਰ ਹਰ ਜਿਸਕਾਇਤ ਸਰਵ ਰੂਪ ਦੇਵ ਅਰਜਨ ਰਹਿਤ ਅੰਦਨ ਕੀਰਤਨ ਕੇਵਲ ਵਖਿਆਨ ਗ੍ਰਿਸਤ ਮੈਂ ਸੋਈ ਨਿਰਵਾਣ ਏਕ ਉਪਰ ਜਨ ਕੀ ਆਸਾ ਦਿਸਕੀ ਕਟੀਏ ਜਮਕੀ ਫਾਸਾ ਪਾਰ ਬ੍ਰਹਮ ਕੀ ਜਿਸਮਨ ਭੂਖ ਨਾਨਕ ਤਿਸੇ ਨਾ ਲਾਗੇ ਦੂ ਜਿਸਕੋ ਹਰ ਪ੍ਰਮਨ ਚਿਤ ਆਵੇ ਸੋ ਸੰਤ ਸੁਹੇਲਾ ਨਹੀਂ ਲਾਵੇ ਜਿਸ ਭਰਾ ਆਪਣਾ ਕਿਰਪਾ ਕਰੇ ਸੋ ਸੇਵਕ ਔਕਸਟੇ ਡਰੇ ਜੈਸਾ ਸਾ ਤੈਸਾ ਦਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਤ ਸੋਦਤ ਸੋਦਤ ਸਿਜਿਆ ਗੁਰ ਪ੍ਰਸਾਦ ਤਸਾ ਬੂਜਿਆ ਜਬ ਦੇਖੋ ਤਸ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸਤੂ ਨਹਿ ਕਿ ਜਨਮੇ ਨਾ ਕਿਛ ਮਰੇ ਆਪਨ ਚਲਦੇ ਆਪ ਹੀ ਕਰੇ ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨ ਜੁਗਤ ਰਚਦਾ ਪਿਓ ਧਾਵ ਅਵਨਾਸੀ ਨਾ ਹੀ ਕਿਛ ਖੰਡ ਧਾਰਨ ਧਾਰਿਓ ਬ੍ਰਹਿਮੰਡ ਲੱਖ ਭੇਵ ਪੁਰ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾ ਬੰਦ ਸਗਲ ਸੰਸਾਰ ਉਦਰੇ ਤਿਨ ਮੰਦ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੂਪ ਸਾਰਣੀ ਆਪੇ ਮੇਲ ਲੈ ਕਿਰਪਾਲ ਗੁਰ ਕਾ ਸਭ ਜਪੈ ਨਿਹਾਲ ਉਨਕੀ ਸੇਵਾ ਸੋਈ ਲਾਗੇ।

ਸੁਨਿਆਰ ਪਛਾਣੇ ਸੋਏ ਪ੍ਰਕਾ ਕੀਆ ਜਨਮੀ ਠਲਕਾਨਾ ਜੈਸਾ ਸਾ ਤੈਸਾ ਦਿਸ਼ਟਾਨਾ ਜਿਸ ਤੇ ਉਪਜੇ ਤੇ ਸਮਾਏ ਸਮਾਏ ਸੁਖ ਨਿਧਾਨ ਉਹਨੂੰ ਬਣਾਏ ਆਪਸ ਕੋ ਆਪ ਦੀਨੋ ਮਾਨ ਨਾਨ ਪ੍ਰਜਨ ਏਕੋ ਜਾਨ ਸ਼ਲੋਕ ਸਰਬ ਕਲਾ ਭਰਪੂਰ ਪ੍ਰਭਿਰਤਾ ਜਨ ਹਾਰ ਜਾ ਕੇ ਸਿਮਰਨ ਉਦਰੀਏ ਨਾਨਕ ਤਿਸ ਬਲਿਹਾਰ ਅਸ਼ਪਦੀ ਟੁੱਟੀ ਗੰਢ ਨਾਰ ਗੋਪਾਲ ਸਭ ਜੀ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਏ ਤਿਸ ਤੇ ਬਿਰਥਾ ਕੋਈ ਨਾ ਏ ਰੇ ਮਨ ਮੇਰੇ ਸਦਾਰ ਜਾਵੇ ਅਵਨਾਸੀ ਪ੍ਰਭ ਆਪੇ ਆਪ ਆਪਨ ਕੀਆ ਕੁਛ ਨਾ ਹੋਏ ਜੇ ਸੋ ਪ੍ਰਾਣੀ ਲੋਚੇ ਕੋਏ ਤਿਸ ਬਿਨ ਨਾਹੀ ਤੇਰੇ ਕਿਸ ਕਾਮ ਗਤ ਨਾਨਕ ਜਾਪੇ ਕਰ ਨਾਮ ਰੂਪ ਬੰਤ ਹੋਏ ਨਾਹੀ ਮੋਏ ਪ੍ਰਭ ਕੀ ਜੋ ਸਗਲ ਘਟ ਸੋਏ ਤਨਮੰਤਾ ਹੋਏ ਕਿਆ ਕੋ ਗਰਬ ਹੈ ਜਾਨ ਸਭ ਕੁਛ ਦਿਸਕਾ ਦੀਆ ਦਰਬੇ

ਜਾਲ ਧਨ ਧਨ ਕਹਿ ਸਭ ਕੋਏ ਮੁਖ ਉਜਲਾ ਦਰਗਹਿ ਸੋਏ ਏ ਹੋ ਵਪਾਰ ਵਿਲਾ ਵਪਾਰੇ ਨਾਨਕ ਤਾਂ ਕੇ ਸਤ ਬਲਿਆਰੇ ਚੰਨ ਸਾਧ ਕੇ ਧੁੱਤ ਪੀਓ ਅਰਬ ਸਾਧ ਕੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸ਼ਨਾਨ ਸਾਧੂ ਪਰ ਜਾਈਏ ਕੁਰਬਾਨ ਸਾਹ ਸਿਵਾਵਟ ਭਾਗੀ ਪਾਈਏ ਸਾਧ

ਆਧਾਰ, ਭੁੱਕੇ ਕੋ ਦੇਵ ਤੇ ਆਧਾਰ। ਸਰਨਦਾਨ ਜਾ ਕੇ ਦਿਸ਼ਰੀ ਮਾਏ, ਪੁਰ ਲਿਖੇ ਕਾ ਲਹਿਣਾ ਪਾਏ, ਸਭ ਕੇ ਤਿਸਕਾ ਉਹ ਕਰਨੇ ਜੋਗ, ਤਿਸਮਿਨ ਦੂਸਰ ਹੋ ਨ ਹੋ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਉਜ ਨਿਰਮਲੇ ਕਰਨੀ ਕਰ ਕਿਰਪਾ, ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ। ਜਾ ਕੇ ਮਨ ਗੁਰ ਕੀ ਪ੍ਰਤੀ

ਸੱਚ ਵਰਤੇ ਸਾਚਾ ਪਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸਤ ਸਮਾਤਾ ਸਲੋਕ ਰੂਪ ਨਾ ਰੇਖ ਨਾ ਰੰਗ ਕਿਸ ਤਰ੍ਹਾਂ ਗੁਣ ਤੇ ਪ੍ਰਭਿੰਨ ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਪਦੀ ਅਵਨਾਸੀ ਬ੍ਰਹਮਨ ਮੈਂ ਰਾਗ ਮਾਨੂੰ ਕੀ ਤੂੰ ਬੀ ਤਿਆਗ ਤਿਸਤੇ ਪਰੇ ਨਾਈ ਕੁਛ ਕੋਏ ਸਰਬ ਨਿਰੰਤਰੇ ਕੁਸ ਹੋਏ ਆਪੇ ਬੀਨਾ ਆਪੇ ਦਾਨਾ ਗੈਰ ਗੰਭੀਰ ਗੀਰ ਸੁਜਾਨਾ

ਸੁਖ ਜੋਗਰ ਪਾਇਆ ਸੋਏ ਹੋ ਹਰਨ ਭਨ ਜਾਕਾ ਨੇਤਰ ਭੋਰ ਤਿਸਕਾ ਮੰਤਰ ਨਾ ਜਾਣੇ ਹੋਰ ਅਨ ਧਰੂ ਮੰਗਲ ਸਤ ਜਾਕੈ ਸਾਰਵ ਥੋਕ ਸੁਨੇਹਾ ਕਰਤਾ ਕੇ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਬੀਸਰ ਕਿਸਮੈਂ ਭੋਗੀ ਧਿਆਏ ਧਿਆਏ ਭਗਤਾਂ ਸੁਖ ਪਾਇਆ ਨਾਨਕ ਤਿਸ ਪ੍ਰਕਾ ਕਿਨੇ ਅੰਤ ਨ ਪਾਇਆ ਜਾ ਕੀ ਲੀਲਾ ਕੀਮਤ ਨਾ ਆਏ ਸਗਲ ਦੇਵ ਹਾਰੇ ਅਭਗਾਏ ਪਿਤਾ ਕਾ ਜਨਮ ਕੇ ਜਾਣੇ ਭੂਤ ਸਗਲ ਪ੍ਰੋਏ ਆਪਣੇ

ਜਾ ਕੇ ਰੰਗ ਨਾਨਾ ਭੇ ਕਰੇ ਇੱਕ ਰੰਗ ਨਾਨਾ ਵਿਤਕੀਨੋ ਵਿਸਥਾਰ ਪ੍ਰਭਮ ਨਾਸੀ ਏਕ ਅੰਕਾਰ ਨਾਨਾ ਚਲਤ ਕਰੇ ਖਿਨਮਾਏ ਪੂਰੇ ਓ ਪੂਨ ਸਭ ਡਾਏ ਨਾਨਾ ਵਿਤਕਰਵੰਤ ਬਣਾਏ ਆਪਣੀ ਕੀਮਤ ਆਪੇ ਪਾਏ ਸਭ ਕਰ ਦਿਸਕੇ ਸਭ ਦਿਸਕੇ ਠਾਓ ਜਬ ਜਬ ਜੀਵੇ ਨਾਨਕ ਹਰ ਨਾਓ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਗਾਸ ਪਤਾਲ ਨਾਮ ਕੇ ਧਾਰੇ ਸਗਲ ਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੇ ਸੰਗ ਉਦਰੇ ਸੁਨਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦਮੇ ਸੋ ਜਨਗਤ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤਪੁਰਖ ਸਭ ਮਾਇ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤਨਾਮ ਪ੍ਰਕਾ ਸੁਖਦਾਏ ਵਿਸਵਾਸ ਸਤਨਾਮ ਗੁਰਤੇ ਪਾਏ ਸਤ ਵਚਨ ਸਾਧੂ ਉਪਦੇਸ਼ ਸਤ ਜਨ ਜਾ ਕੇ ਹਿਰਦੇ ਪੁਰੇ ਸਤ ਨਿਰਤ ਪੂਜੇ ਜੇ ਕੋਏ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸਿਸੋ ਕਰਨੇ ਹਾਰ ਬਨਬੂਝ ਕਰਤ ਵਿਚਾਰ ਕਰਤੇ ਕੀਮਤ ਨਾ ਜਾਣੇ ਕੀ ਆ ਨਾਨ ਜੋਤਿ ਭਾਵੇ ਸੋ ਵਰਤੀਆ ਬਿਸਮਨ ਬਿਸਮੈ ਬਿਸਮਾਸ ਜਿਨ ਬੂਝਿਆ ਤਿਸਾਇਆ ਸਵਾਦ ਪ੍ਰਭ ਕੇ ਰੰਗ ਰਾਜ ਜਨ ਰਹੇ ਗੁਰ ਕੇ ਵਚਨ ਪਦਾਰਥ ਲਹੇ ਓ ਦਾਦੇ ਦੁੱਖ ਕਾਟਨਹਾਰ ਜਾ ਕੇ ਸੰਗ ਤਰੇ ਸੰਸਾਰ ਜਨ ਕਾ ਸੇਵਕ ਸੋਭਣ ਭਾਗੀ ਜਨ ਕੇ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨ ਫਲ ਪਾਵੈ ਸ਼ਲੋਕ ਆਦਿ ਸੱਚ ਜੁਗਾਦ ਸੱਚ ਐਵੈ ਸੱਚ ਨਾਨਕ ਹੋਸੀ ਪੈ ਸੱਚ ਅਸ਼ਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਣ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਕਤਾ ਸੁਰਤ ਸਤ ਸਤ ਜਦ ਸੁਨਤਾ ਬੂਝਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਨਮਾਨਿਆ ਕਰਨ ਕਰਾਮ ਤਿੰਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਵਡਾਇਆ ਪੈ ਤੇ ਨਿਰਭਉ ਏ ਬਸਾਨਾ ਜਿਸ ਦੇ ਉਪਜਿਆ ਤਿਸ ਮਾਇ ਸਮਾਨਾ ਬਸਤ ਮਾਏ ਲੇ ਬਸਤ ਕਢਾਏ ਤਾ ਕੋ ਭਿੰਨ ਨਾ ਕਹਿਣਾ ਜਾਏ ਬੂਝੇ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ ਠਾਕੁਰ ਕਾ ਸੇਵਕ ਆਗਿਆਕਾਰੀ ਠਾਕਰ ਕਾ ਸੇਵਕ ਸਦਾ ਪੁਜਾਰੀ ਠਾਕਰ ਕੇ ਸੇਵਕ ਕੈ ਮਨ ਪ੍ਰਤੀਤ ਠਾਕਰ ਕੇ ਸੇਵਕ ਕੀ ਨਿਰਮਲ ਰੀਤ ਠਾਕਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੋ ਪ੍ਰਭ ਪਾਲਣ ਹਾਰਾ ਸੇਵਕ ਕੀ ਰਾਖੇ ਨੰਕਾਰਾ ਸੋ ਸੇਵਕ ਜੇ ਦਇਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਹ ਸਾਹ ਸਮਾਰੇ ਆਪਣੇ ਜਨਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰਪਰ ਰਾਖੇ ਆਪਣੇ ਦਾਸ ਕੋ ਦੇਹ ਵਡਿਆਏ ਆਪਣੇ ਸੇਵਕ ਕੋ ਨਾਮ ਜਪਾਏ ਆਪਣੇ ਸੇਵਕ ਕੀ ਆਪ ਪਾਤ ਰਾਖੇ ਤਾਂ ਕੀ ਖਦਮਤ ਕੋਇ ਲਾਕੇ ਪ੍ਰਭ ਕੇ ਸੇਵਕ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੈ ਦਿਸ ਪ੍ਰਟਾਇਆ ਨਿੱਕੀ ਕੀਰੀ ਮੈਂ ਕਲ ਰਾਖੇ ਭਸਮ ਕਰੇ ਲਸ਼ਕਰ ਕੋਲ ਲਾਖੇ ਜਿਸਕਾ ਸਾਸਨ ਕਾਟਦਾ ਆਪ ਦਾ ਕੋ ਰਾਖ ਦੇ ਕਰ ਹਾਥ ਮਾਨਸ ਜਤਨ ਕਰਤ ਬਹੁ ਭਾਤ।

ਜਪਿਆ ਪੀਏ ਮੰਤੇ ਮੰਤੰਤਰ ਪੀਆ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕੇ ਸ਼ਬਨਾਇ ਦਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਕਰ ਨਾਮ ਕਸੰਗ ਨਾਮ ਰਾਜੋ ਜੰਤ ਬਿਤਾਨੇ ਮੰਤਨ ਨਾਮੇ ਨਾਮ ਸਮਾਨੇ ਊਠ ਬੈਠ ਸੋਭਤ ਨਾਮ ਕਹੋ ਨਾਨਕ ਜਨ ਕੇ ਸਤਕਾਮ।

ਧਾਰਨ ਕਪਾਵ ਨ ਛੁਟਨਾਰੇ। ਸਿਮਰਤ ਸਾਸਤ ਵੇਦ ਵਿਚਾਰੇ, ਹਰ ਕੀ ਭਗਤ ਕਰੋ ਮਨ ਲਾਏ, ਮਨ ਵੰਸ਼ਤ ਨਾਨਕ ਬਲ ਪਾਏ, ਸੰਗ ਨ ਚਾਲਸ ਤੇਰੇ, ਧਨਾ ਤੂੰ ਗਿਆਨ ਲੁਟਾਵੇ, ਮੂਰਖ ਮਨਾ ਸੁਤ ਮੀਰ ਕੁਟਾਂਬਰ ਬਨਤਾ, ਇੰਤੇ ਕਹੋ ਹੋ ਤੁਮ ਕਮ ਸੁਨਾਥਾ। ਰਾਜ ਰੰਗ ਮਾਇਆ ਵਿਸਥਾਰ, ਇੰਤੇ ਕਹੋ ਕਵਨ ਛੁਟਕਾਰਾ, ਸਸਤੀ ਰਥ ਸਵਾਰੀ, ਝੂਠਾ ਡੰਬ ਝੂਠ ਵਸਾਰੀ, ਜੰਦੀ ਏ ਤਿਸ ਬੁਝੇ ਨਾਮ ਗਾਨਾ, ਨਾਮ ਸਾਰ ਨਾਨ ਬਸਤਾਨਾ, ਗੁਰ ਕੀ ਮਾਤੂ ਲੇ ਆਨੇ, ਭਗਤ ਬਿਨਾ ਬੋਡੂ ਬੇਸਿਆਨੇ, ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ, ਚਰਨ ਕਮਲ ਰਾਖੋ ਮਨ ਮਾਏ, ਜਨਮ ਜਨਮ ਕੇ ਕਿਲਵਿਕ ਜਾਏ, ਆਪ ਜਪੋ ਆਪ ਰਾਮ ਨਾਮ ਜਪਾਵੋ, ਸੁੰਦ ਕੈਦ ਰਹਿਤ ਗਤ ਪਾਵੋ, ਸਾਰ ਪੂਸਾ ਹਰ ਕੋ ਨਾਉ, ਸਹਿ ਸਵਾਏ ਨਾਨ ਗੁਣ ਗਾਓ, ਗੁਣ ਗਾਵ ਤੇਰੀ ਉਤਰ ਸਮੈਲ, ਬਿਨਸ ਜਾਏ ਓਮੇ ਬਿਕ ਪੈਲ, ਹੋਏ ਚਿੰਦ ਵਿਸੇ ਸੁਖਨਾਲ, ਸਾਸ ਗ੍ਰਾਸਨ ਨਾਮ ਸਮਾਲ, ਛਾੜ ਸਿਆਣ ਸਗਲੀ ਮਨਾ, ਸਾਧ ਸੰਗ ਪਾਵੇ ਸਤ ਧਨਾ, ਹਰ ਪੂੰਜੀ ਸੰਚ ਕਰੋ ਵਿਵਹਾਰ, ਸੁਖਦਰ ਕੈ ਜੈ ਕਾ, ਸਰਮ ਨਿਰੰਤਰ ਏਕੋ ਦੇ, ਕਹੋ ਨਾਨਕ ਜਾ ਕੇ ਮਸਤਕ ਲੇਖ।

ਬਿਰਲਾ ਕੋਏ ਜਿੰਚਾ ਕਿਹਾ ਸੇ ਜੰਤਵਤਾ ਨੇ ਪੂਰਨ ਪੁਰਖ ਨੇ ਡੋਲਾ ਨੇ ਸੋਰ ਭਰੇ ਪ੍ਰੇਮ ਰਸ ਰੰਗ ਉਪਜੇ ਚਾਉ ਸਾਧਕੇ ਸੰਗ ਭਰੇ ਸ਼ਰਨਾਨ ਸਭ ਤਿਆਗ ਅੰਤਰ ਪ੍ਰਗਾਸ ਅਨਦਿਨ ਲਾਗ ਬੜਪਾਗੀ ਜਪਿਆ ਪ੍ਰਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਪਈ ਸਤਿਗੁਰ ਦੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕੀ ਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨ ਮਰਨ ਦੂਪ ਪਰਮ ਗਏ ਆਇਸ਼ ਪੁੰਨੀ ਸਦਾ ਸਭ ਪੂਰੀ ਰਵ ਰਿਹਾ ਸਤਸੰਗ ਹਜ਼ੂਰੀ ਜਿਸਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰੇ ਜੇ ਘਾਲ ਨ ਪਾਨੇ ਸੋ ਕਿਉਂ ਵਿਸਰੇ ਜੇ ਕੀਆ ਜਾਣੇ ਸੋ ਕਿਉਂ ਵਿਸਰੇ ਜਿਨ ਸਭ ਕੁਛ ਦੀਆ ਸੋ ਕਿਉਂ ਵਿਸਰੇ ਜੇ ਜੀਵਨ ਜੀਆ ਸੋ ਕਿਉਂ ਵਿਸਰੇ ਜੇ ਅਗਨ ਮੇਰਾ ਖੈ ਗੁਰਪ੍ਰਸਾਦ ਕੋ ਬਿਰਲਾ ਲਾਖੇ ਸੋ ਕਿਉਂ ਵਿਸਰੇ ਜੇ ਵਿਖਤੇ ਕਾਂਡੇ ਜਨਮ ਜਨਮ ਕਾ ਟੁੱਟਾ ਕਾਂਡੇ ਗੁਰਪੂਰੇ ਤਦੇ ਬਜਾਇਆ ਪ੍ਰਭਾ ਪੁਣਾ ਨਾਨ ਜਨ ਧਿਆਇਆ ਸਾਜਨ ਸੰਤ ਕਰੋਇਓ ਕਾਮ ਆਨ ਤਿਆ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਧਨ ਹੋਸੀ ਸ਼ਾਲ ਸਰਵ ਕਲਿਆਣ ਸੁਖ ਨਿਤ ਨਾਮ ਬੂਢ ਜਾਤ ਪਾਏ ਵਿਸਰਾਮ ਸਗਲ ਦੂਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਨਤਾਸ ਉਪਜੀ ਪ੍ਰੀਤ ਪ੍ਰੇਮ ਰਚਾਓ ਮੰਤਰੇ ਅੰਤਰੇ ਸੁਹਾਓ ਨੇਤਰੋ ਭੇਗ ਦਰਸ਼ਕ ਹੋਏ ਮਨ ਵਿਕਸੇ ਸਾਹ ਚੰਨ ਧੋਏ ਭਗਤ ਜਨਾ ਕੇ ਮੰਤਨ ਰੰਗ ਬਿਰਲਾ ਕਹੁ ਪਾਵੇ ਸੰਗ ਏਕ ਬਸ ਦੀਜੇ ਕਰਮਿਆ ਗੁਰਪ੍ਰਸਾਦ ਨਾਮ ਜਪ ਲਿਆ ਤਾ ਕੀ ਉਪਮਾ ਕਹੀ ਰਜਾਏ ਨਾਨਕ ਰਿਹਾ ਸਰਬ ਸਮਾਏ ਪ੍ਰਭ ਬਖਸ਼ਣ ਦੀਨ ਦਿਆਲ ਭਗਤ ਵਿਸ਼ਲ ਸਦਾ ਕਿਰਪਾਲ ਅਨਾਥ ਨਾਥ ਕੋ ਬਿੰਦ ਗੋਪਾਲ ਸਰਬ ਕਟਾ ਕਰਤ ਬ੍ਰਿਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੇ ਸੋ ਹੋਏ ਪੁਨੀਤ ਭਗਤ ਪਾਏ ਲਾਵੇ ਮਨ ਹੀ ਤਮ ਨਿਰਗੁਣਿਆਰ ਨੀਚ ਜਾਨ ਨਾਨਕ ਤੁਮਰੀ ਸਰਨ ਪੁਰਖ ਪੇ ਭਗਵਾਨ

ਪ੍ਰੀਤ ਰਸਨਾ ਜਪਤੀ ਹੈ ਰਾਨੀਤ ਪਲੀ ਸੋ ਕਰਨੀ ਸੋ ਬਾਤਨਵੰਤ ਹਿਰਦੇ ਵਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਵ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸ਼ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾ ਬਸ਼ਪਤੀ ਜਬ ਕਾਰੇ ਕਿਸ਼ਨਾ ਦ੍ਰਿਸ਼ਟਤਾ ਪਾਪੁਨ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਤ ਤਬ ਬੈਰ ਵਿਰੋਧ ਕਿਸੰਗ ਮਾਤ ਜਾਵ ਇਸਕਾ ਪਰਨ ਚੇਨ ਨਾ ਜਾਵ ਤਬ ਹਰ ਸੋ ਕੋ ਕਿਸੇ ਵਿਆਪਤ ਜਬ ਆਪਣੇ ਆਪ ਆਪ ਪਾਰ ਬ੍ਰਹਮ ਤਬ ਮੋਹ ਕਹਾ ਕਿਸ ਹੋਵਤ ਭਰਮ ਆਪਨ ਖੇ ਲਿਆ ਮਰਤੀ ਜਾ ਨਾਨਕ ਕਰਨੇ ਹਾਰ ਨ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕੋ ਕਿਸ ਕੋ ਗਨੇ ਜਬ ਵੇਖੈ ਹਰ ਗਮ ਪਾਰ ਤਬ ਨਰ ਸੁਰ ਕੋ ਕੌਣ ਅਵਤਾਰ ਜਬ ਨਿਰਗੁਣ ਪ੍ਰਸਾਦ ਸੁਭਾਏ ਤਬ ਸ੍ਰੀ ਸਖਤ ਕਹੋ ਕਦਰਾਏ ਜਬ ਆਪੈ ਆਪ ਆਪਣੀ ਜੋਤ ਧਰੈ ਤਾਵ ਕਵਨ ਡਰ ਕਵਨ ਘੱਟ ਡਰੇ ਆਪਣੇ ਚਲਦੇ ਆਪ ਕਰਨੇ ਹਾਰ ਨਾਨਕ ਠਾਕਰ ਕੰਮ ਭਾਰ ਅਵਨਾਸੀ ਸੁਖੇ ਆਪਣੇ ਆਸਨ ਤੈ ਜਨਮ ਮਰਨ ਕਹੋ ਕੰਮ ਅਵਨਾਸਨ ਜਬ ਪੂਣ ਕਰਤਾ ਪ੍ਰਸ ਹੋਏ ਤਬ ਜਮਕੀ ਤ੍ਰਾਸ ਕਹੋ ਕਿਸ ਹੋਏ ਜਾਵੇ ਅਵਗਤ ਗੋਚਰ ਪ੍ਰਭ ਏਕਾ ਤਬ ਚਿਤਰਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਗੋਚਰ ਕਰਦੇ ਤਬ ਕੌਣ ਛੁਟੇ ਕੌਣ ਬੰਧਨ ਵਾਧੇ ਆਪਨ ਆਪ ਹੀ ਚਰਜਾ ਨਾਨਕ ਆਪਨ ਰੂਪ ਆਪ ਹੀ ਉਪਰ ਜਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਬਿਨ ਮੈਰ ਕਹੋ ਕਹਿ ਧੋਤਾ ਜੈ ਨਿਰੰਜਨ ਕਾਰ ਨਿਰਵਾਣ ਤੈ ਕੌਣ ਕੋ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਿਦਰ ਲਗਤ ਕੋ ਕੀਸ ਜੈ ਜੋਤ ਸਰੂਪੀ ਜੋਤ ਸੰਗ ਸਮਾਵੇ ਤੈ ਕਿਸੇ ਭੂ ਕਵਨ ਤ੍ਰਿਪਤਾਵੇ ਕਰਨ ਕਰਾਵਣ ਕਰਨੇ ਹਾਰ ਨਾਨਕ ਕਰਦੇ ਕਾ ਨਾਇ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਮਨਾਏ ਤਬ ਕੌਣ ਮਾਏ ਬਾਪ ਮਿੱਤਰ ਸਦ ਭਾਏ ਜੈ ਸਰਵ ਕਲਾ ਆਪੇ ਪ੍ਰਵੀਨ ਤੈ ਵੇਦ ਕਦੇਵ ਕਾ ਕੋ ਚੀਨ ਜਾਵੇ ਆਪਣੇ ਆਪ ਆਪ ਉਧਾਰੇ ਤੋ ਸਗਨ ਸਗਨ ਕਾਮ ਵਿਚਾਰੇ ਜੈ ਆਪ ਨੂੰ ਉੱਚ ਆਪਣਾ ਆਪ ਨੇਰਾ ਤੈ ਕੌਣ ਠਾਕਰ ਕੌਣ ਕਹੀਏ ਚੇਰਾ ਵਿਸਮਨ ਵਿਸਮਰੈ ਵਿਸਮਾਦ ਨਾਨਕ ਆਪਣੀ ਗੱਜ ਜਾਨੋ ਆਪ ਜੈ ਛਲ ਛੇਦ ਭੇਦ ਸਮਾਇਆ ਉਹ ਕਿਸੇ ਵਿਆਪਤ ਮਾਇਆ ਆਪਸ ਕੋ ਆਪੇ ਆਦੇਸ ਤੈ ਗੁਣ ਕਾ ਨਾਹੀ ਪ੍ਰਵੇਸ਼ ਜੈ ਕਹਿ ਏਕ ਏਕ ਭਵੰਤਾ ਤੈ ਕੌਣ ਚਿੰਤਕ ਸਲਾਗੇ ਚਿੰਤਾ ਜੈ ਆਪਣੇ ਆਪ ਆਪ ਪਤਿਆਰਾ ਤੈ ਕੌਣ ਕਦੇ ਗੁਣ ਸੁਣੇ ਹਾਰਾ ਬਹੁ ਬਿਆਨ ਤੂਜਤੇ ਉੱਚਾ ਨਾਨਕ ਆਪਸ ਕੋ ਆਪੇ ਪਹੁਚਾ ਜੈ ਆਪ ਰਚਿਓ ਪ੍ਰਪੰਚਕਾਰ ਤੈ ਗੁਣ ਮੈਂ ਕੀਨੋ ਵਿਸਥਾਰ ਪਾਪ ਹੁਣ ਤੈ ਭਈ ਗਾਵਤ ਕੋ ਨਰ ਕੋ ਸਰਵੰਸ਼ਾਵਤ ਆਲ ਜਾਲ ਮਾਇਆ ਚੰਜਾਲ ਹੋਮੇ ਮੋਹ ਭਨ ਪੈ ਪਾਰ।

ਸੰਭਾਲਿਆ ਆਪਣੇ ਕਰਤਵ ਜਾਣੇ ਆਵੇ ਅੰਤਰ ਜਾਮੀ ਰਿਓ ਵਿਆਪ ਪ੍ਰਿਤ ਪਾਲੇ ਜੀਨ ਬਹੁ ਭਾਂਤ ਜੋ ਜੋ ਰਚਿਓ ਸੋ ਤਿਸੇ ਧਿਆਤ ਜਿਸ ਪਾਵੇ ਤਿਸ ਲੈ ਮਿਲਾਏ ਭਗਤ ਕਰੇ ਹਰ ਕੇ ਗੁੰਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰ ਇੱਕ ਕੈ ਨਾਏ ਤਿਸਕੀ ਆਸ ਮਿਰਥੀ ਜਾਏ ਸੇਵਕੋ ਸੇਵਾ ਮਨਿਆਏ ਹੁਕਮ ਬੂਝ ਪਰਮ ਪਦ ਪਾਏ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨੰਕਾਰ ਬੰਧਨ ਤੋਰ ਪੈ ਨਿਰਵੈਰ ਅੰਦਰ ਪੂਜੈ ਗੁਰ ਕੇ ਪੈਰੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪਰ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ ਅੰਮ੍ਰਿਤ ਵਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਕਾਏ ਸੁਆਓ ਆੜ ਪੈਰ ਪਰਪੇਖੋ ਨੇਰਾ ਮਿਟੇ ਗਿਆਨ ਮਿਨਸੇ ਅੰਧੇਰਾ ਸੋਨੋ ਉਪਦੇਸ਼ ਹਿਰਦੇ ਵਸਾਓ ਮਨ ਸੇ ਨਾਨਕ ਫਲ ਪਾਓ ਹਲਤ ਪਲਤ ਦੋਏ ਲਿਓ ਸੁਭਾਅ ਰਾਮ ਨਾਵੇਂ ਅੰਤਰ ਉਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਵਸੇ ਤੇ ਸਾਜ ਪ੍ਰੀਖਿਆ ਮੰਤਨ ਨਾਮ ਜਪੋ ਲਿਵਲਾਏ ਦੁਖ ਦਰਦ ਮੰਤੇ ਬਹੁ ਜਾਏ

ਧਿਆਏ ਨਿਰਭਉ ਜਪੇ ਸਗਲ ਭਉ ਮਿਟੇ ਪ੍ਰਭ ਕਿਰਪਾ ਦੇ ਪ੍ਰਾਣੀ ਛੁਟੇ ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ ਨਾਮ ਜਪਤ ਮਨੋ ਵਸੂਖ ਚਿੰਤਾ ਜਾਏ ਮਿਟੇ ਅਹੰਕਾਰ ਤੇ ਜਨ ਕੋ ਕੋਈ ਨ ਪਹੁੰਚਣ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨੰਦਾ ਕੇ ਕਾਰਜ ਪੂਰਾ ਮਤ ਪੂਰੀ ਅਮਰ ਜਾ ਕੀ ਦ੍ਰਿਸ਼ਟ ਦਰਸ਼ਨ ਵੇਖ ਦੋ ਉਦਰ ਸ੍ਰੇਸ਼ਟ ਚਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਰੂਪ ਤਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੇ ਪੁਰਖ ਪ੍ਰਧਾਨ ਜਿਸ ਮਨ ਵਸੇ ਸੋ ਹੋਤ ਨਿਹਾਲ ਤਾਂ ਕੇ ਨਿਕਣਾ ਆਵਦ ਕਾਲ ਅਮਰ ਭੈ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰਿ ਧਿਆਇਆ ਸ਼ਲੋਕ ਗਿਆਨ ਅੰਜਨ ਗੁਰਦਿਆ ਗਿਆਨ ਅੰਧੇਰ ਵਿਨਾਸ ਹਰ ਕਿਰਪਾ ਦੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਪਰੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮਿਗਰੀ ਏਕ ਘਟ ਮਾਹੇ ਅਨਕ ਰੰਗ ਨਾਨਾ ਨਿਸ਼ਟਾਏ ਨੌਨੇ ਦੇ ਮਨ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਅਵਸਰਾਮ ਸੁਨ ਸਮਾਧ ਅਨ ਤੈਨਾਤ ਕਹਿਣ ਨਾ ਜਾਈਏ ਚਰਜ ਸਮਾਧ ਤੈਨ ਦੇਖਿਆ ਜਿਸ ਆਪ ਦਿਖਾਏ ਨਾਨਕ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਰ ਅਨੰਤ ਕੜਕੜ ਵਿਆਹ ਪਿਆ ਬਹੁ ਅੰਤਰ ਮਾਇਆ ਕਾਸ ਪਿਆਲ ਸਰਵ ਲੋਕ ਪੂਰਨ ਬ੍ਰਿਤਪਾਲ ਬਨਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਵੇ ਸੰਤਰ ਮਾਏ ਚਾਰ ਕੁੰਡ ਦਿਸੇ ਸਮਾਏ ਤਿਸ ਤੇ ਭਿੰਨ ਨਹੀਂ ਕੋਠਾਓ।

ਅਨਕ ਕਲਾ ਲਖੀ ਨਾ ਜਾਏ ਜਿਸ ਪਾਵੇ ਤੇ ਲੈ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਭਰਪੂਰ ਅੰਤਰਗਤ ਇਸ ਆਪ ਜਨਾਏ ਨਾਨ ਤਿਜਨ ਆਪ ਬੁਝਾਏ ਸਰਬ ਭੂਤ ਅਮਰਤਾਰਾ ਸਰਬ ਨੈਣ ਆਪ ਵੇਖਣ ਆਰਾ ਸਰਬ ਸਮਗਰੀ ਜਾਕਾ ਤਨਾ ਆਪਣ ਜਸ ਆਪੀ ਸੁਣਾ ਆਪਣ ਜਾਣੇ ਖੇਲ ਮਨਾਇਆ ਆਗਿਆਕਾਰੀ ਕਿੰਨੀ ਮਾਇਆ ਸਭ ਕੇ ਮਤ ਲਿਪਤ ਹੋ ਰਹੇ ਜੋ ਇਸ ਗਾਣਾ ਸੋ ਆਪੇ ਕਹੇ ਆਗਿਆ ਹੋਵੇ ਆਗਿਆ ਜਾਏ ਨਾਨ ਜਾਪਾ ਵੇ ਤਾਂ ਲੈ ਸਮਾਏ ਇਸਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਿਸ ਕਰ ਆਇਆ ਭਲਾ ਕਰਤੂ ਦਾ ਨਿੱਕੀ ਆਪੇ ਜਾਣੇ ਆਪਣੇ ਜੀ ਕੀ ਆਪ ਧਾਰੀ ਸਭ ਸਾਜ ਓਤ ਬੋਧ ਆਪਣ ਸੰਗਰਾਜ ਤਾਂ ਕਿ ਕਦਮੇ ਕਹੀ ਨਾ ਜਾਏ ਦੂਸਰ ਹੋਏ ਤਸੋ ਜੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕੇ ਜਾਨ

ਜਨ ਕੇ ਸੰਗ ਜਿਤੇ ਆਵੇ ਨਾ ਉਹ ਆ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸ਼ਲੋਕ ਪੂਰਾ ਪ੍ਰਭ ਅਰਾਧਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਪਦੀ ਪੂਰੇ ਗੁਰਕਾ ਸੁਨੋ ਵਿਦੇਸ਼ ਪਾਰ ਨਿਕਟ ਕਰ ਭੇਗ ਸਾਧ ਸਾਧ ਸਿਮਰੋ ਕੋ ਬਿੰਦ ਮਨ ਅੰਤਰ ਕੀ ਉਤਰੇ ਚਿੰਦ ਆਸ ਨਿਤ ਤਿਆਗੋ ਤਰੰਗ ਸੰਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਅਰਤਨ ਕੇ ਪਰ ਲਿਓ ਭੰਡਾਰ ਨਾਨਕ ਗੁਰਪੂਰੇ ਨਮਸਕਾਰ।

ਦਮੋਦਰ ਦੀਨ ਦਿਆਲ ਦੁਪੰਜਨ ਪੂਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਏ ਆਧਾਰ। ਉੱਤਮ ਸਲੋਕ ਸਾਧ ਕੇ ਬਚਨ ਅਮਲੀ ਲਾਲੇ ਰਤਨ ਸੁਨਤ ਕੁਮਾਵਤ ਹੋਤ ਉਧਾਰ ਆਪਤਰੇ ਲੋਕਾਂ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਗਾ ਹਰ ਰੰਗ ਜੈ ਜੈ ਸ਼ਬਦ ਨਾਹਦ ਬਾਜੇ ਸੁਨ ਸੁਨ ਆਨੰਦ ਕਰੇ ਪ੍ਰਭ ਗਾਜੇ ਪਰ ਢੇ ਗੋਪਾਲ ਮਾਤ ਕੇ ਮਾਤੇ ਨਾਨਕ ਉਦਰੇ ਤਿਨਕੇ ਸਾਤੇ।

ਕੋਈ ਸੇਵਕ ਕੀ ਸੇਵਾ ਜੰਜਾਲ ਵਿਕਾਰ ਤੇਰਾ ਤੇ ਰਾਮ ਨਾਮ ਸੁਣ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਵੀਖੇ ਬਿਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਝੀਰ ਸੁਗਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੋਤ ਨਿਧਾਨ ਸਭ ਸ਼ਾਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬੋੜ ਨਾ ਹੋਵੇ ਆਵਨ ਜਾਨ

ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮਤ ਸਕਲ ਦੇਵ ਦਾ ਸੁੰਦਰ ਚਤੁਰ ਤਤਕਾ ਵੇਤਾ ਸਮਦਰਸੀ ਏਕ ਦਿਸ਼ਟੇਤਾ ਏ ਫਲ ਤਿਸ ਜਨ ਕੇ ਮੁਖ ਭਣੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਉਨਧਾਨ ਜਪੇ ਮਨ ਕੋਏ ਸਭ ਜੁਗ ਮੇ ਤਾਕੀ ਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕਹਿ ਮਨ ਵਿਸਰਾਮ ਕੋਟ ਪਰਾਤ ਸਾਧ ਸੰਗ ਮਿਟੇ ਸੰਤ ਕਿਰਪਾ ਤੇ ਜਮਤੇ ਛੁੱਟੇ ਜਾ ਕੇ ਮਸਤ ਕਰਮ ਪ੍ਰਪਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਵਸੇ

जप आद सच जुगाद सच है पी सच नानक होसी पी सच

ਭੁੱਖਿਆ ਭੁੱਖ ਨਾ ਉਤਰੇ ਦੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾਮ ਚੱਲੈ ਨਾਲ ਕਿਵ ਸਜਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੇ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀ ਸੋ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੋ ਮੈਂ ਕਹਿ ਨਾ ਕੋਏ

ਵਾਲੇ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੂ ਪਾਪ ਕਾ ਨਾਸ ਸੁਣੈ ਈਸ਼ਰ ਬ੍ਰਹਮਾ ਇੰਦ ਸੁਣੈ ਮੁਕਤ ਸਲਾਹਣ ਮੰਦ

ਸੁਣਿਆ ਅੜਸਰ ਕਾਇ ਸੁਨਾਨ ਸੁਣਿਆ ਪੜ ਪੜ ਭਾਵੈ ਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਕਾਸ ਸੁਣੈ ਦੋ ਭਾਵ ਕਾ ਨਾਸ ਸੁਣੈ ਸਰਾ ਗੁਣਾ ਕੇ ਗਾਲ ਸੁਣੈ ਸੇ ਪੀਰ ਪਾਥਾ ਸੁਣੈ ਅੰਦੇ ਪਾਵੇ ਰਾਵ ਸੁਣੈ ਹੱਥ ਸੁਵੇ ਸੁਗਾਮ

ਵਾਹਿਗੁਰੂ ਜੀਓ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੇ ਛੰਦ ਤੈ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਰਪਾਤ ਨਿਹੰਜੇ ਰੂਪ ਰੰਗ ਰੇਖ ਪੇ ਕੋ ਕਹਿ ਨਾ ਸਕਤ ਕਹਿ ਆਚਲ ਮੂਰਤਨ ਪਉ ਪ੍ਰਕਾਸ਼ ਸੰਤੋਸ਼ ਖਿੰਜੇ ਕੋਟ ਇੰਦਰ ਇੰਦਰਾਣ ਸ਼ਾਹ ਸ਼ਨਾਨ ਗਣਿਜੈ ਤ੍ਰੈ ਭਵਨ ਮਹੀਬ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵ ਸਰਵ ਨਾਮ ਕਥੇ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪ੍ਰਜਾ ਛੰਦ ਨਮਸਤਮ ਕਾਲੇ ਨਮਸਤਮ ਕਿਰਪਾਲੇ ਨਮਸਤਮ ਰੂਪੇ ਨਮਸਤਮ ਅਨੂਪੇ ਨਮਸਤਮ ਭੇਖੇ ਨਮਸਤਮ ਲੇਖੇ ਨਮਸਤਮ ਕਾਏ ਨਮਸਤਮ ਜਾਏ ਨਮਸਤਮ ਗੰਜੇ ਨਮਸਤਮ ਪੰਜੇ ਨਮਸਤਮ ਨਾਮੇ ਨਮਸਤਮ ਠਾਮੇ ਨਮਸਤਮ ਕਰਮ ਨਮਸਤਮ ਧਰਮ ਨਮਸਤਮ ਨਾਮ ਨਮਸਤਮ ਧਾਮ ਨਮਸਤਮ ਜੀਤੇ ਨਮਸਤਮ ਪੀਤੇ ਨਮਸਤਮ ਬਾਹੇ ਨਮਸਤਮ ਡਾਹੇ ਨਮਸਤਮ ਨੀਲੇ ਨਮਸਤਮ ਨਾਦੇ ਨਮਸਤਮ ਛੇਦੇ ਨਮਸਤਮ ਗਾਦੇ ਨਮਸਤਮ ਗੰਜੇ ਨਮਸਤਮ ਭੰਜੇ ਨਮਸਤਮ ਉਦਾਰੇ ਨਮਸਤਮ ਭਾਰੇ ਨਮਸਤਮ ਸੁਏਕੇ ਨਮਸਤਮ ਅਨੇਕੇ ਨਮਸਤਮ ਭੂਤੇ ਨਮਸਤਮ ਜੁਪੇ ਨਮਸਤਮ ਨਿਰਕਰਮੇ ਨਮਸਤਮ ਨਿਰਭਰਮੇ ਨਮਸਤਮ ਨਿਰਦੇਸੇ ਨਮਸਤਮ ਨਿਰਪੇਸੇ ਨਮਸਤਮ ਨਿਰਨਾਮੇ ਨਮਸਤਮ ਨਿਰਕਾਮੇ ਨਮਸਤਮ ਨਿਰਧਾਤੇ ਨਮਸਤਮ ਨਿਰਘਾਤੇ ਨਮਸਤਮ ਨਿਰਧੂਤੇ ਨਮਸਤਮ ਭੂਤੇ ਨਮਸਤਮ ਲੋਕੇ ਨਮਸਤਮ ਸ਼ੋਕੇ ਨਮਸਤਮ ਨਿਰਤਾਪੇ ਨਮਸਤਮ ਥਾਪੇ ਨਮਸਤਮ ਤ੍ਰਮਾਣੇ ਨਮਸਤਮ ਨਿਧਾਨੇ ਨਮਸਤਮ ਗਾਹੇ ਨਮਸਤਮ ਬਾਹੇ ਨਮਸਤਮ ਤ੍ਰਵਰਗੇ ਨਮਸਤਮ ਸਰਗੇ ਨਮਸਤਮ ਪ੍ਰਭੋਗੇ ਨਮਸਤਮ ਸੁਯੋਗੇ ਨਮਸਤਮ ਅਰੰਗੇ ਨਮਸਤਮ ਭੰਗੇ ਨਮਸਤਮ ਗੰਮੇ ਨਮਸਤ ਸਤ ਰੰਮੇ ਨਮਸਤਮ ਜਲਾਸਰੇ ਨਮਸਤਮ ਨਿਰਾਸਰੇ ਨਮਸਤਮ ਜਾਤੇ ਨਮਸਤਮ ਪਾਤੇ ਨਮਸਤਮ ਮਜਵੇ ਨਮਸਤ ਸਤ ਅਜਵੇ ਅਦੇਸ ਅਦੇਸੇ ਨਮਸਤਮ ਭੇਸੇ ਨਮਸਤਮ ਨਿਰਧਾਮੇ ਨਮਸਤਮ ਨਿਰਵਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤ ਸਤ ਦੇਵੇ ਨਮਸਤਮ ਭੇਵੇ ਨਮਸਤ ਅਜਨਮੇ ਨਮਸਤਮ ਸੋ ਬਨਮੇ ਨਮੋ ਸਰਵ ਗੌਣੇ ਨਮੋ ਸਰਵ ਭੌਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤ ਸਤ ਦਿਆਲੇ ਨਮਸਤਮ ਵਰਨੇ ਨਮਸਤਮ ਮਰਨੇ ਨਮਸਤਮ ਜਰਾਰਨ ਨਮਸਤਮ ਕਰਤਾਰਨ ਨਮੋ ਸਰ ਧੰਦੇ ਨਮੋ ਸਤ ਬੰਦੇ ਨਮਸਤਮ ਸਾਕੇ ਨਮਸਤਮ ਨਿਵਾਕੇ ਨਮਸਤਮ ਰਹੀਮੇ ਨਮਸਤਮ ਕਰੀਮੇ ਨਮਸਤਮ ਅਨੰਤੇ ਨਮਸਤਮ ਮਹੰਤੇ ਨਮਸਤ ਸਤ ਰਾਗੇ ਨਮਸਤਮ ਸੁਹਾਗੇ ਨਮੋ ਸਰ ਸੋਖ ਨਮੋ ਸਰ ਪੋਖ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰ ਪਾਲੇ ਚਾਚੀ ਛੰਦ ਪ੍ਰਸਾਦ ਅਰੂਪੈ ਨੂਪੈ ਜੂ ਹੈ ਭੂ ਹੈ ਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਦੇਹ ਹੈ ਵੇਹ ਹੈ ਜੀਤ ਹੈ ਭੀਤ ਹੈ ਤ੍ਰਮਾਨ ਹੈ ਨਿਧਾਨ ਹੈ ਤ੍ਰਿਵਰਗੈ ਸਰਗੈ ਨੀਲੈ ਨਾਦੈ ਜੈ ਹੈ ਜਾਦ ਹੈ ਅਜਨਮ ਹੈ ਵਰਨੈ ਭੂਤ ਹੈ ਭਰਨ ਹੈ ਗੰਜ ਹੈ ਬੰਜ ਹੈ ਜੂਝ ਹੈ ਜੰਝ ਹੈ ਮੀਕਿਰ ਫੀਕੇ ਦੰਦ ਹੈ ਬੰਧ ਨਿਬੂਝ ਹੈ ਸੂਝ ਹੈ ਕਾਲ ਹੈ ਜਾਲ ਹੈ ਲਾਹ ਹੈ ਜਾ ਹੈ ਅਨੰਤ ਹੈ ਮਹੰਤ ਹੈ ਅਲੀਖ ਹੈ ਨਿਰਸੀਖ ਹੈ ਨਿਰਲੰਬ ਹੈ ਅਗਮ ਹੈ ਅਲੀਕ ਹੈ ਨਿਰਸੀਖ ਹੈ ਨਿਰਲੰਬ ਹੈ ਅਸੰਭ ਹੈ ਅਗਮ ਹੈ ਅਜਮ ਹੈ ਅਭੂਤ ਹੈ ਅਸ਼ੂਤ ਹੈ ਅਗਲੋਕ ਹੈ ਅਸ਼ੋਕ ਹੈ ਅਕਰਮ ਹੈ ਅਭਰਮ ਹੈ ਅਜੀਤ ਹੈ ਭੀਤ ਹੈ ਵਾਹੇ ਗਾਏ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਜਾ ਛੰਦ ਨਮੋ ਸਰਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮੋ ਸਰ ਪਾਲੇ ਨਮੋ ਸਰ ਗੌਣੇ ਨਮੋ ਸਰ ਭੌਣੇ ਨੰਗੀ ਨਾਤੇ ਸੰਗੀ ਪ੍ਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਨੰਗੀ ਨਾਮੇ ਸਮਸਤੀ ਸਰੂਪੇ ਭਰੋਂਗੀ ਪ੍ਰਮਾਥੇ ਸਮਸਤੀ ਵਿਪੂਤੇ
ਕਲੰਕ ਮਿਆਨ ਨੇ ਕਲੰਕੀ ਸਰੂਪੇ ਨਮੋ ਰਾਜ ਰਵੇਸ਼ਨ ਪਰਮ ਰੂਪੇ ਨਮੋ ਜੋਗ ਜਵੇਸ਼ਨ ਪਰਮ ਸਿੱਧੇ ਨਮੋ ਰਾਜ ਰਵੇਸ਼ਨ ਪਰਮ ਬਿਰਦੇ ਨਮੋ ਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਪੇਖੀ ਭਰਮੀ ਭੋਗੀ ਭੁਗਤੇ ਨਮੋ ਜੋਗ ਜਵੇਸ਼ਨ ਪਰਮ ਜੁਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਪਰੇ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾ ਰੂਪੇ ਨਮੋ ਸ਼ਾਹ ਸ਼ਾਹ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤ ਇਸ਼ਨਾਨ ਨਮੋ ਮੰਤਰ ਮੰਤਰ ਨਮੋ ਜੰਤਰ ਜੰਤਰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰ ਸਦਾ ਸਚਦਾਨੰਦ ਸਰਮਪਰਨਾਸੀ ਅਨੂਪੇ ਰੂਪੇ ਸਮਸਤ ਨਿਵਾਸੀ ਸਦਾ ਸਿੱਧਾ ਬੁੱਧਾ ਬਿਰਧ ਕਰਤਾ ਅਧੂਦ ਅਰਧੰਗ ਆਗੰਗ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪਰਮੇਸ਼ਰਮ ਪਰੋਸ਼ਪਾਲੰ ਸਦਾ ਸਰਵਦਾ ਪਰਮ ਪਰਮ ਪਰਮੇਸ਼ਰ ਪਰੋਸ਼ਪਾਲਨ ਸਦਾ ਸਰਵਦਾ ਸਿਧਾਤਾ ਦਿਆਲ ਅਸ਼ੇਦੀ ਅਭੇਦੀ ਅਨਾਮ ਕਾਮਨ ਸਮਸਤ ਉਪਰਾਜੀ ਸਮਸਤ ਸਦਾਮ ਤੇਰਾ ਜੋਰ ਚਾਚਰੀ ਸ਼ੰ ਜਲੇ ਹੈ ਥਲ ਹੈ ਭੀਤ ਹੈ ਭੈ ਹੈ ਪ੍ਰਭੂ ਹੈ ਜੂ ਹੈ ਦੇਸ ਹੈ ਭੇਸ ਹੈ ਭਜੰਗ ਪ੍ਰਜਾ ਛੰਦ ਅਗਾਧੇ ਬਾਧੇ ਨੰਦੀ ਸਰੂਪੇ ਨਮੋ ਸਰਮਾਨੇ ਸਮਸਤੇ ਨਿਧਾਨੇ ਨਮਸਤ ਨਰਾਥੇ ਨਮਸਤਮ ਪਰਮਾਥੇ ਨਮਸਤਮਾ ਗੰਜੇ ਨਮਸਤਮਾ ਭੰਜੇ ਨਮਸਤਮਾ ਕਾਲੇ ਨਮਸਤਮਾ ਪਾਲੇ ਨਮੋ ਸਰਦੇਸੇ ਨਮੋ ਸਰਭੇਸੇ ਨਮੋ ਰਾਜ ਰਾਜੇ ਨਮੋ ਸਾਧ ਸਾਜ ਨਮੋ ਸ਼ਾਹ ਸ਼ਾਹ ਨਮੋ ਮਾਹ ਮਾਹ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਗੇ ਨਮੋ ਸੋਗ ਸੋਗੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤਨ ਨਮੋ ਸਰਵ ਭੀਤਨ ਨਮੋ ਸਰਵ ਗਿਆਨ ਨਮੋ ਪਰਮਤਾਨ ਨਮੋ ਸਰਵ ਮੰਤਰ ਨਮੋ ਸਰਵ ਜੰਤਰ ਨਮੋ ਸਰਵ ਦਿਰਸਨ ਨਮੋ ਸਰਵ ਕਿਰਸੰ ਨਮੋ ਸਰਵ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵ ਨਮੋ ਬੀਜ ਬੀਜੈ ਖਿਜੈ ਭੀਜੈ ਸਮਸਤਮ ਪ੍ਰਸੀਜੈ ਕਿਰਪਾਲ ਸਰੂਪੇ ਕੁਕਰਮ ਪ੍ਰਣਾਸੀ ਸਦਾ ਸਰਵਧਾਰਿਤ ਸਦਨ ਨਿਵਾਸੀ ਚਰਵਰ ਛੰਦ ਵੈ ਪ੍ਰਸਾਦ ਅੰਮ੍ਰਿਤ ਕਰਮੇ ਮ੍ਰਿਤ ਧਰਮੇ ਖਲ ਜੋਗੇ ਚਲ ਭੋਗੇ ਚਲ ਰਾਜੇ ਅਟਲ ਸਾਜੇ ਖਲ ਧਰਮ ਲਖ ਕਰਮ ਸਰਮ ਦਾਤਾ ਸਰਮ ਗਿਆਤਾ ਸਰਮ ਭਾਨੇ ਸਰਮ ਮਾਨੇ

ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ ਜਤਰ ਤਤਰ ਬਿਰਾਜ ਅਵਧੂਤ ਰੂਪ ਰਸਾਲ ਨਾਮ ਠਾਨ ਜਾਤ ਜਕ ਰੂਪ ਰੰਗ ਨਾਰੇਖ ਆਦਿ ਪੁਰਖ ਧਾਰ ਮੁਰਤ ਜੋ ਨਾਦ ਸੇਖ ਦੇਸ ਔਰ ਨਾ ਭੇਸ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਸਾਹਿਬ ਫੈਲਿਓ ਅਨੁਰਾਗ ਨਾਮ ਕਾਮ ਹੀਨ ਭੇਖ ਤਾਮ ਨ ਜਾਏ ਸਰਮਾਨ ਸਰਵਤਰ ਮਾਨ ਸਦੇਵ ਮਾਨ ਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਖੇਲ ਖੇਲ ਅਨੰਦ ਕੋ ਬਰੇਕ ਦੇ ਭੇਵ ਨ ਜਾਣੀ ਜੇ ਬੇਦ ਔਰ ਕਤੇਵ ਰੂਪ ਰੰਗ ਨਾ ਜਾਤ ਪਾਤ ਸੁ ਜਾਣੀ ਕੇ ਜੇਵ ਤਾਤ ਮਾਤਨ ਜਾਤ ਜਕਰ ਜਨਮ ਬਣ ਵਹੀਨ ਚਕਰ ਬਕਰ ਫਿਰੇ ਚਤਰ ਚੱਕ ਮਾਨੀ ਪੁਰਤੀਨ ਲੋਕ ਚੌਦਾਂ ਕੇ ਵਿਖੇ ਜਗ ਜਾਪੀ ਜੈ ਜਾਪ ਆਦ ਦੇਵਨਾਥ ਮੂਰਤ ਥਾਪਿਓ ਸਭੇ ਜੇ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਪਾਰ ਸਰਬ ਵਿਸਵ ਰਚਿਓ ਸੁੰਭ ਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਦੇਸ ਧਰਮ ਧਾਮ ਸੁਰ ਪਰਮ ਰਹਿਤ ਭੂਤ ਲਖ ਭੇਸ ਅੰਗ ਰਾਗ ਨਰੰਗ ਜਾ ਕੇ ਜਾਤ ਪਾਤ ਨਾ ਨਾਮ ਗਰਭ ਗੁੰਜਨ ਦੁਸ਼ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀ ਕਨੁਸਤਤ ਏਕ ਪੁਰਖ ਵਧੂਤ ਗਰਭ ਗੁੰਜਨ ਸਰਬ ਭੰਜਨ ਆਦਿ ਰੂਪ ਸੂਤ ਅੰਗਹੀਨ ਭੰਗਨਾਤਮ ਏਕ ਪੁਰਖ ਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋਪ੍ਰਿਤ ਪਾਰ ਸਰਵ ਗੰਤਾ ਸਰਵ ਹੰਤਾ ਸਰਵ ਤੇ ਅਨਭੇਖ ਸਰਵ ਸ਼ਾਸਤਰ ਨ ਜਾਣੇ ਜੇ ਰੂਪ ਰੰਗ ਰੇਖ ਪਰਮ ਵੇਦ ਪ੍ਰਾਣ ਜਾ ਕੇ ਨੇਤ ਭਗਤ ਨਿਤ ਕੋਟ ਸਿਮਰਤ ਪ੍ਰਾਣ ਸ਼ਾਸਤਰ ਨਾਮ ਵਿਭੋ ਚਿੱਤ ਮਦਭਾਰ ਸ਼ੰਤ ਵੈ ਪ੍ਰਸਾਦ ਗੁਣ ਗਨ ਉਧਾਰ ਮਹਿਮਾ ਪਾਰ ਆਸਨ ਭੰਗ ਉਪਮਾਨ ਅੰਗਨ ਭਉ ਪ੍ਰਕਾਸ਼ ਨਿਸਦਿਨ ਜਨਾਸ ਅਜਾਨ ਬਾਹੁ ਸ਼ਾਨ ਸ਼ਾਹੁ ਰਜਾਨ ਰਾਜ ਪਨਾਨ ਭਾਨ

ਨਾਮ ਨਿਰਵੈ ਨਿਰਕਾਮ ਆਦਤ ਪ੍ਰਚੰਡ ਮਿਤ ਗਤ ਖੰਡ ਅਲਿਸ਼ਾ ਕਰਮ ਦਿਸ਼ਾ ਧਰਮ ਸਰਵਾ ਪ੍ਰਣਾਂਡਿਆ ਅੰਡਨ ਬਾੜਿਆ ਚਾਚੀ

ਨਾ ਜਿਤਰੇ ਨਾ ਮਿਤਰੇ ਪਰੇ ਹੈ ਪਵਿੱਤਰੇ ਪ੍ਰਤੀ ਸੇ ਅਧੀ ਸੇ ਅਧਿਰ ਸੇ ਅਕਿਰ ਸੇ ਭਗਤੀ ਛੰਦ ਵਾਹਿ ਪ੍ਰਸਾਦ ਕੱਤੇ ਕੇ ਸ਼ਿਜ ਦੇਸੇ ਕੇ ਪਿਜ ਭੇਸੇ ਕੇ ਗੰਜ ਕਰਮੇ ਕੇ ਭੰਜ ਭਰਮੇ ਕੇ ਪਿਜ ਲੋਕੇ ਕੇ ਰਿਤ ਸੋਕੇ ਕੇ ਵਧੂਤ ਵਰਨੇ ਕੇ ਵਿਭੂਤ ਕਰਨੇ ਕੇ ਰਾਜ ਪ੍ਰਭਾਏ ਕੇ ਧਰਮ ਤੁਜਾ ਹੈ ਕੇ ਸ਼ੋਕ ਵਰਨੇ ਕੇ ਸਰਵਾ ਭਰਨੇ ਕੇ ਜਗਤਨ ਕਿਰਤੀ ਹੈ ਕੇ ਸ਼ਤਰਨ ਛਤਰੀ ਹੈ ਕੇ ਬ੍ਰਹਮਨ ਸਰੂਪੇ ਕੇ ਨਭਉ ਅਨੂਪੇ ਕੇ ਆਦਿ ਦੇਵੇ ਕੇ ਆਪ ਭੇਵੇ ਕੇ ਚਿਤ੍ਰ ਮਹੀਨੇ ਕੇ ਕੇ ਦੀਨੇ ਕੇ ਰੋਜ਼ੀ ਰਜ਼ਾ ਕੇ ਰਹੀ ਮੇਰਾ ਹਾ ਕੇ ਪਾਕ ਵੀ ਐਵੇਂ ਕੇ ਗੈਬੁਲ ਗੈਵੈ ਕੇ ਅਬੁਲ ਗੁਨਾਏ ਕੇ ਸ਼ਾਹਾਨ ਸ਼ਾਹ ਕੇ ਕਾਰਨ ਕੁਨਿੰਦ ਹੈ ਕੇ ਰੋਜ਼ੀ ਦਹਿੰਦ ਹੈ ਕੇ ਰਾਜ ਕਰੀ ਮੈਂ ਕੇ ਕਰਮ ਕਰੀ ਮੈਂ ਕੇ ਸਰਵੰਗ ਕਲੀ ਹੈ ਕੇ ਸਰਵੰਗ ਦਲੀ ਹੈ ਕੇ ਸਰਵਤਰ ਮਾਨੀ ਹੈ ਕੇ ਸਰਵਤਰ ਦਾਨੀ ਹੈ ਕੇ ਸਰਵਤਰ ਗਾਉਣੇ ਕੇ ਸਰਵਤਰ ਭਾਉਣੇ ਕੇ ਸਰਵਤਰ ਦੇਸਾ ਕੇ ਸਰਵਤਰ ਭੇਸਾ ਕੇ ਸਰਵਤਰ ਰਾਜੇ ਕੇ ਸਰਵਤਰ ਦੇਸਾ ਕੇ ਸਰਵਤਰ ਭੇਸਾ ਕੇ ਸਰਵਤਰ ਰਾਜੇ ਕੇ ਸਰਵਤਰ ਸਾਜੇ ਕੇ ਸਰਵਤਰ ਦੀਨੇ ਕੇ ਸਰਵਤਰ ਲੀਨੇ ਕੇ ਸਰਵਤਰ ਜਾਹੋ ਕੇ ਸਰਵਤਰ ਭਾਹੋ ਕੇ ਸਰਵਤਰ ਦੇਸੈ ਕੇ ਸਰਵਤਰ ਭੇਸੈ ਕੇ ਸਰਵਤਰ ਕਾਲੇ ਕੇ ਸਰਵਤਰ ਪਾਲੇ ਕੇ ਸਰਵਤਰ ਹੰਤਾ ਕੇ ਸਰਵਤਰ ਗੰਤਾ ਕੇ ਸਰਵਤਰ ਭੇਖੀ ਕੇ ਸਰਵਤਰ ਭੇਖੀ ਕੇ ਸਰਵਤਰ ਕਾਜੇ ਕੇ ਸਰਵਤਰ ਰਾਜੇ ਕੇ ਸਰਵਤਰ ਸੁਖ ਹੈ ਕੇ ਸਰਵਤਰ ਭੁੱਖ ਹੈ ਕੇ ਸਰਵਤਰ ਤ੍ਰਾਣੇ ਕੇ ਸਰਵਤਰ ਪ੍ਰਾਣੇ ਕੇ ਸਰਵਤਰ ਦੇਸੈ ਕੇ ਸਰਵਤਰ ਭੇਸੈ ਕੇ ਸਰਵਤਰ ਮਾਨੀਏ ਸਦੇਵ ਪ੍ਰਧਾਨੀਏ ਕੇ ਸਰਵਤਰ ਜਾਪੀਐ ਕੇ ਸਰਵਤਰ ਥਾਪੀਐ ਕੇ ਸਰਵਤਰ ਭਾਨੇ ਕੇ ਸਰਵਤਰ ਮਾਨੇ ਕੇ ਸਰਵਤਰ ਇੰਦਰੇ ਕੇ ਸਰਵਤਰ ਚੰਦਰੇ ਕੇ ਸਰਵੰ ਕਲੀਮੇ ਕੇ ਪਰਮ ਫਹੀਮੇ ਕੇ ਆਕਲ ਅਲਾਮੇ ਕੇ ਸਾਹਿਬ ਕੁਲਾਮੇ ਕੇ ਹੁਸਨ ਵਜ਼ੂ ਹੈ ਤੋ ਮਾਮਲ ਰਜ਼ੂ ਹੈ ਹਾਮੇ ਸਲਸਲਾਮੇ ਸਲੀ ਖਦਮਦਾਮੇ ਗਨੀਮਲ ਸ਼ਕਿਸ਼ਤੇ ਗਰੀਬਲ ਪ੍ਰਸ਼ਤੇ ਬੁਲੰਦਲ ਮਕਾਨੇ ਜਮੀਨ ਜਮਾਨੇ ਤਮੀਜਲ ਤਮਾਮੇ ਰਜ਼ੂਲ ਨਿਦਾਨੇ ਹਰੀ ਫਲ ਜੀਮੇ ਰਜ਼ਾਇਕ ਯਕੀਨੇ ਅਨੇਕ ਤਰੰਗ ਹੈ ਭੇਦ ਹੈ ਪੰਗ ਹੈ ਜੀ ਜਲ ਨਵਾਜ ਹੈ ਗਨੀਮਲ ਖਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਭਾ ਹੈ ਸੰਯੁਕਤ ਸਦਾ ਹੈ ਸਦੇਵ ਸਰੂਪ ਹੈ ਭੇਦੀ ਅਨੂਪ ਹੈ ਸਮਸਤ ਉਪਰਾਜ ਹੈ ਸਦਾ ਸਰਵ ਸਾਜ ਹੈ ਸਮਸਤ ਸਲਾਮੈ ਸਦੇਵਲ ਕਾਮੈ ਨਿਰਬਾਧ ਸਰੂਪ ਹੈ ਗਾਦੈ ਅਨੂਪ ਹੈ ਓ ਵੰਗਾਦ ਰੂਪੇ ਨਾਦ ਸਰੂਪੇ ਨੰਗੀ ਨਾਮੈ ਤ੍ਰਿਭੰਗੀ ਤ੍ਰਿਕਾਮੈ ਤਿਰ ਵਰਗੰ ਤ੍ਰਵਾਦੇ ਗੰਜੇ ਗਾਦੇ ਸੁਭੰਗ ਸਰਭਾਗੇ ਸੁਸਰਭਾ ਅਨੁਰਾਗੇ ਤ੍ਰਿਪੁਕਤ ਸਰੂਪ ਹੈ ਸ਼ਿਸ਼ੈ ਸ਼ੂਤੈ ਕੇ ਨਰਕਮ ਪ੍ਰਣਾਸ ਹੈ ਪ੍ਰਤੀ ਉਲ ਪ੍ਰਵਾਸ ਹੈ ਨੁਕਤ ਪ੍ਰਭਾ ਹੈ ਸਦੇਵ ਸਦਾ ਹੈ ਵਿਭੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਨੁਕਤ ਸਦਾ ਹੈ ਵਿਭੁਕਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਚਾਚਰੀ ਛੰਦ

ਤਵੈ ਪ੍ਰਸਾਦ ਸਰਵ ਹੰਤਾ ਸਰਵ ਗੰਤਾ ਸਰਵ ਖਿਆਤਾ ਸਰਵ ਗਿਆਤਾ ਸਰਵ ਹਰਤਾ ਸਰਵ ਕਰਤਾ ਸਰਵ ਪ੍ਰਾਣ ਸਰਵ ਤ੍ਰਾਣ ਸਰਵ ਕਰਮ ਸਰਵ ਧਰਮ

ਸਦਾ ਸਰਸਤ ਅਗਾਧ ਸਰੂਪੇ ਨਿਰਵਾਦ ਵਿਭੂਤੇ ਅਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਨੂਪੇ ਨ ਪੋਤਰ ਨ ਪੁੱਤਰੇ ਨ ਸਤਰੇ ਨ ਮਿਤਰੇ ਨ ਤਾਤੇ ਨ ਮਾਤੇ ਨ ਜਾਤੇ ਨ ਪਾਤੇ ਨਿਰਸਾਕਰੀ ਕਹਿ ਮਿਤੋ ਅਮੀ ਕਹਿ ਸੇਮ ਪ੍ਰਵਾਹ ਜੈ ਹੈ ਜਾ ਹੈ ਭਗਤੀ ਛੰਦ ਵੈ ਪ੍ਰਸਾਦ ਕੇ ਜ਼ਾਹਰ ਜ਼ਹੂਰ ਹੈ ਗੇ ਹਾਜ਼ਰ ਹਜ਼ੂਰ ਹੈ ਮੇ ਸਲਸਲਾਮ ਹੈ ਸਮਸਤ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਉਸਲਨ ਚ ਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰ ਰਹੀਮ ਹੈ ਕਿ ਰੋਜ਼ੀ ਦਹਿਨ ਹੈ ਕਿ ਰਾਜ ਕਰ ਰਹਿਨ ਹੈ ਕਰੀਮਲ ਕਮਾਲ ਹੈ ਕਿ ਉਸਲਨ ਜਮਾਲ ਹੈ ਗਨੀਮਲ ਖਰਾਜ ਹੈ ਗਰੀਬ ਵਲ ਨਿਵਾਜ ਹੈ ਹਰੀਫ ਵਲ ਸਕਿਨ ਹੈ ਰਾਸਲ ਬਕਿਨ ਹੈ ਕਲੰਕਨ ਬਣਾਸ ਹੈ ਸਮਸਤਲ ਨਿਵਾਸ ਹੈ ਅਗੰਜਲ ਗਨੀਮ ਹੈ ਰਜ਼ਾਇਕ ਰਹੀਮ ਹੈ ਸਮਸਤਲ ਜੁਬਾਂ ਹੈ ਕਿ ਸਾਹਿਬ ਕਰਾਂ ਹੈ ਕੇ ਨਰਕਮ ਪ੍ਰਣਾਸ ਹੈ ਕਿ ਬੈ ਕੇ ਨਰਕਮ ਪ੍ਰਣਾਸ ਹੈ ਬੈ ਤੁਲ ਨਿਵਾਸ ਹੈ ਕਿ ਸਰਵਲ ਗਵਨ ਹੈ ਮੇਸਲ ਰੋਨ ਹੈ ਤਮਾਵਲ ਤਮੀਜ਼ ਹੈ ਸਮਸਤਲ ਅਜੀਜ਼ ਹੈ ਤਮਾਵਲ ਤਮੀਜ਼ ਹੈ ਸਮਸਤਲ ਅਜੀਜ਼ ਹੈ ਪਰਮ ਪਰਮੀਸ ਹੈ ਸਮਸਤਲ ਅਧੀਸ ਹੈ ਦੇਸ ਲੜੇਖ ਹੈ ਮੇਸਲ ਭੇਖ ਹੈ ਜਮੀਨ ਜਮਾਂ ਹੈ ਮੀ ਕਲਮਾਂ ਹੈ ਕਰੀਮ ਕਮਾਲ ਹੈ ਕਿ ਜੁਰ ਜਮਾਲ ਹੈ ਕੇ ਅਚਲਮ ਪ੍ਰਕਾਸ਼ ਹੈ ਕੇ ਮਿਤੋ ਸੁਭਾਸ ਹੈ ਕੇ ਅਜਬ ਸਰੂਪ ਹੈ ਕੇ ਮਿਤੋ ਵਿਭੂਤ ਹੈ ਕੇ ਮਿਤੋ ਵਸਾ ਹੈ ਕੇ ਆਤਮ ਪ੍ਰਭਾ ਹੈ ਕੇ ਅਚਲੰਗ ਅਨੰਗ ਹੈ ਕੇ ਮਿਤੋ ਅਭੰਗ ਹੈ ਮਦ ਭਾਰ ਛੰਦ ਵਾਹਿ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਨ ਬਦਾਮ ਹਰ ਬਰ ਗੰਜ ਹਰ ਨਰ ਪ੍ਰਭੰਜ ਅਨਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਖੰਡ ਬਰ ਨਰ ਮੰਡ ਅਨਭੋ ਨਾਸ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਤਲ ਮਦਾਮ ਆਂਛ ਜੰਗ ਆਸਨ ਭੰਗ ਉਪਮਾ ਪਾਰ ਗਤ ਮਿਤ ਧਾਰ ਜਲ ਥਲ ਮੰਡ ਦਿਸ ਵਿਚ ਭੰਡ ਜਲ ਥਲ ਮਹੰਤ ਦਿਸ ਵਿਚ ਬੇਅੰਤ ਅਨਭਉ ਨਾਸ ਧਿਰਤਾ ਤਰਾਸ ਜਾਨ ਬਾਹੋ ਏਕੈ ਸਦਾਓ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੇਂ ਦੁਆਇ ਪ੍ਰਸਾਦ ਸਵਈਐ, ਸਰਾਵਕ ਸੁਧ ਸਮੂਹ ਸਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ, ਸੂਰ ਸੁਰਾਰਤਨ ਸੁਧ ਸਦਾਤਕ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਦੇਸ਼ ਕੋ ਦੇਖ ਰਿਹੋ ਮਤ ਕੋ ਨ ਦੇਖੇ ਪ੍ਰਾਣ ਪਤੀ ਕੇ, ਸ੍ਰੀ ਭਗਵਾਨ ਕੀ ਪਾਏ ਕਿਰਪਾ ਹੁੰਦੇ ਕਰਤੀ ਬਨੇ ਕਰਤੀ ਕੇ, ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ, ਭਾਰੀ ਭਜਾਨ ਕੇ ਭੂਪਲੀ ਬਿਦਨਾ ਆਵਤ ਸੀਸ ਨ ਜਾਤ ਵਿਚਾਰੇ, ਤੇ ਭੈ ਤੋ ਕਾਂਬੇ ਭੂਪਤ ਅੰਤ ਕੋ ਨਾਂਗੇ ਪਾਏ ਪਧਾਰੇ, ਜੀਤ ਫਿਰੇ ਸਭ ਦੇ ਦਿਸ਼ਾਨ ਕੋ ਬਾਜ ਢੋਲ ਮਿਰਦੰਗ ਨਗਾਰੇ, ਗੂੰਜ ਤੇ ਗੂੜ ਗਜਾਨ ਕੇ ਸੁੰਦਰ ਹਿੰਸਦੀ ਹੈ ਰਾਜ ਹਜਾਰੇ, ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੇ ਜਾਤ ਵਿਚਾਰੇ, ਸ੍ਰੀਪਤ ਸ੍ਰੀ ਭਗਵਾਨ ਭਜੇ ਬਨੇ ਅੰਤ ਕੋ ਅੰਤ ਕੇ ਧਾਮ ਸੁਧਾਰੇ, ਤੀਰਥ ਨਾਨ ਦਿਆ ਦੰਦਾਨ ਸੰਜਮ ਨੇ ਮਨੇਕ ਵਸੇਖੈ, ਵੇਦ ਪੁਰਾਣ ਕਤੇਬ ਕਰਾਨ ਜਮੀਨ ਜਮਾਨ ਸਭਾਨ ਕੇ ਵੇਖੈ, ਪੌਣ ਹਾਰ ਜਤੀ ਜਤ ਧਾਰ ਸਭ ਸਭ ਚਾਰ ਹਜ਼ਾਰ ਕੇ ਦੇਖੇ, ਸ੍ਰੀ ਭਗਵਾਨ ਭਜੇ ਮਨ ਭੂਪਤੇ ਕਰਤੀ ਬਨੇ ਕਨ ਲਿਖੈ, ਸੁਧ ਸੁਭਾ ਦੁਰੰਦ ਵਾ ਸੁਸਾਧ ਸੁਨਾ ਦੁਰਜਾਨ ਦਲੇਂਗੇ, ਭਾਰੀ ਗੁਮਾਨ ਭਰੇ ਮਨ ਮੇ ਕਰ ਪਰਬਤ ਪੰਖ ਲੇ ਨਾ ਲੇਂਗੇ, ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਿਲੇਂਗੇ, ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲੇਂਗੇ, ਵੀਰ ਪਾਰ ਵੱਡੇ ਪਰਿਆਰ ਵਿਚਾਰੇ ਸਾਰ ਕੀ ਧਾਰ ਪਛਈਆ, ਤੋਰਤ ਦੇਸ ਮਲਿੰਦ ਮਵਾਸਨ ਮਾਤੇ ਜਾਨ ਕੇ ਮਾਨ ਮਲਈਆ,

ਅਨਾਦ ਸੰਮਤਾ ਕਾ ਮੂੜ ਚਾਰਦ ਭੇਦਾ ਜਾ ਕੋ ਭੇਵ ਨ ਪਾਵਤ ਭੇਦਾ ਤਾਂ ਕੋ ਕਰਪਾ ਹਨ ਮਹੰਤ ਮਾਂ ਮੂੜ ਕਛ ਭੇਦ ਨ ਜਾਣਤ ਮਾਂ ਦੇਵ ਕੋ ਕਹਿਤ ਸਜਾ ਸਿਵ ਨਿਰੰਕਾਰ ਕਾ ਚਿੰਤ ਨੈ ਪਿਆਪ ਆਪਣੀ ਬੁੱਧਾ ਜੇਤੀ ਬਣਨ ਭਿੰਨ ਭਿੰਨ ਤੁਏ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ।

ਸੁਣ ਪਿਓ ਸ਼ੰਕਰ ਕੈਟਾ ਸਗਰੀ ਸਿਰ ਦਿਖਾਏ ਚੰਬਵ ਆਜੁਗਾ ਸਰੂ ਸੁਅੰਬਵ ਆਪ ਰਸ਼ਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗਰੋ ਦੁਸ਼ਿਸ਼ ਦੇ ਉਡਵਦ ਉਤਪਾਤਾ ਸਗਲ ਮਲੇਸ਼ ਕਰੋ ਰਣਕਾਤਾ ਜੇ ਅਜ ਤੁਦ ਦਸਣੀ ਪਰੇ ਤਿਨਕੇ ਦੁਸ਼ ਦੁਖ ਤੈ ਮਰੇ ਪੁਰਖ ਜਵਨ ਪਵ ਪਰੇ ਤਿਆਰੇ ਤਿਨਕੇ ਤੁਮ ਸੰਗਰ ਸਭ ਟਾਰੇ ਜੋ ਕਲ ਕੋ ਇੱਕ ਵਾਰ ਤੇ ਆਏ ਹੈ ਤਾਂ ਕਿ ਕਾਲ ਨਿਕਨੇ ਆਏ ਹੈ ਰਸ਼ਾ ਹੋਏ ਤਾਂ ਇਸ ਕਾਲਾ ਦੁਸ਼ਟ ਰਿਸ਼ਟਰ ਹਿੰਦ ਕਾਲਾ ਕਿਰਪਾ ਦਿਸ਼ ਤਨ ਜਾਨ ਹਰਿਓ ਤਾਂ ਕਿ ਤਾਪ ਤਨਕਮੋ ਹਰਿਓ ਰਿਧ ਸਿੱਧ ਕਰਮੋ ਸਭ ਹੋਈ ਦੁਸ਼ਾਸ ਹੋਏ ਸਕਣ ਕੋਈ

ਪਾਏ ਦੁਸ਼ਤ ਹੋਕ ਤੇ ਲਿਓ ਬਚਾਈ। ਕਿਰਪਾ ਕਰੀ ਅੰਬਰ ਜਗ ਮਾਤਾ ਗ੍ਰੰਥ ਕਰਾ ਪੂਣ ਸਭ ਰਾਤਾ ਕਿਲ ਵੇਖ ਸਕਲ ਦੇ ਕੋ ਅਰਤਾ ਦੁਸ਼ ਦੋਖ ਇਨ ਕੋਸ਼ਾ ਕਰਤਾ ਸ੍ਰੀ ਦੂਜਾ ਭੈ ਦਿਆਲਾ ਪੂਣ ਕਰਾ ਗ੍ਰੰਥ ਕਾਲਾ ਮਨ ਵਾਂਛਿਤ ਬਲ ਪਾਵੇ ਸੋਈ ਦੁਖ ਨ ਦਿਸੇ ਵਿਆਪਤ ਕੋਈ ਅੜਿਲ ਸੁਨੇ ਗੁੰਗ ਜੋ ਜਾਏ ਸਰਸ ਨਾ ਪਾਵੇ ਸੁਨੇ ਮੂੜ ਚਿਤ ਲਾਏ ਚਤਰਤਾ ਆਵੇ ਦੁਖ ਦਰਦ ਪਾਉ ਨਿਕਟ ਨਾ ਤਿੰਨ ਨਰ ਕੇ ਰਹੇ ਹੋ ਜਾ ਕੀ ਇੱਕ ਵਾਰ ਚੌਪੀ ਗੁਕੇ ਚੌਪੇ ਸਮਨ ਸਤਰਾ ਸਹਿਜ ਪਣਿਤ ਜੈ ਹਰ ਸਹਿਜ ਫੁਨ ਦੀਨ ਕੇ ਜੈ ਭਾਦਰੋ ਸੁਧੀ ਅਸ਼ਟਮ ਰਿਵਾਰਾ ਤੀਸ ਤਦਰਗਨ ਸੁਧਾਰਾ ਸੋਈ ਹੈ ਪਾਏਂਗੇ ਜਬ ਤੇ ਤੁਮਰੇ ਤਾਬ ਤੇ ਕੋ ਆਖ ਤੇ ਨੀਆ ਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਭੇ ਵੋ ਭੇਤ ਕਹਿ ਅਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮੀ ਕਰ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪ੍ਰੀਆਂ ਸ਼ਬਦ ਗਾਵਣੇ ਆਈਆਂ ਸ਼ਬਦ ਤੰਗਾਵੋ ਹਰੀ ਘੇਰਾ ਮਨ ਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰੋਹਨ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਨ ਸਭਨਾ ਗੱਲਾਂ ਸਿਮਰਤ ਸਵਾਮੀ ਸੋ ਕਿਉਂ ਮਨ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋਹਨ ਨਾਲੇ ਸਾਚੇ ਸਾਹਿਬਾ ਕਿਆ ਨਾ ਹੀ ਕਰ ਤੇਰੇ ਕਰਦਾ ਤੇਰੇ ਸਭ ਕੁਝ ਹੈ ਜਿਸਦੇ ਸੋ ਪਾਵੇ ਸਦਾ ਸਿਫ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆਵਾ ਜੇ ਸਭ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾ ਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮੇ ਆਧਾਰ ਮੇਰਾ ਜਿਨ ਭੁੱਖਾਂ ਸਭ ਗੁਆਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਨੇਸ਼ਾਂ ਸਭ ਭਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸਦੀਆਂ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਰੋਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟਕੋ ਮਾਰਿਆ ਦੁਰਗਰਮ ਪਾਇਆ ਤੂੰ ਜਿਨਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈਸ ਗੁਆ ਤਿਤ ਘਾਰੇ ਅਨਦ ਵਾਜੇ ਸਾਚੀ ਲਿਵੇ ਬਿੰਦੇ ਨਿਮਾਣੀ ਦੇ ਨਿਮਾਣੀ ਲਿਵੇ ਵਾਜੋਂ ਕਿਆ ਕਰੇ ਵਿਚਾਰੀਆ ਤੁਦ ਬਾਜ ਸਿਮਰਤ ਕੋਏ ਨਾਏ ਕਿਰਪਾ ਕਰਬਨ ਵਾਰੀਆ ਇਸ ਨਾਉਂ ਥਾਉ ਨਾਏ ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਿਵੇ ਵਾਜੋਂ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ।

ਨਾਲੇ ਸਾਹ ਤੇਰੇ ਚੱਲੇ ਨਾ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੇ ਜੇ ਤੰਤ ਪੁੱਛੋ ਤਾਏ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ ਅਗਮ ਗੁਚਰਾ ਤੇਰਾ ਅੰਤ ਨ ਪਾਇਆ ਅੰਤ ਉਹ ਨ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ ਜੀ ਜੰਦ ਸਭ ਖੇਲ ਤੇਰਾ ਕਿਆ ਕੋ ਆਪ ਖਾਣੇ ਆਖੇ ਤਾਂ ਵੇਖਿਆ ਸਭ ਤੂੰ ਜਗਤ ਪਾਇਆ ਕਹੇ ਨਾਨ ਤੂੰ ਸਦਾ ਗਮ ਹੈ ਤੇਰਾ ਅੰਤ ਨ ਪਾਇਆ ਸੁਨ ਨਰਮਨ ਜਨਮ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ।

ਭਲਾ ਪਾਇਆ ਕਹਿ ਨਾਨ ਜਿਸ ਨੂੰ ਆਪ ਤੁਠਾ ਤੈਨੇ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਲਭ ਲੋਭ ਹੰਕਾਰ ਤਜ ਤਿਸ਼ਨਾ ਬਹੁਤ ਨਾ ਹੀ ਬੋਲਣਾ ਖਨਿਓ ਤਿੱਖੀ ਵਾਲ ਉਹਨੇ ਕੀ ਏਤ ਮਾਰ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਰ ਵਾਸਨਾ ਸਮਾਣੀ ਕਹਿ ਨਾਨ ਚਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉਂ ਤੂੰ ਚਲਾਏ ਤੇ ਚੱਲੇ ਸਵਾਮੀ ਮੈਂ ਸਵਾਮੀ ਜਿਉਂ ਤੂੰ ਚਲਾਏ ਤੇ ਚੱਲੇ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜੇ ਤੂੰ ਚਲਾਏ ਤਿਵੇ ਚੱਲੇ ਜਿੰਨਾ ਮਾਰ ਪਾਵੇ ਕਰ ਕਿਰਪਾ ਜਿੰਨਾ ਲਾਏ ਸੇ ਹਰ ਹਰ ਸਦਾ ਧਿਆਵੇ ਜਿਸਨੂੰ ਕਦਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੇ ਤਿਵੇ ਚਲਾਵੇ ਉਹ ਸੋਇਲਾ ਸ਼ਬਦ ਸੁਹਾਵਾ ਸ਼ਬਦ ਉਹ ਸੁਹਾਵਾ ਸਦਾ ਸੋਇਲਾ ਸਤਿਗੁਰੂ ਸੁਣਾਇਆ ਇਹੋ ਤਿਨਕੈ ਮਨ ਵਸਿਆ ਜਿਨ ਧਰੋਂ ਲਿਖਿਆ ਫਿਰ ਇੱਕ ਹਨੇਰੇ ਕਰੇ ਗੱਲਾਂ ਗੱਲੀ ਗਿਰੇ ਨਾ ਪਾਇਆ ਕਹੇ ਨਾਨਕ ਸ਼ਬਦ ਸੋਹਲਾ ਸਤਿਗੁਰੂ ਸੁਣਾਇਆ ਪਿਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਿਤ ਹੋਏ ਗੁਰਮੁਖ ਜਿਨੀ ਧਿਆਇਆ ਪਿਤ ਮਾਤਾ ਪਿਤਾ ਕੁਟੰਬ ਸਾਹਿਤ ਪਵਿੱਤ ਸੰਗ ਸਵਾਈਆ ਕਹਿੰਦੇ ਪਵਿੱਤ ਸੁਣਦੇ ਪੇ ਸੇ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪੂਜਿਨੀ ਗੁਰਮੁਖ ਹਰ ਧਿਆਇਆ ਕਰਮੀ ਸਹਿਜ ਨਾ ਬੁਜੇ ਬਿਨ ਸਜੇ ਸਸਾ ਨਾ ਜਾਏ ਨਾ ਜਾਏ ਸਸਾ ਕਿਤੇ ਸੰਜਮ ਰਹੇ ਕਰਮ ਕਮਾਏ।

ਜੀਉ ਮੈਲੇ ਬਾਰੋ ਨਿਮਲ ਬਾਰੋ ਨਿਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ ਏ ਤਿਸ ਨਾਮ ਵੱਡਾ ਰੋਗ ਲਗਾ ਮਨ ਮਨੋ ਵਿਸਾਰਿਆ ਵੇ ਦਵੇ ਨਾਮ ਤੂੰ ਸੋ ਸੁਣੇ ਨਾ ਫਿਰੇ ਜਿਉ ਮਿਤਾਲਿਆ ਕਹੇ ਨਾਨਕ ਜਿਨ ਸਦ ਜਾ ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ ਜੀਉ ਨਿਰਮਲ ਬਾਰੋ ਨਿਰਮਲ ਬਾਰੋ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕਬੂੜ ਕੀ ਸਵਾਏ ਪਹੁੰਚੇ ਨਾ ਏ ਮਨਸਾ ਦਾ ਸਮਾਣੀ ਜਨਮ ਰਤਨ ਜਿਨ ਖੱਟਿਆ ਭਲੇ ਸੇਵਣ ਜਾ ਰਹੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਸਿੱਧੀ ਸਨਮ ਗੋਵੇ ਹੋਵੇ ਤਾਂ ਸਨਮ ਸਿੱਖ ਹੋਈ ਜੀਉ ਰਹਿ ਗੁਰ ਨਾਲੇ ਗੁਰ ਕੇ ਚਰਨ ਦੇ ਧਿਆਏ ਅੰਤਰਾਤਮੇ ਸਮਾਲੇ ਆਪ ਛੱਡ ਸਧਾਰੇ ਪੜਨੇ ਗੁਰਬ ਨੇ ਅਵਨ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮ ਕੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਵਰਤੇ ਕੋਈ ਪੁੱਛੋ ਵੇਖਿਆ ਜਾਏ ਨੇਕ ਜੂਨੀ ਭਰਮ ਆਏ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚੜਨੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੋ ਸਾੜਨ ਪਾਣੀ ਕਹੇ ਨਾਨਕ ਸਦਾ ਗਾਵੋ ਏ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਖਾਣੀ ਆਰਾ ਨਿਤ ਕਰੇ ਰਸਨਾ ਕਿਹਾ ਕਿਸਨਾ ਜਾਣੀ ਚੱਜਨ ਕਾਰ ਲਿਆ ਮਾਇਆ ਬੋਲਣ ਪੈ ਰਵਾਣੀ ਕਹੇ ਨਾਨਕ ਸੋਦਤ ਭਾਏ ਜਿਸਨੂੰ ਆਨੇ ਰਾਲੇ ਬਲਾਗੇ ਜਾਗਤ ਰਹਿਣ ਵਿਆਣੀ ਮਾਤਾ ਕੇ ਉਦਰ ਮੇ ਜਾਗਤ ਰਹਿਣ ਵਿਆਣੀ ਮਾਤਾ ਕੇ ਉਦਰ ਮੇ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ ਮਨੋ ਕਿਉਂ ਵਿਸਾਰੀਏ ਵਡਦਾਤਾ ਜਾਗਤ ਰਹਿਣ ਵਿਹਾਣੀ ਚਤ ਜਿਨਕਾਰ ਲਿਆ ਮਾਇਆ ਬੋਲਣ ਪੈਰ ਬਾਣੀ ਕਹੇ ਨਾਨਕ ਸਤਿਗੁਰੂ ਵਜੋਂ ਹੋਰ ਕੱਚੀ ਬਾਣੀ ਸਤਿਗੁਰੂ ਬਿਨ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਜੜਾ ਉਹ ਸ਼ਬਦ ਰਤਨ ਜਿਤ ਮਨ ਲਾਗਾ ਏ ਉਹ ਆਸਮਾਓ ਸ਼ਬਦ ਸਿੱਧੀ ਮਨ ਮਿਲਿਆ ਸੱਚੇ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਵਜਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਜੜਾ ਉਹ ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਰਤਾਏ ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੇ ਵਜਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਕਿਸੇ ਨੂੰ ਲਾਏ

तत्ते सार न जाने गुरु वजो तत्ते सार न जाने ते गुणी संसार भरम सुता सुत्या रहन बयानी गुर कृपा ते सेजन जागे जिन्ना हर मन वस्या बोले अमृत बाणी कहे नान सोतत पाए जिसनु अंदन हल लागे जागत रहन बयानी माता के उदर में प्रतिपाल करे सो क्यों मनो विसारिये मनो क्यों विसारिये वरदाता जे अग्न में आहार पहुंचावे ਉਸਨੂੰ ਕਿਹੋ ਬੋਹ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਲਿਆ ਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕੇ ਵਰਦਾਤਾ ਸੋ ਕਿਉ ਮਨੁ ਵਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਰ ਚਾਇਆ ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛਿੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿੱਤਰ ਵਿਸਰੇ ਮੋਹ ਜੇ ਭਾਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾ ਗਈ ਦਿਨ ਵਿੱਚ ਮਾਇਆ ਪਾਇਆ ਹਰ ਆਪ ਮੋਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਟੋਂ ਰਹੇ ਲੋਕ ਮਿਲ ਲਾਏ ਐਸਾ ਸਤਿਗੁਰੂ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੇ ਮਨ ਆਏ ਹਰ ਆਪ ਮੋਲ ਕਹਿ ਭਾਗਤ ਨਾ ਕਹਿ ਨਾਨਕਾ ਜਿਨ ਹਰ ਪੱਲੇ ਪਾਇਆ ਰਾਸ ਮੇਰੀ ਮਨ ਮਨਜਾਰਾ ਰਾਸ ਮੇਰੀ ਮਨ ਮਨਜਾਰਾ ਸਤਿਗੁਰ ਤੇ ਰਾਸ ਜਾਣੇ ਹਰ ਨਿਤ ਜਪਿਓ ਜੀਓ ਲਾ ਖਟਿਓ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ੍ਹਾਂ ਰਾਪੇ ਭਾਣਾ ਕਹੇ ਨਾਨਕ ਹਰ ਰਾਸ ਮੇਰੀ ਮਨੋ ਆਮਣ ਜਾ ਰਹਾ ਏ ਰਸਨਾ ਤੁਮਾ ਨਸ ਰਾਸ ਰਹੀ ਤੇਰੀ ਪਿਆਸ ਨ ਜਾਏ ਪਿਆਸ ਨ ਜਾਏ ਔਰਤ ਕਿਤੇ ਜਿਚਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰਸ ਬੌੜਨ ਤ੍ਰਿਸ਼ਨਾ ਲਾਗੇ ਆਏ ਉਹ ਹਰਸ ਕਰਮੀ ਪਾਈਏ ਸਤਿਗੁਰ ਮਿਲੇ ਜਿਸ ਆਏ ਕਹੇ ਨਾਨਕ ਹੋਰ ਅਨਰ ਸਭ ਵਿਸਰੇ

ਖਾਇਆ। ਗੁਰਪ੍ਰਸਾਦ ਦੀ ਬੁੱਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ, ਕਹੇ ਨਾਨਕ ਸਿਸ਼ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ, ਮਨ ਚਾਓ ਭਿਆ ਪ੍ਰਭਾਕਨ ਸੁਣਿਆ, ਹਰ ਮੰਗਲ ਗਾਓ ਸਕੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਕੀਏ, ਸੋਗ ਦੁੱਖ ਨਾ ਵਿਆਪੇ, ਗੁਰ ਚੜ੍ਹਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ ਆਨੰਦ ਬਾਣੀ, ਗੁਰ ਸ਼ਬਦ ਜਾਣੀ ਹਰ ਨਾਮ ਅਰਸ ਭੋਗੋ, ਕਹੇ ਨਾਨਕ ਪ੍ਰਭ ਆ ਮਿਲਿਆ ਕਰਨ ਕਾਰਨ ਜੋਗੋ, ਏ ਸਰੀਰਾ ਮੇਰਿਆ ਇਸ ਜਗ ਮੈਂ ਆਏ, ਕਹਿ ਕਿਆ ਤੁਦ ਕਰਮ ਕਮਾਇਆ, ਕੇ ਕਰਮ ਕਮਾਇਆ ਤੁਦ ਸਰੀਰਾ, ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰਮਨ ਨਾਮ ਸਾਇਆ, ਗੁਰਪ੍ਰਸਾਦੀ ਹਰਮਨ ਵਸਿਆ ਪੂਰਵ ਲਿਖਿਆ ਪਾਇਆ, ਕਹੇ ਨਾਨਕੇ ਸਰੀਰ ਪ੍ਰਵਾਨ ਹੋਆ, ਜਿਨ ਸਤ ਗੁਰ ਸਿਉ ਚਿਤ ਲਾਇਆ, ਏ ਨੇਤਰੋ ਮੇਰੇ ਵਰਤ ਮੈਂ ਜੋ ਧਰੀ, ਹਰ ਵੇ ਨਵ ਨਾ ਦੇਖੋ ਕੋਈ, ਹਰ ਵੇ ਨਵ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ।

ਨੇਤਰਾਂ ਦਿਸੇ ਸਤਿਗੁਰ ਮਿਲੀਏ ਦੇ ਦ੍ਰਿਸ਼ਟ ਹੋਈ। ਇਹ ਸਰਵਣ ਮੇਰੇ ਸਾਚੇ ਸੁਣਨੇ ਨੂੰ ਬਟਾਏ, ਸਾਚੇ ਸੁਣਨੇ ਨੂੰ ਬਟਾਏ, ਸਰੀਰ ਲਾਏ ਸੁਣੋ ਸਤਬਾਣੀ, ਜਿਸਣ ਮੰਤਨ ਹਰਿਆ ਹੋ ਰਸਨਾ ਰਸ ਬਾਣੀ, ਸਾਚੇ ਲੱਖ ਵਡਾਣੀ ਦਾ

ਭਾਵੇ ਸੱਚੋ ਤਿਆਵੇ ਜਾਂ ਤਤ ਭਾਵੇ ਗੁਰਮੁਖ ਜਿਨਾ ਬੁਝਾਵੇ ਉਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੂਜਨ ਪਾਵੇ ਕਹਿ ਨਾਨ ਸੱਚ ਸੋਹਿਲਾ ਸੱਚੇ ਘਰ ਗਾਵੇ ਆਨੰਦ ਸੁਣੋ ਮੁੜਪਾਗੀਓ ਸਗਲ ਮਨੋਰਥ ਪੂਰੇ ਪਾਰ ਪ੍ਰਭਾਇਆ ਉਤਰੇ ਸਲਵ ਸੂਰੇ ਦੂਰ ਹੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰਤੇ ਜਾਣੀ ਸੁਣਤੇ ਪੁਨੀਤ ਕਹਿਤੇ ਸਤਿਗੁਰਿਆ ਭਰਪੂਰੇ ਬੇਨਵੰਤ ਨਾਨਕ ਗੁਰ ਚੜਨ ਲਾਗੇ ਵਾਜੇ ਅਨੰਤ ਤੂਰੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀਓ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇਸਾਹੋ। ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸੀਐ ਗੁਰੂ ਕੇ ਜਨਮ ਮਰਨ ਦੁਖ ਜਾਏ। ਵਾਹਿਗੁਰੂ ਸਾਹਿਬ ਜੀ।

ਆਪ ਪਾਰਸ ਪਰਮ ਧਿਆਨੀ ਸਾਚ ਸਾਚੇ ਪਾਵੇ ਆਨੰਦ ਅਨੰਦ ਨਾਰਖ ਸਾਚਾ ਦੁਖ ਕਿਲ ਵਿਖ ਪਰ ਹਰੇ ਸਚ ਨਾਮ ਪਾਇਆ ਗੁਰ ਦਿਖਾਇਆ ਮਹਿਲ ਨਾਹੀ ਸਚ ਮਨੇ।

ਸਾਖੀਐ ਸਚਗੁਰ ਕੀ ਸਾਖੀ ਅੰਮ੍ਰਿਤ ਭਾਖੀ ਤਿਤ ਤਨ ਤਿਤ ਮਨ ਮਾਨਿਆ ਮੇਰਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਵਰਭਾਗੀ ਮਾਈ ਭਾਈ ਜਿਨ੍ਹਾਂ ਨੂੰ ਸਮਾਂ ਮਿਲਿਆ ਹੈ ਗੁਰੂ ਕੇ ਚਰਨਾਂ ਵਿੱਚ ਆ ਕੇ ਅੰਮ੍ਰਿਤ ਵੇਲੇ ਤੋਂ ਵਾਹਿਗੁਰੂ ਸ਼ਬਦ ਦਾ ਜਾਪ, ਉਪਰੰਤ ਸੁਖਮਨੀ ਸਾਹਿਬ ਦੇ ਜਾਪ, ਨਿਤਨੇਮ ਦੀਆਂ ਬਾਣੀਆਂ ਸਰਵਣ ਕੀਤੀਆਂ ਨੇ। ਸਤਿਗੁਰੂ ਰਹਿਮਤ ਕਰਨ, ਆਪ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਦਰੋਂ ਕਰੋ ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣ। ਸੋ ਆਓ, ਐਤਵਾਰ ਦਾ ਸੁਹਾਵਣਾ ਸਮਾਂ ਸਤਿਗੁਰਾਂ ਦੀਆਂ ਬਖਸ਼ਾਂ ਰਹਿਮਤਾਂ ਲੈਣ ਵਾਸਤੇ ਗੁਰੂ ਕੇ ਚਰਨਾਂ ਵਿੱਚ ਆ ਕੇ ਸਤਿਗੁਰਾਂ ਦੇ ਚਰਨਾਂ 'ਚ ਬੈਠ ਕਰਕੇ ਗੁਰੂ ਕੀ ਬਾਣੀ ਸਰਵਣ ਕਰੀਏ ਅਤੇ ਲਾਹਾ ਲਈਏ। ਇਹ ਲਾਹਾ ਹੈ ਮਨੁੱਖਾ ਜਨਮ ਦਾ। ਮਹਾਰਾਜ ਫਰਮਾਉਂਦੇ ਨੇ, ਪ੍ਰਾਣੀ ਤੂੰ ਆਇਆ ਲਾਹਾ ਲੈਣ। ਐ ਮੇਰੇ ਪਿਆਰੇ, ਤੂੰ ਆਇਆ ਤਾਂ ਲਾਹਾ ਲੈਣ ਸੀ, ਪਰ ਲੱਗਾ ਕਿਤਕ ਫਕੜੇ ਸਭ ਮੁੱਕਦੀ ਚੱਲੀ ਰਹਿਣ। ਪਰ ਹੋਰ ਪਾਸੇ ਲੱਗ ਕੇ ਕੰਮਾਂ ਕਾਰਾਂ ਦੇ ਵਿੱਚ ਲੱਗ ਕੇ ਆਪਣੇ ਜੀਵਨ ਦੀ ਰਾਤ ਜਿਹੜੀ ਆ ਉਹਨੂੰ ਖਤਮ ਕਰ ਰਿਹਾ ਹੈ। ਆਓ ਗੁਰੂ ਕੇ ਚਰਨਾਂ 'ਚ ਆ ਕੇ ਇਹ ਸਮਾਂ ਆਪਾਂ ਸੁਹਾਵਣਾ ਬਣਾਈਏ। ਸਾਹਿਬਾਂ ਦਾ ਫਰਮਾਨ ਹੈ, ਪਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ। ਇਹ ਵਾਰੀ ਹੈ, ਇਹ ਸਮਾਂ ਮਿਲਿਆ ਹੈ, ਇਹ ਸਾਹਿਬਾਂ ਨੇ ਬਖਸ਼ਿਸ਼ ਕਰਕੇ ਸਾਨੂੰ ਮਨੁੱਖਾ ਜਿਹੀ ਦਿੱਤੀ ਹੈ ਨਾਮ ਜਪਣ ਵਾਸਤੇ। ਨਾਮ ਜਪਣ ਨੂੰ, ਨਾਮ ਦੇ ਨਾਲ ਜੁੜਨਾ, ਹਰ ਵੇਲੇ ਗੁਰੂ ਕੇ ਚਰਨਾਂ 'ਚ ਰਹਿਣਾ, ਸਤਿਗੁਰ ਰਹਿਮਤ ਕਰਨ, ਆਪ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਆਓ ਸਤਿਕਾਰਯੋਗ ਭਾਈ ਸਾਹਿਬ ਭਾਈ ਮਹਿਤਾਬ ਸਿੰਘ ਜੀ, ਰਾਗੀ ਜਥਾ ਆਪਣੇ ਪਾਸ ਪਹੁੰਚ ਗਿਆ ਹੈ, ਉਹਨਾਂ ਪਾਸੋਂ ਕੀਰਤਨ ਸਰਵਣ ਕਰੀਏ। ਬੇਨਤੀ ਕਰਾਂਗਾ, ਉਹਨਾਂ ਦਾ ਦਿਨੇ ਵੀ ਸਮਾਂ ਹੈ। ਅੱਜ ਦਿਨ ਦੇ ਦੀਵਾਨ ਦੇ ਵਿੱਚ ਮਹਾਂਪੁਰਖ ਸੰਤ ਬਾਬਾ ਸੇਵਾ ਸਿੰਘ ਜੀ ਵੀ ਆ ਰਹੇ ਨੇ ਅਤੇ ਭਾਈ ਗੁਰਮੇਲ ਸਿੰਘ ਜੀ, ਰਾਗੀ ਜਥਾ ਦਰਬਾਰ ਸਾਹਿਬ ਵਾਲੇ, ਸਾਰਿਆਂ ਦੇ ਕੀਰਤਨ ਸਰਵਣ ਕਰਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੀਏ। ਭਾਈ ਆਓ ਸਰਵਣ ਕਰੋ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਜੋੜੀ ਆਪੀਨੇ ਆਪ ਸਾਜਿਓ ਆਪੀਨੇ ਰਚਿਓ ਨਾਓ ਦੁਈ ਕੁਦਰਤ ਸਾਜੀ ਏ ਕਰਸ ਨਿੱਠੋ ਚਾਓ ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੇ ਪਸਾਓ ਤੂੰ ਜਾਣੋ ਸਭ ਸੇ ਦਿਲ ਐਸੇ ਜਿੰਦ ਕਵਾਓ ਕਰ ਆਸਨ ਡਿੱਠੋ ਚਾਓ।

ਪੌੜੀ ਨਾਨਕ ਜੀ ਪਾਇ ਕੇ ਲਿਖਣਾ ਵੇ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨਿਬੜੇ ਚੁਨ ਵੱਖ ਕੱਢੇ ਜਜਮਾਲਿਆ ਥਾਉ ਨਾ ਪਾਇਨ ਕੁੜਿਆਰ ਮੁਕਾਲੇ ਦੋ ਜਗ ਚਾਲਿਆ ਤੇਰੇ ਨਾਇ ਰੱਤੇ ਸਜਨ ਗਏ ਹਾਰ ਗਏ ਸੇ ਠਗਨ ਵਾਲਿਆ।

ਚੇਲੇ ਨੱਚਣ ਗੁਰ ਪੈਰ ਲਾਏ ਫਿਰਨ ਸਿਰ ਉੱਡ ਉਡਰਾਵਾ ਝਾਟੇ ਪਾਏ ਵੇਖੇ ਲੋਕ ਹੱਸੈ ਕਰ ਜਾਏ ਰੋਟੀਆਂ ਕਰਨ ਪੂਰੇ ਤਾਲਾਬ ਛੜ ਧਰਤੀ ਨਾਲ ਗਾਉਣ ਗੋਪੀਆਂ ਗਾਉਣ ਕਾਣ ਗਾਉਣ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾਮ ਜਾ ਕਰਤੀਆਂ ਸਭ ਜਹਾਨ ਸੇਵਕ ਸੇਵਾ ਕਰਮ ਚੜਾਓ ਭਿੰਨੀ ਰਹਿੰਦੇ ਨਾ ਮਨ

ਜਾਂਦਾ ਨਾਨਕ ਜਨ ਤੂੰ ਪਾਇ ਕੈ ਸਮਾ ਲਿਸਮਨਾ ਜਿਨ ਕਰਤਾ ਕਰਨਾ ਕਿਆ ਚਿੰਤਾ ਫਿਕਰ ਨਿਧਾ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ ਤਿਸ ਤੁਹਾਰੀ ਸਵਸਥਿ ਤਿਸ ਦੀਵਾਨ ਪਗ।

0: ਮੈਂ ਬੇਨਤੀ ਬਾਦ ਪੜੋ ਤੂੰ ਮਹੱਲਾ ਪਹਿਲਾ।
1: ਸੱਚ ਤਾਂ ਪਰਜਾਣੀਏ ਜਰੇ ਦੇ ਸੱਚਾ ਹੋਏ, ਕੂੜਕੀ ਮਲ ਤੁਰੇ ਤਨ ਕਰਿਆ ਚਾ ਤੋਏ। ਸੱਚ ਤਾਂ ਪਰਜਾਣੀਏ ਜੇ ਸੱਚ ਧਰੇ ਪਿਆਰ ਨਾ ਸੁਣ ਰਹਸੀਏ ਤਾਂ ਪਾਏ ਮੁਖ ਦੁਆਰ। ਸੱਚ ਤਾਂ ਪਰਜਾਣੀਏ ਜੇ ਜੁੱਤ ਜਾਣੇ ਜੀਓ, ਧਰਤ ਕਾਇਆ ਸਾਧ ਕਿੰਚ ਦੇ।

ਪੌੜੀ ਚਿੱਤੇਂਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਂਦਾ ਵੱਡੋ ਵੱਡਾ ਵੜਮੇਦ ਨੇ ਸਰ ਸਰ ਧੰਦੇ ਲਾਏਂਦਾ ਨਦਰ ਪੱਠੀ ਜੇਕਰ ਸੁਲਤਾਨ।

0: ਚਾਕਰ ਲੱਗੇ ਚਾਕਰੀ
1: ਜੇ ਚੱਲੇ ਖਸਮੇ ਭਾਏ ਹੁਰਮ ਤਿਸਨੋ ਅਗਲੇ ਵਿੱਚ ਪੀਦੂ ਨਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਕੇ ਅਗਲੇ ਮਹ ਮੋਹਾ ਪਾ ਨਾ ਖਾਏ ਜਿਸਦਾ ਦਿੱਤਾ ਖਾਵ ਨਾ ਤਿਸ ਕਹੀਏ ਸਾਬਾਸ ਨਾਨਕ ਹੁਕਮ ਨਾ ਚੱਲੇ

0: ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਗੁਰਦੁਆਰਾ ਸਾਹਿਬ ਫਰੀਮੰਡ ਤੋਂ ਅੰਮ੍ਰਿਤ ਵਿਦਵਾਨ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਜੋੜੇ ਸਨ ਭਾਈ ਬਿਤਾਬ ਸਿੰਘ ਜੀ, ਉਹਨਾਂ ਦਾ ਕੀਰਤਨੀ ਜਥਾ। ਭਾਈ ਸਾਹਿਬ ਜਥੇ ਦਾ ਬਹੁਤ ਬਹੁਤ ਧੰਨਵਾਦ। ਆਉਣ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ ਅੰਮ੍ਰਿਤ ਵੇਲੇ ਦੇ ਪਵਿੱਤਰ ਮੁੱਖ ਭਾਗ ਦੀ ਕਥਾ ਆਪ ਜੀ ਨੂੰ ਸਰਵਣ ਕਰਾਉਣਗੇ ਭਾਈ ਸਾਹਿਬ ਅਗਤ ਸਿੰਘ ਜੀ। ਉਹਨਾਂ ਪਾਸੋਂ ਪਿਆਰ ਸਤਿਸਰਨ ਕਰੋ ਜੀ। ਅੱਜ ਐਤਵਾਰ ਦੇ ਵਿਸ਼ੇਸ਼ ਦੀਵਾਨ ਗੁਰਪੁਰਬ ਵਾਸੀ ਭਾਈ ਸਭਾਈ ਇੰਦਰਜੀਤ ਸਿੰਘ ਜੀ ਖਾਲਸਾ ਜੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਰਾਗੀ ਸਨ ਜੋ ਪਿਛਲੇ ਸਾਲ ਅਕਾਲ ਚਲਾਣਾ ਕਰ ਗਏ ਸਨ, ਉਹਨਾਂ ਦੀ ਪਹਿਲੀ ਮਿੱਠੀ ਯਾਦ ਗੁਰਦੁਆਰਾ ਸਾਹਿਬ ਨੂੰ ਅੱਜ ਦੇ ਕੀਰਤਨ ਦਰਬਾਰ ਸਾਜ ਰਹੇ ਹਨ। ਆਪ ਜੀ ਨੇ ਸਾਰੇ ਦੀਵਾਨਾਂ 'ਚ ਹਾਜ਼ਰੀ ਭਰ ਅਤੇ ਨਾਲ ਹੀ ਅੱਜ ਵਿਸ਼ੇਸ਼ ਦੀਵਾਨ ਵਿੱਚ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਵੀ ਕਥਾ ਰਾਹੀਂ ਆਪ ਜੀ ਨੂੰ ਜੋੜਨਗੇ ਅਤੇ ਜੂਨ 1984 ਦੇ ਘੱਲੂਘਰ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਆ ਸਾਰਾ ਹਫ਼ਤਾ ਹੀ ਸੋਮਵਾਰ ਤੋਂ ਲੈ ਕੇ ਅਗਲੇ ਐਤਵਾਰ ਤੱਕ ਦੀਵਾਨ ਸਜਿਆ ਕਰਨਗੇ। ਵਿਸ਼ੇਸ਼ ਤੌਰ 'ਤੇ ਰਾਗੀ ਜਥੇ ਕਵਿਸ਼ੀ ਜਥੇ ਪਹੁੰਚੇ ਹਨ, ਆਪ ਜੀ ਨੂੰ ਕੀਰਤਨ ਕਥਾ ਕਵਿਸ਼ੀ ਰਾਹੀਂ ਇਤਿਹਾਸ ਰੇ ਜੋੜਿਆ ਕਰਨਗੇ ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ। ਅਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪ੍ਰਵਾਨ ਦੇ ਸੰਬੰਧ ਵਿੱਚ ਅਤੇ ਜੂਨ 1984 ਦੇ ਘੱਲੂਘਰ ਦੇ ਸਮੂਹ ਸ਼ਹੀਦਾਂ ਦੀ ਯਾਦਾਂ ਵਿੱਚ ਜੋ ਕਿ ਆਉਣ ਵਾਲੇ ਸ਼ੁਰੂਆਤ 6 ਜੂਨ ਨੂੰ ਸੈਨ ਫਰਾਂਸਿਸ ਵਿਖੇ ਪਾਤਸ਼ਾਹੀ ਰੈਲੀ ਨਗਰ ਕੀਰਤਨ ਕੱਢੇ ਜਾ ਰਹੇ ਹਨ, ਆਪ ਜੀ ਨੇ ਪਰਿਵਾਰਾਂ ਸਹਿਤ ਉੱਥੇ ਜ਼ਰੂਰ ਹਾਜ਼ਰੀ ਭਰਨੀ ਹੈ ਜੀ। ਆਓ ਹੁਣ ਕਥਾ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ।

ਦੇਖਿਆ ਕਦੇ ਵੀ ਅੱਧਾ ਭਾਂਡਾ ਧੋ ਕੇ ਅੱਧੀ ਮੈਲ ਰਹਿ ਗਈ ਤੇ ਅੱਧੀ ਛੁੱਟ ਗਈ, ਫਿਰ ਉਸ ਭਾਂਡੇ ਨੂੰ ਸਾਫ਼ ਭਾਂਡਿਆਂ ਚ ਰੱਖ ਦਈਏ? ਰੱਖਦੇ ਆ, ਨਹੀਂ ਰੱਖਦੇ? ਤੇ ਸਾਡੇ ਤਾਂ ਅੰਦਰ ਨੂੰ ਬੜੀ ਮੈਲ ਲੱਗੀ ਹੁੰਦੀ ਹੈ, ਇਸ ਮਨ ਨੂੰ ਵਿਕਾਰਾਂ ਦੀ ਮੈਲ ਲੱਗੀ ਹੁੰਦੀ ਹੈ, ਤੇ ਅਸੀਂ ਕਦੇ ਧੋਣ ਦਾ ਯਤਨ ਨਹੀਂ ਕਰਦੇ, ਕਿਉਂਕਿ ਅਸੀਂ ਜਿਹੜਾ ਸਾਰਾ ਜ਼ੋਰ ਦੇ ਦਿੱਤਾ ਨਾ, ਸਾਰਾ ਜ਼ੋਰ ਅਸੀਂ ਲਾ ਦਿੱਤਾ ਤਨ ਨੂੰ ਧੋਣ ਤੇ, ਵੀ ਤਨ ਨਹੀਂ ਮੈਲਾ ਰਹਿਣਾ ਚਾਹੀਦਾ। ਇਹਦੇ ਵਾਸਤੇ ਤਾਂ ਵੱਡੇ ਮਹਿੰਗੇ ਮਹਿੰਗੇ ਸਾਬਣ ਲਾਉਂਦੇ ਨੇ, ਵੱਡੇ ਵੱਡੇ ਹੋਰ ਬੜੇ ਕਈ ਉਪਰਾਲੇ ਅਸੀਂ ਕਰਦੇ ਹਾਂ ਵੀ ਕਿਤੇ ਸਾਡਾ ਤਨ ਸੋਹਣਾ ਚਮਕੇ। ਇਸ ਤਨ ਦੀ ਸੁੰਦਰਤਾ ਵਾਸਤੇ ਅਸੀਂ ਬੜਾ ਖਰਚ ਕਰਦੇ ਹਾਂ, ਪਰ ਕਦੇ ਕੋਸ਼ਿਸ਼ ਨਹੀਂ ਕਰਦੇ ਵੀ ਮਨ ਨੂੰ ਵੀ ਇਸ ਨੂੰ ਵੀ ਸੋਹਣਾ ਬਣਾ ਲਈਏ। ਪਿਆਰਿਆ, ਜੇ ਤੇਰਾ ਤਨ ਸੋਹਣਾ ਕਰ ਲਏ, ਤੂੰ ਮਨ ਪਾਪਾਂ ਨਾਲ ਭਰਿਆ ਪਿਆ ਤੇ ਤੇਰੇ ਸਾਹਮਣੇ ਤਾਂ ਸ਼ਾਇਦ ਕੋਈ ਨਾ ਕਹੇ, ਹੋ ਸਕਦਾ ਸ਼ਾਇਦ, ਪਰ ਪਿੱਛੇ ਤਾਂ ਸਾਰਿਆਂ ਨੇ ਕਹਿ ਦੇਣਾ, ਇਹ ਦੇਖੋ ਜੀ ਇਹ ਜਾ ਰਿਹਾ ਪਾਪਾ ਭਰਿਆ ਬੰਦਾ ਹੈ, ਪਿੱਛੇ ਕਹਿ ਦੇਣਾ ਸਾਰਿਆਂ ਨੇ, ਤੇਰੇ ਰੂਪ ਨਹੀਂ ਵੇਖਣਾ ਕਿਸੇ ਨੇ। ਫਿਰ ਜੇ ਕਿਤੇ ਤੇਰੇ ਅੰਦਰ ਪਾਪਾਂ ਦੀ ਮੈਲ ਭਰੀ ਪਈ ਹੈ, ਜੇ ਕਿਤੇ ਤੇਰੇ ਅੰਦਰ ਪਾਪ ਹੀ ਚੱਲਦੇ ਨੇ, ਠੱਗੀ ਚੱਲਦੀਆਂ ਨੇ, ਚਲਾਕੀਆਂ ਹੀ ਤੇਰੇ ਅੰਦਰ ਭਰੀਆਂ ਪਈਆਂ, ਤੇ ਧਿਆਨ ਰੱਖੀ ਪਿਆਰਿਆ, ਤੇਰੀ ਸੁੰਦਰਤਾ ਦਾ ਜ਼ਿਕਰ ਨਹੀਂ ਕਿਸੇ ਨੇ ਫਿਰ ਕਰਨਾ, ਤੇਰੇ ਜਿਹੜੇ ਅੰਦਰ ਅਵਗੁਣ ਭਰੇ ਪਏ ਨੇ, ਜਿਹੜੇ ਤੇਰੇ ਕਰਮ ਮੰਦੇ ਨੇ, ਉਹਨਾਂ ਦਾ ਚਰਚਾ ਕਰਨੀ ਲੋਕਾਂ ਨੇ। ਪਰ ਜੇ ਕਿਤੇ ਅੰਦਰ ਸਾਫ਼ ਸੁਥਰਾ ਹੋਵੇ, ਮਨ ਪਵਿੱਤਰ ਹੋਵੇ, ਤੇ ਬਾਹਰੋਂ ਭਾਵੇਂ ਸੁੰਦਰਤਾ ਨਾ ਵੀ ਹੋਵੇ, ਫਿਰ ਵੀ ਉਸ ਬੰਦੇ ਦੀ ਵਡਿਆਈ ਹੁੰਦੀ ਹੈ, ਕਿਉਂਕਿ ਉਹਦੇ ਕਰਮਾਂ ਕਰਕੇ ਵਡਿਆਈ ਹੋਣੀ ਹੈ। ਖੇਡ ਸਾਰੀ ਅੰਦਰ ਹੈ, ਸੁੰਦਰਤਾ ਅੰਦਰ ਭਰੀ ਪਈ ਹੈ। ਪਿਆਰਿਆ, ਕਦੀ ਯਤਨ ਕਰ, ਵਾਹਿਗੁਰੂ ਜੀ ਤੋਂ ਮੰਗ ਕਰਿਆ ਕਰ, ਵਾਹਿਗੁਰੂ ਜੀ ਕਿਤੇ ਮੇਰਾ ਅੰਦਰ ਸੰਵਾਰ ਦਿਓ, ਮੇਰਾ ਇਹ ਪਾਪੀ ਮਨ ਜਿਹੜਾ ਵਿਕਾਰਾਂ ਦੀ ਮੈਲ ਨਾਲ ਲਿਬੜਿਆ ਪਿਆ, ਗੰਦਾ ਹੋਇਆ ਪਿਆ, ਬਸ ਕਿਤੇ ਇਹ ਧੋਇਆ ਜਾਵੇ, ਕਿਤੇ ਮੈਂ ਤੇਰੇ ਦਰ ਤੇ ਪ੍ਰਵਾਨ ਹੋਣ ਜੋਗਾ ਹੋ ਜਾਵਾਂ, ਤੇਰੇ ਦਰ ਤੇ ਕਬੂਲ ਹੋ ਜਾਵਾਂ। ਤੇ ਸੱਚ ਜਾਣੀਓ, ਭਾਵੇਂ ਬਾਹਰੋਂ ਜਿੰਨਾ ਮਰਜ਼ੀ ਇਸ਼ਨਾਨ ਕਰ ਲਓ, ਜੇ ਕਿਤੇ ਪਰਮਾਤਮਾ ਨੂੰ ਚੰਗੇ ਨਾ ਨਾ ਲੱਗੇ, ਫਿਰ ਗੱਲ ਨਹੀਂ ਬਣਨੀ। ਪਰਮਾਤਮਾ ਨੂੰ ਚੰਗਾ ਤਾਂ ਲੱਗਦਾ ਬੰਦਾ ਜਦੋਂ ਅੰਦਰੋਂ ਸਾਫ਼ ਹੋਵੇ, ਅੰਦਰੋਂ ਸਾਫ਼ ਹੋਵੇ। ਤੇ ਜਿੱਥੇ ਆਪਾਂ ਤਨ ਤੇ ਬੜਾ ਜ਼ੋਰ ਦਿੰਦੇ ਹਾਂ, ਕਿਤੇ ਮਨ ਤੇ ਵੀ ਜ਼ੋਰ ਦਈਏ ਵੀ ਸਾਡਾ ਮਨ ਵੀ ਸਾਫ਼ ਹੋ ਜਾਵੇ। ਤੇ ਮਨ ਕਿਵੇਂ ਸਾਫ਼ ਹੋਏਗਾ, ਇਹਦੀ ਮੈਲ ਕਿਵੇਂ ਹਟੇਗੀ?

ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾ ਵੈ ਕੈ ਰੰਗ ਬਸ ਇੱਕੋ ਇੱਕ ਤਰੀਕਾ ਹੈ ਬਾਹਰ ਦੀ ਮਹਿਲ ਆਪਾਂ ਧੋ ਲੈਂਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਕਹਿਣ ਲੱਗੇ ਭਰੀਐ ਹੱਥ ਪੈਰ ਤਨ ਦੇ ਬੰਦੇ ਜੇ ਤੇਰੇ ਹੱਥ ਪੈਰ ਇਹ ਸਰੀਰ ਇਹ ਧੂਲ ਮਿੱਟੀ ਨਾਲ ਗੰਦਾ ਹੋ ਜਾਵੇ ਫਿਰ ਪਾਣੀ ਨਾਲ ਧੋ ਕੇ ਤੂੰ ਸਾਫ਼ ਕਰ ਲੈਂਦਾ ਹੋ ਜਾਂਦਾ ਪਾਣੀ ਨਾਲ ਧੋ ਕੇ ਸਾਫ਼ ਹੋ ਜਾਂਦਾ ਜੇ ਕਿਤੇ ਤੇਰੇ ਕੱਪੜੇ ਗੰਦੇ ਹੋ ਜਾਣ ਦੇ ਸਾਬਣ ਲਈਏ ਉਹ ਧੋਈ ਤੂੰ ਸਾਬਣ ਲਾ ਕੇ ਉਹਨਾਂ ਨੂੰ ਸਾਫ਼ ਕਰ ਲੈਂਦਾ ਹੋ ਜਾਂਦੇ ਨੇ ਪਰ ਜੇ ਕਿਤੇ ਇਹ ਤੇਰੀ ਮਤ ਪਾਪਾਂ ਨਾਲ ਭਰ ਜਾਵੇ ਇਹਨੂੰ ਪਾਪਾਂ ਦੀ ਮੈਲ ਚੜ ਗਈ ਹੋਵੇ ਤਾਂ ਫਿਰ ਨਾ ਪਾਣੀ ਨੇ ਧੋਣਾ ਏ ਤੇ ਨਾ ਹੀ ਸਾਬਣ ਨੇ ਮੈਲ ਹਟਾਣੀ ਬਸ ਫਿਰ ਤਾਂ ਜਿਵੇਂ ਜਿਵੇਂ ਤੂੰ ਨਾਮ ਜਪੇਗਾ ਤਿਵੇਂ ਤਿਵੇਂ ਇਸ ਮਨ ਨੂੰ ਲੱਗੀ ਵਿਕਾਰਾਂ ਦੀ ਮੈਲ ਪਾਪਾਂ ਦੀ ਮੈਲ ਉਹ ਧੁੱਪ ਜਾਵੇਗੀ ਜਿਵੇਂ ਜਿਵੇਂ ਤੂੰ ਨਾਮ ਜਪੇਗਾ ਉਹ ਉੱਡਦੀ ਜਾਵੇਗੀ ਜਿਵੇਂ ਜਿਵੇਂ ਨਾਮ ਜਪਿਆ ਪਰਮਾਤਮਾ ਦੇ ਨਾਮ ਦਾ ਸਵਾਦ ਅੰਦਰ ਜਾਂਦਾ ਹੈ ਉਹ ਰਸ ਅੰਦਰ ਜਾਂਦਾ ਹੈ ਮੈਂ ਹੋਰ ਜ਼ਿਕਰ ਕਰਦੇ ਹਾਂ ਆਪਾਂ ਸਾਰੇ ਕਹਿੰਦੇ ਹਾਂ ਵੀ

ਉਹ ਚੀਜ਼ ਜ਼ਿਆਦਾ ਖਾਣੀ ਚਾਹੀਦੀ ਜਿਹੜੀ ਸਾਡੇ ਤਨ ਨੂੰ ਤੰਦਰੁਸਤ ਰੱਖੇ। ਉਹ ਚੀਜ਼ ਜ਼ਿਆਦਾ ਖਾਣੀ ਚਾਹੀਦੀ, ਖੁਰਾਕ ਵਿੱਚ ਜ਼ਿਆਦਾ ਲੈਣੀ ਚਾਹੀਦੀ, ਜਿਹੜੀ ਚੀਜ਼, ਜਿਹੜੀ ਵਸਤੂ, ਜਿਹੜਾ ਪਦਾਰਥ ਸਾਡੇ ਤਨ ਨੂੰ ਤੰਦਰੁਸਤ ਰੱਖੇ। ਪਰ ਬੰਦਾ ਕਦੇ ਕਹਿੰਦਾ ਵੀ ਉਹ ਚੀਜ਼ ਵੀ ਜ਼ਿਆਦਾ ਛਕਣੀ ਚਾਹੀਦੀ ਜਿਹੜੀ ਮਨ ਨੂੰ ਤੰਦਰੁਸਤ ਰੱਖੇ। ਨਾਮ ਤੋਂ ਬਿਨਾਂ ਤੇਰਾ ਮਨ ਤੰਦਰੁਸਤ ਨਹੀਂ ਰਹਿ ਸਕਦਾ, ਇਹ ਮਰ ਜਾਂਦਾ ਹੈ, ਆਤਮਕ ਮੌਤ ਹੋ ਜਾਂਦੀ ਹੈ। ਪਰਮਾਤਮਾ ਦਾ ਨਾਮ ਹੀ ਹੈ ਜੋ ਇਸ ਨੂੰ ਜਿਉਂਦਾ ਰੱਖਦਾ ਹੈ, ਤਾਕਤ ਦਿੰਦਾ ਹੈ। ਫਿਰ ਕਿਉਂ ਨਹੀਂ ਛਕਦਾ ਤੂੰ? ਸੱਚੇ ਨਾਮ ਕੀ ਲਾਗੈ, ਭੁੱਖ ਤਾਂ ਬੜੀ ਲੱਗੀ ਹੁੰਦੀ ਹੈ ਪਰ ਕਿਸ ਦੀ ਲੱਗੀ ਹੁੰਦੀ ਹੈ? ਨਾਮ ਦੀ ਭੁੱਖ ਲੱਗਦੀ ਹੈ, ਬਹੁਤ ਘੱਟ ਲੱਗਦੀ ਹੈ, ਕਿਸੇ ਵਿਰਲੇ ਨੂੰ ਹੀ ਲੱਗਦੀ ਹੈ, ਸਾਰਿਆਂ ਨੂੰ ਨਹੀਂ ਲੱਗਦੀ ਕਿਉਂਕਿ ਮੰਗਦੇ ਨਹੀਂ। ਭੁੱਖ ਤਾਂ ਲੱਗੀ ਹੁੰਦੀ ਹੈ, ਕਿਹੜੀ ਭੁੱਖ ਲੱਗੀ ਹੁੰਦੀ ਹੈ, ਕਿਸ ਚੀਜ਼ ਦੀ ਲੱਗਦੀ ਹੈ? ਦੁਨੀਆ ਵੀ ਪਦਾਰਥਾਂ ਦੀ ਭੁੱਖ ਬੜੀ ਲੱਗੀ ਹੁੰਦੀ ਹੈ। ਮੇਰੇ ਕੋਲ ਕਾਰ ਛੁੱਟੀ ਹੈ, ਵੱਡੀ ਹੋ ਜਾਵੇ, ਵਾਹਿਗੁਰੂ ਜੀ ਵੱਡੀ ਦੇ, ਨਹੀਂ ਇਹ ਵੀ ਛੁੱਟੀ ਪੈ ਗਈ, ਹੋਰ ਕਿਸੇ ਦੀ ਵੱਡੀ ਦੇਖ ਲਈ, ਉਹ ਮਿਲ ਜਾਵੇ, ਹੋਰ ਕਿਸੇ ਦੀ ਵੱਡੀ ਦੇਖ ਲਈ, ਨਹੀਂ ਇਹ ਵੀ ਛੁੱਟੀ ਪੈ ਗਈ, ਹੋਰ ਵੱਡੀ ਦੇ ਦਿਓ। ਘਰ 'ਚ ਸੋਹਣੇ ਘਰ 'ਚ ਰਹਿੰਦਾ, ਛੋਟਾ ਹੈਗਾ ਥੋੜ੍ਹਾ ਜਿਹਾ, ਨਹੀਂ ਵੱਡਾ ਦੇ ਦਿਓ, ਵਾਹਿਗੁਰੂ ਜੀ ਵੱਡਾ ਦੇ ਦਿੰਦਾ, ਕਿਸੇ ਹੋਰ ਦਾ ਵੱਡਾ ਦੇਖ ਲਿਆ, ਨਹੀਂ ਇਹਦੇ ਵਰਗਾ ਦੇ ਦਿਓ, ਇਸ ਤੋਂ ਵੀ ਵਧੀਆ ਦੇ ਦਿਓ, ਇਹ ਕਹਿੰਦਾ ਬੰਦਾ। ਕਦੇ ਕਹਿੰਦਾ ਇਹ ਮੰਗਦਾ, ਵਾਹਿਗੁਰੂ ਜੀ ਇਹ ਮੇਰੇ ਨਾਲ ਰਹਿਣ ਵਾਲਾ ਬੰਦਾ ਇਹ 10 ਮਿੰਟ ਨਾਮ ਜਪਦਾ ਹੈ, ਮੈਨੂੰ 20 ਮਿੰਟ ਦੀ ਦਾਤ ਦਿਓ, ਮੈਂ 20 ਮਿੰਟ ਨਾਮ ਜਪਾਂ। ਕਦੇ ਬਣਦੀ ਸੋਚ? ਇਹ ਕਹਿੰਦੇ ਵੀ ਮੈਂ ਦੇਖਿਆ ਅੱਜ ਇੱਕ ਬੰਦਾ 1 ਘੰਟਾ ਬੈਠ ਕੇ ਵਾਹਿਗੁਰੂ ਜੀ ਦੇ ਚਰਨਾਂ 'ਚ ਚਿੱਤ ਜੋੜੀ ਰੱਖਿਆ ਉਸਨੇ, ਵਾਹਿਗੁਰੂ ਜੀ ਮੇਰੇ 'ਤੇ ਕਿਰਪਾ ਕਰ ਦਿਓ, ਮੈਨੂੰ 2 ਘੰਟੇ ਦੀ ਦਾਤ ਬਖਸ਼ ਦਿਓ, ਮੈਂ 2 ਘੰਟੇ ਚਿੱਤ ਜੋੜਾਂ ਤੇਰੇ ਚਰਨਾਂ 'ਚ। ਨਹੀਂ ਨਾ, ਭੁੱਖ ਤਾਂ ਲੱਗਦੀ ਹੈ, ਨਾਮ ਦੀ ਭੁੱਖ ਨਹੀਂ ਲੱਗਦੀ, ਸਿਮਰਨ ਦੀ ਭੁੱਖ ਨਹੀਂ ਲੱਗਦੀ, ਭਜਨ ਬੰਦਗੀ ਦੀ ਭੁੱਖ ਨਹੀਂ ਲੱਗਦੀ, ਬਸ ਸਿਰਫ ਦੁਨੀਆਵੀ ਪਦਾਰਥਾਂ ਦੀ ਭੁੱਖ ਲੱਗਦੀ ਹੈ। ਦੁਨੀਆਵੀ ਦੌਲਤ ਆ ਜਾਵੇ ਦੀ ਤਾਂ ਬੜੀ ਭੁੱਖ ਲੱਗੀ ਹੁੰਦੀ ਹੈ। ਪਰ ਧਿਆਨ ਰੱਖੀ ਪਿਆਰਿਆ, ਦੁਨੀਆਵੀ ਦੌਲਤ ਭਾਵੇਂ ਜਿੰਨੀ ਮਰਜ਼ੀ ਇਕੱਠੀ ਕਰ ਲਈ, ਜਦੋਂ ਤੱਕ ਨਾਮ ਦੀ ਖੁਰਾਕ ਨਹੀਂ ਛਕੇਗਾ, ਨਾਮ ਰੂਪੀ ਭੋਜਨ ਨਹੀਂ ਛਕੇਗਾ, ਉਦੋਂ ਤੱਕ ਅੰਦਰੋਂ ਤ੍ਰਿਪਤ ਨਹੀਂ ਹੋ ਸਕਦਾ, ਨਹੀਂ ਹੋ ਸਕਦਾ, ਨਹੀਂ ਰਜ ਸਕਦਾ। ਸੱਚੇ ਨਾਮ ਕੀ ਲਾਗੈ ਭੂਖ, ਉਤ ਭੁੱਖ ਹੈ ਖਾਏ ਚਲੀਐ ਦੁੱਖ। ਦੁੱਖ ਤੇਰੇ ਤਾਂ ਹੀ ਦੂਰ ਹੋਣਗੇ ਜਦੋਂ ਤੂੰ ਪਰਮਾਤਮਾ ਦੇ ਨਾਮ ਦੀ ਖੁਰਾਕ ਖਾਏਗਾ। ਜੇ ਕੋ ਖਾਵੈ, ਜੇ ਕੋ ਭੁੰਚੈ, ਤਿਸਕਾ ਹੋਏ ਉਧਾਰੋ। ਜੇਕਰ ਨਾਮ ਜਪਣ ਦੀ ਦਾਤ ਮਿਲ ਵੀ ਗਈ, ਵਾਹਿਗੁਰੂ ਜੀ ਨੇ ਕਿਰਪਾ ਕਰ ਦਿੱਤੀ, ਉਸ ਨੂੰ ਪਚਾਉਣਾ ਹੁੰਦਾ ਹੈ। ਪਚਾਉਣਾ ਦਾ ਭਾਵ ਹੈ ਵੀ ਨਾਮ ਜਪ ਕੇ, ਚੰਗੇ ਕੰਮ ਕਰਕੇ, ਨੇਕ ਕੰਮ ਕਰਕੇ ਉਹਦਾ ਰੋਲਾ ਨਹੀਂ ਪਾਈਦਾ। ਪਰ ਬੰਦੇ ਦਾ ਕੀ ਹਾਲ ਹੈ? ਉਹ ਗੁਰਬਾਣੀ ਨੂੰ ਹੀ ਆਪਾਂ ਪੁੱਛੀਏ, ਦੇ ਦੇ ਮੰਗੈ ਸਹਿਸਾ ਗੁਣਾ, ਸੋਭ ਕਰੇ ਸੰਸਾਰ। ਇਹ ਕਿਤੇ ਧਰਮ ਦੇ ਕੰਮ ਤੇ, ਨੇਕ ਕਰਮ ਤੇ ਕਿੰਨੇ ਗੁਣਾ ਮੰਗਦਾ ਹੈ? ਕਹਿਣ ਲੱਗੇ 1 ਰੁਪਇਆ ਖਰਚ ਕਰਕੇ 1000 ਗੁਣਾ ਮੰਗਦਾ, ਦੇ ਦੇ ਮੰਗੈ ਸਹਿਸਾ ਗੁਣਾ। ਤੇ ਫਿਰ ਵੀ ਇੱਥੇ ਨਹੀਂ ਰੁਕਦਾ ਵੀ ਵਡਿਆਈ ਵੀ ਚਾਹੀਦੀ ਮੈਨੂੰ, ਮੈਂ 1 ਰੁਪਇਆ ਖਰਚਿਆ, ਮੈਂ 100 ਰੁਪਏ ਖਰਚੇ, ਮੈਨੂੰ ਵਡਿਆਈ ਵੀ ਚਾਹੀਦੀ ਹੈ। ਇਹਦੇ ਸੈਕੜੇ ਗੁਣਾ ਨਹੀਂ, 1000 ਗੁਣਾ ਵੀ ਚਾਹੀਦਾ ਮੈਨੂੰ, ਤੇ ਮੈਨੂੰ ਵਡਿਆਈ ਵੀ ਚਾਹੀਦੀ ਹੈ। ਇਹ ਲੋਕਾਂ ਨੂੰ ਦੱਸਦਾ ਫਿਰੀ ਜਾਂਦਾ ਮੈਂ ਫਲਾਣੇ ਦੀ ਇੰਨੀ ਸੇਵਾ ਕੀਤੀ ਹੈ। ਨਹੀਂ ਪਿਆਰਿਓ, ਨਹੀਂ, ਸ਼ੁਕਰਾਨਾ ਕਰਿਆ ਕਰੋ ਕਿਸੇ ਲੋੜਵੰਦ ਦੀ ਸੇਵਾ ਕਰਕੇ, ਹੱਥ ਜੋੜ ਕੇ ਉਸ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਿਆ ਕਰੋ, ਮੇਰੇ ਮਾਲਕਾ ਮੇਰਾ ਇਹ ਚੰਚਲ ਮਨ, ਇਹ ਤਿਆਰ ਤਾਂ ਨਹੀਂ ਹੁੰਦਾ ਚੰਗੇ ਕੰਮ ਕਰਨ ਵਾਸਤੇ, ਪਰ ਤੂੰ ਮੇਰੇ ਤੇ ਕਿਰਪਾ ਕੀਤੀ ਹੈ, ਤੇਰੀ ਕਿਰਪਾ ਨਾਲ ਤੂੰ ਆਪਣੀ ਮਿਹਰ ਕਰਕੇ ਮੇਰੇ ਤੋਂ ਕਿਸੇ ਲੋੜਵੰਦ ਦੀ ਸੇਵਾ ਕਰਾ ਲਈ, ਤੂੰ ਮੈਨੂੰ ਇਸ ਯੋਗਾ ਕੀਤਾ। ਉਹਦਾ ਸ਼ੁਕਰਾਨਾ ਕਰੀਏ,
सच जानियो फिर देखो जीवन किन्ना सुखमई बनता है। ते गुरदेव पातशाह जी बख्शिश कर रहे ने, कहन लगे तीरथ नाम जाओ तीरथ नाम है। गुरु नानक साहब जी ने बड़ा जोर दिता तीर्थां दे वास्ते। हुण तीर्थां ते बंदा चला गया, धार्मिक स्थान ते बंदा चला गया, अखां उत्थे भी मंदा देख रही, इशनान करना ते इन्हां नूं करा ले इशनान, करा ले इशनान प्यारिया, साधु संगत विच मिल के करा इन्हां नूं इशनान, तेरी अखां नूं अखी ए मंदे नजरिए नाल ही गंदे नजरिए नाल दूजिया दा रूप तकी जांदियां ने, करा ले इन्हां नूं इशनान, रोक ले इन्हां नूं, करिया कर अरदास मेरे वाहिगुरु जी मेरी अखां च उजा नजरिया पा दे, मैनू सारिया विच तेरा रूप नजर आवे, किते तन दी सुंदरता ही ना मेरी ये अखां देखदियां रहन, नहीं तां की होएगा, पर तन पर तन परती निंदा पर अपवाद ना छुट्टे, आवागमन होत है फुन फुन ए प्रसंग ना टुट्टे, किते पराया तन पराया तन पराई निंदा, जे किते इना चे तू रचिया मिचिया रहा ना, ध्यान रखी फिर जन्म मरण दा जिहड़ा सिलसिला ना तेरा ए नहीं मुकना, नहीं मुकेगा। गुरु नानक साहिब जी कहंदे ने तीरथ नावां जे तिस भावां मिण भाणे के नहाए करी। वाहिगुरु जी मैं भी जाके कर लवांगा इशनान तीर्थां ते मैनू कोई परहेज नहीं, पर जे किते एक सिर्फ तीरथ इशनान करके मैं तेनू पा जावा तेनू चंगा लगा फिर तां नहा लैंदा मैं भी जाके, पर जे किते मैं तीर्थां जाके भी फिर भी तेनू चंगा ना लगा फिर दस मैं नहा के की करना, फिर तीर्थां ते जाके अपने घरे ही ठीक हैगा फिर। ते पातशाह कहंदे ने, कहन लगे असल इशनान की है, असल इशनान ए है प्यारे ओ अपनी अखां नूं मंदा विखण तो रोकीए, ए है असल इशनान, अपने कन्नां नूं मंदा सुणन तो रोकीए, ए है इशनान, कर ले प्यारे इशनान, अपने जीव नूं कोड़ा बोलणो फिक्का बोलणो रोक ले, ए है इशनान, तेरे अंदर बड़े गंदमंद दे विकार आउंदे ने, बड़े तेरे गंदे फुरने अंदर फुटदे ने मंदे ख्याल, रोक ले प्यारिया उन्हां नूं, कर ले अंदर दा इशनान, इस मन नूं करा ले इशनान। पर उन्हां तो तां नहीं असीं रुकदे, तीर्थां ते जाके भी नहीं रुकदे, फिर किहड़ा तेरा इशनान हो गया, की लाभ होया तेनूं, अखां तेरी मंदा वेख रही उत्थे भी, कन्न तेरे मंदा सुन रहे, जीव तेरी उत्थे भी कूड़ा बोलण तो फिक्का बोलण तो नहीं रुक रही, तेरे मन विच अंदर फिर भी मंदे ख्याल चल रहे, तीर्थां ते जाके भी की लाभ होया फिर तेनूं, समा ही खराब किया, पैसे खराब किते, ये सारिया दे वास्ते है, किसी एक विशेष तबके दे वास्ते नहीं, सारिया दे वास्ते है। फिर गुरदेव पातशाह कहंदे ने, कहन लगे मेरे वास्ते पता केड़ा तीरथ है, तीरथ नाम जाओ तीरथ नाम है, दुनिया दे लोको मेरे वास्ते तां सब तो वड्डा जेड़ा तीरथ है ते तीरथ इशनान है वो परमात्मा दा नाम है, परमात्मा दा नाम ही मेरे वास्ते सब तो वड्डा तीरथ स्थान है, ते परमात्मा दा नाम सिमरना की मेरे वास्ते सब तो वड्डा इशनान है, धार्मिक इशनान है सब तो वड्डा। तीरथ शब्द विचार अंतर ज्ञान है, मेरे वास्ते होर की तीरथ है, कहन लगे तीरथ शब्द विचार, गुरु दे शब्द नूं अपनी विचार मंडल विच वसाउणा टिकाउणा

ਨਾ ਸਿਮਰਨਾ ਗੁਰੂ ਦਾ ਬਖਸ਼ਿਆ ਗਿਆਨ ਹੀ ਮੇਰੇ ਵਾਸਤੇ ਇਹ ਸਾਰੇ ਦਿਹਾੜੇ ਨੇ। ਫਿਰ ਅੱਗੇ ਕਹਿੰਦੇ ਨੇ, ਕਹਿਣ ਲੱਗੇ ਹਉ ਨਾਮ ਹਰ ਕਾ ਸਦਾ ਜਾਚੋ ਦੇਹੁ ਪ੍ਰਭ ਧਰਨੀ ਧਰਾ। ਮੈਂ ਤਾਂ ਨਾਮ ਹੀ ਮੰਗਦਾ, ਧਰਨੀ ਧਰਾ ਧਰਤੀ ਦਾ ਮਾਲਕ ਕੌਣ? ਪਰਮਾਤਮਾ। ਉਹ ਸਾਰੀ ਧਰਤੀ ਦਾ, ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਮੈਂ ਤਾਂ ਉਹਦੇ ਕੋਲੋਂ ਇਹ ਦਾਤ ਮੰਗਦਾ, ਮੇਰੇ ਵਾਹਿਗੁਰੂ ਜੀ ਮੈਨੂੰ ਦਾਤ ਚਾਹੀਦੀ, ਮੈਂ ਮੰਗਣ ਲੱਗਾ, ਮੈਨੂੰ ਆਪਣਾ ਨਾਮ ਦਿਓ, ਇਹ ਦਾਤ ਚਾਹੀਦੀ ਮੈਨੂੰ। ਨਾਮ ਧਨ ਇਹ ਮਿਲਦਾ ਕਿੱਥੋਂ ਹੈ? ਇਹ ਵੀ ਪੁੱਛ ਲਈਏ ਪੰਜਵੇਂ ਪਾਤਸ਼ਾਹ ਜੀ ਨੂੰ, ਸਤਿਗੁਰੂ ਜੀ ਜੇ ਨਾਮ ਧਨ ਦੀ ਲੋੜ ਹੈ ਸਾਨੂੰ, ਇਹ ਮਿਲੇਗਾ ਕਿਤੇ? ਕਿਸੇ ਦੁਕਾਨ ਤੇ ਬਾਹਰ ਮਿਲ ਜਾਏਗਾ? ਨਹੀਂ ਮਿਲੇਗਾ। ਫਿਰ ਕੌਣ ਦਿੰਦਾ ਇਹ ਨਾਮ ਧਨ? ਕਿੱਥੋਂ ਮਿਲਦਾ ਹੈ? ਪੰਜਵੇਂ ਪਾਤਸ਼ਾਹ ਜੀ ਕਹਿੰਦੇ ਨੇ, ਸਤਿਗੁਰ ਸਿੱਖ ਕਹੋ, ਸਾਰੇ ਬੋਲੋ ਜੀ, ਸਤਿਗੁਰ ਸਿੱਖ ਕਹੋ ਨਾਮ ਧਨ ਦੇ ਮਿਲਦਾ। ਪਿਆਰਿਓ, ਗੁਰੂ ਕੋਲ ਆ ਕੇ ਮਿਲਦਾ, ਲੈ ਲਿਆ ਕਰੋ ਗੁਰੂ ਤੋਂ ਨਾਮ ਧਨ। ਗੁਰੂ ਕੋਲੋਂ ਮੰਗਣਾ ਹੈ, ਗੁਰੂ ਨੇ ਦੇਣਾ ਹੈ, ਬਸ ਮੰਗ ਤਾਂ ਕਰ ਲਈਏ ਸਤਿਗੁਰੂ ਸੱਚੇ ਪਾਤਸ਼ਾਹ, ਕਿਤੇ ਨਾਮ ਰੂਪ ਖਜ਼ਾਨਾ ਦੇ ਦਿਓ। ਸਤਿਗੁਰੂ ਜੀ ਨੇ ਸ਼ਬਦ ਦੀ ਰਾਹੀਂ ਦੇ ਦੇਣਾ, ਜੇ ਸ਼ਬਦ ਦੀ ਰਾਹੀਂ। ਹਜ਼ੂਰ ਕਹਿੰਦੇ ਨੇ,

ਵਿਕਾਰਾਂ ਵਿੱਚ ਫਸ ਕੇ ਇਹ ਰੋਗੀ ਹੋਇਆ ਪਿਆ ਹੈ। ਇਹਦੀ ਦਵਾ ਕੀ ਹੈ? ਕਹਿੰਦੇ ਨਾਮ ਦਾਰੂ। ਦਾਰੂ ਦਾ ਭਾਵ ਹੈ ਦਵਾ। ਪਰਮਾਤਮਾ ਦਾ ਨਾਮ ਸਾਰੇ ਰੋਗਾਂ ਦੀ ਦਵਾ ਹੈ। ਸਰਬ ਰੋਗ ਕਾ ਔਖਦ ਨਾਮ। ਜਿੰਨੇ ਵੀ ਬਿਮਾਰੀਆਂ ਨੇ ਸਾਰਿਆਂ ਦੀ ਦਵਾਈ ਹੈ ਪਰਮਾਤਮਾ ਦਾ ਨਾਮ। ਤੇ ਹਜ਼ੂਰ ਕਹਿੰਦੇ ਨੇ, ਕਹਿਣ ਲੱਗੇ, ਮੈਲ ਲੱਗੇ ਸੱਚ ਬਿਨਾਂ ਪਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾਂ ਮਨੁੱਖ ਦੇ ਮਨ ਨੂੰ ਵਿਕਾਰਾਂ ਦੀ ਮੈਲ ਲੱਗਦੀ ਆ। ਗੁਰਵਾਕ ਨਿਰਮਲ, ਗੁਰਵਾਕ ਗੁਰੂ ਦਾ ਬਚਨ, ਗੁਰੂ ਦਾ ਸ਼ਬਦ, ਇਹ ਪਵਿੱਤਰ ਹੈ, ਨਿਰਮਲ ਹੈ, ਸਦਾ ਚਾਨਣ। ਅੰਦਰੋਂ ਅਗਿਆਨਤਾ ਦੇ ਹਨੇਰੇ ਨੂੰ ਹਟਾ ਕੇ ਗਿਆਨ ਦਾ ਚਾਨਣ ਦਿੰਦੇ ਨੇ ਸਤਿਗੁਰੂ ਜੀ। ਨਿਤ ਸਾਚ ਤੀਰਤ ਮੱਝਣਾ, ਇਹ ਹੀ ਹੈ ਅਸਲ ਵਿੱਚ ਤੀਰਤ ਇਸ਼ਨਾਨ ਕਰਨਾ। ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜੇ, ਫਿਰ ਕਹਿੰਦੇ ਨੇ ਇਹ ਅੰਦਰ ਨੂੰ ਚਾਨਣ ਦਿੰਦਾ ਹੈ। ਇਹ ਸਭ ਤੋਂ ਵਧੀਆ ਤੇ ਸਭ ਤੋਂ ਸੌਖਾ ਵੀ ਹੈ। ਇਹ ਸਭ ਤੋਂ ਵਧੀਆ ਤੀਰਥ ਇਸ਼ਨਾਨ ਹੈ। ਸਾਚ ਨਾ ਲਾਗੈ ਮੈਲ ਕਿਆ ਮਲ ਧੋਈਐ। ਸਾਚ, ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਨਾਲ ਜੁੜਿਆ ਹੋਵੇ, ਫਿਰ ਉਸਦੇ ਮਨ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ, ਕਿਉਂਕਿ ਨਾਮ ਜਪ ਜਪ ਕੇ ਉਹ ਆਪਣੀ ਮੈਲ ਨੂੰ, ਜੇ ਦਿਨੇ ਥੋੜੀ ਬਹੁਤੀ ਵਿਕਾਰਾਂ ਦੀ ਮੈਲ ਲੱਗਦੀ ਵੀ ਹੈ, ਉਹ ਨਾੜ ਦੇ ਨਾਲ ਧੋਈ ਜਾਂਦਾ। ਮੰਦਾ ਅੱਖਾਂ ਨੇ ਥੋੜਾ ਜਿਹਾ ਮੰਦਾ ਵੇਖ ਲਿਆ, ਕੰਨਾਂ ਨੇ ਥੋੜਾ ਮੰਦਾ ਸੁਣ ਲਿਆ, ਅੰਦਰ ਕੋਈ ਮੰਦਾ ਫੁਰਨਾ ਆ ਗਿਆ, ਤੇ ਪਰ ਉਹ ਨਾਮ ਜਪ ਕੇ ਇਸ ਨੂੰ ਧੋਵੀ ਨਾਲ ਹੀ ਲੈਂਦਾ, ਅੰਦਰ ਸਾਫ ਬਣਿਆ ਰਹਿੰਦਾ। ਕਹਿਣ ਲੱਗੇ ਫਿਰ ਗੁਣੇ ਹਾਰ ਪਰੋਏ। ਸਤਿਗੁਰੂ ਜੀ ਤਾਂ ਕਹਿ ਰਹੇ ਨੇ, ਕਹਿਣ ਲੱਗੇ ਪਿਆਰਿਓ, ਫਿਰ ਅੰਦਰ ਨੂੰ ਵਿਕਾਰਾਂ ਦੀ ਮੈਲ ਲੱਗਦੀ ਨਹੀਂ। ਫਿਰ ਵਿਕਾਰਾਂ ਦੀ ਮੈਲ ਲੱਗਦੀ ਨਹੀਂ, ਤੇ ਮੈਲ ਨਾ ਲੱਗੀ ਹੋਵੇ ਤੇ ਧੋਣ ਦੀ ਵੀ ਲੋੜ ਨਹੀਂ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਕੁਝ ਗੁਰਮੁਖ ਪਿਆਰਿਆਂ, ਕਿਉਂਕਿ ਉਹਨਾਂ ਦੀ ਗਿਣਤੀ ਕੁਝ ਹੀ ਹੁੰਦੀ ਹੈ, ਕੁਝ ਗੁਰਮੁਖ ਪਿਆਰਿਆਂ ਦਾ ਜੀਵਨ ਗੁਰਬਾਣੀ ਪੜ੍ਹ ਪੜ੍ਹ ਕੇ ਇਵੇਂ ਮੰਨੋ ਕਿ ਬਿਲਕੁਲ ਸੋਹਣਾ ਪਵਿੱਤਰ ਹੋ ਜਾਂਦਾ। ਜਿਹਨੂੰ ਕਹਿੰਦੇ ਨਾ ਆਪਾਂ ਵੀ ਨਿਤਨੇਮ ਕਰੀਏ, ਕਈਆਂ ਦਾ ਤਾਂ ਜੀਵਨ ਹੀ ਨਿਤਨੇਮ ਬਣ ਜਾਂਦਾ ਹੈ। ਇੰਨੀ ਅੰਦਰ ਪਵਿੱਤਰਤਾ ਆ ਜਾਂਦੀ ਹੈ, ਅੰਦਰੋਂ ਇੰਨੇ ਨਿਰਮਲ ਹੋ ਜਾਂਦੇ ਸੱਚ ਜਾਣੀਓ, ਕਿ ਉਹਨਾਂ ਨੂੰ ਫਿਰ ਨਿਤਨੇਮ ਕਰਨ ਦੀ ਵੀ ਲੋੜ ਨਹੀਂ ਰਹਿੰਦੀ, ਉਹਨਾਂ ਦਾ ਜੀਵਨ ਹੀ ਨਿਤਨੇਮ ਬਣ ਜਾਂਦਾ ਹੈ। ਨਿਤਨੇਮ ਕਿਸ ਵਾਸਤੇ ਹੈ? ਨਿਤ ਦਾ ਨੇਮ ਬੰਦਿਆ, ਤੈਨੂੰ ਨਿਤਾ ਪ੍ਰਤੀ ਇਹ ਪਾਵਨ ਬਾਣੀ ਸੁਣ ਸੁਣ ਕੇ, ਇਹ ਉਪਦੇਸ਼ ਸੁਣ ਸੁਣ ਕੇ ਕਿਤੇ ਤੇਰੇ ਅੰਦਰ ਟਿਕ ਜਾਵੇ, ਤੈਨੂੰ ਇਸਦੀ ਸਮਝ ਆ ਜਾਵੇ। ਨਹੀਂ ਤਾਂ ਸਤਿਗੁਰੂ ਜੀ ਕਹਿ ਦਿੰਦੇ ਵੀ ਨਿਤਨੇਮ ਬਹੁਤਾ ਕਰਨ ਦੀ ਲੋੜ ਨਹੀਂ ਹੈ। ਪਰ ਨਿਤਨੇਮ ਕਰ ਕਰਕੇ, ਨਿਤ ਦਾ ਨੇਮ, ਨੇਮ ਦਾ ਪਾਉਂਦਾ ਹੈ ਨਿਯਮ। ਸਿਰਫ ਇਹ ਨਹੀਂ ਭਾਈ ਰਸਨਾ ਨਾਲ ਨਿਤਨੇਮ ਕਰ ਲਿਆ, ਨਹੀਂ, ਇਸ ਨਿਤਨੇਮ ਨੂੰ ਆਪਣੇ ਜੀਵਨ ਵਿੱਚ ਲਿਆਉਣਾ ਹੈ, ਇਸਦੇ ਮੁਤਾਬਕ ਆਪਣਾ ਜੀਵਨ ਜਿਉਣਾ ਹੈ। ਇਹ ਨਹੀਂ ਤੂੰ ਸਵੇਰੇ ਨਿਤਨੇਮ ਕਰ ਲਿਆ, ਸ਼ਾਮ ਨੂੰ ਵੀ ਰਹਿਰਾ ਸਾਹਿਬ ਕਰ ਲਿਆ, ਸੋਹਿਲਾ ਸਾਹਿਬ ਵੀ ਪੜ੍ਹ ਲਿਆ, ਤੇ ਸਾਰੇ ਦਿਨ ਤੂੰ ਫਿਰ ਮੰਦ ਕਰਮੀ ਬਣਿਆ ਰਹੇ, ਤੇ ਫਿਰ ਕਹੇ ਮੈਂ ਤਾਂ ਬੜਾ ਨਿਤਨੇਮੀ ਬੰਦਾ, ਸਵੇਰੇ ਵੀ ਨਿਤਨੇਮ ਕਰਦਾ, ਅਰਦਾਸ ਵੀ ਕਰਦਾ, ਸ਼ਾਮ ਨੂੰ ਵੀ ਨਿਤਨੇਮ ਕਰਦਾ, ਮੈਂ ਤਾਂ ਸਾਰਾ ਦਿਨ ਤੂੰ ਕੀ ਕਰਦਾ? ਸਾਰਾ ਦਿਨ ਤਾਂ ਪਾਪ ਹੀ ਕਮਾਈ ਜਾਂਦਾ। ਫਿਰ ਵੀ ਮੈਨੂੰ ਤਾਂ ਲਾਇਸੈਂਸ ਮਿਲ ਗਿਆ, ਲੋਕਾਂ ਦੀ ਨਜ਼ਰਾਂ ਤੇ ਮੈਂ ਨਿਤਨੇਮੀ ਹੈਗਾ ਫਿਰ। ਨਹੀਂ ਪਿਆਰਿਓ, ਕਿਤੇ ਇਸ ਜੀਵਨ ਨੂੰ ਹੀ ਨਿਤਨੇਮ ਬਣਾ ਲਓ। ਗੁਰੂ ਕਿਰਪਾ ਕਰੇ, ਜਿਹੜੀ ਪਾਵਨ ਬਾਣੀ ਆਪਾਂ ਨਿਤਨੇਮ ਦੇ ਰੂਪ ਵਿੱਚ ਪੜ੍ਹਦੇ ਹਾਂ, ਜਿਸ ਪਾਵਨ ਬਾਣੀ ਦੀ ਆਪਾਂ ਪਾਠ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਵਿਚਾਰ ਸੁਣਦੇ ਹਾਂ, ਸਤਿਗੁਰੂ ਕਿਤੇ ਸਾਡੇ ਜੀਵਨ ਵਿੱਚ ਵੀ ਇਹ ਗੁਣ ਆ ਜਾਣ, ਇਹ ਉਪਦੇਸ਼ ਸਾਡੇ ਜੀਵਨ 'ਚ ਭਰ ਦਿਓ ਸਤਿਗੁਰੂ। ਸਿਰਫ ਇਹ ਕੰਨ ਰਾਸੀ ਨਾ ਰਹਿ ਜਾਵੇ, ਨਹੀਂ ਤਾਂ ਫਿਰ ਗੁਰਦੇਵ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ,

ਇੱਕ ਗੱਲ ਹੋਰ ਹਉਮੈ ਝਾਕਣਾ ਝਾਕ ਕਿਤੇ ਪਿਆਰਿਆ ਜੇ ਅੰਦਰ ਨਾ ਨਾ ਟਿੱਕੇ ਇਹ ਗੁਣ ਧਰਮ ਗ੍ਰੰਥਾਂ ਵਿੱਚ ਜਿਹੜੇ ਲਿਖੇ ਨੇ ਜੇ ਇਹਨਾਂ ਉਪਦੇਸ਼ਾਂ ਤੇ ਤੂੰ ਨਾ ਚੱਲਿਆ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਕਹਿਣ ਲੱਗੇ ਜੇ ਕਿਤੇ ਆਪਣੇ ਜੀਵਨ ਵਿੱਚ ਨਹੀਂ ਲਿਆਇਆ ਤੇ ਪਿਆਰਿਆ ਸਿਰਫ ਝਾਕੀ ਮਾਰਨਾ ਰਹਿ ਗਿਆ ਹੋਰ ਕੁਝ ਨਹੀਂ ਤੇਰੇ ਪੱਲੇ ਪਿਆ ਸਮਾਂ ਤੇਰਾ ਲੱਗਿਆ ਦਿਖਾਵਾ ਵੀ ਤੇਰਾ ਹੋ ਗਿਆ ਪਰ ਤੂੰ ਜੀਵਨ ਵਿੱਚ ਨਹੀਂ ਲੈ ਕੇ ਆਇਆ ਇਹਨਾਂ ਗੁਣਾਂ ਨੂੰ ਤੇ ਭਗਤ ਕਬੀਰ ਜੀ ਕਹਿੰਦੇ ਨਹੀਂ ਕਹਿਣ ਲੱਗੇ ਕਿਆ ਪੜੀਏ ਕਿਆ ਗੁਣੀਏ ਕਿਆ ਵੇਦ ਪੁਰਾਣਾ ਸੁਣੀਏ ਪੜੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ ਹਰ ਕਾ ਨਾਮ ਨਾ ਜਪਸ ਗਵਾਰਾ ਇਹ ਕਰਨਾ ਸੀ ਧਰਮ ਗ੍ਰੰਥ ਪੜ੍ਹ ਕੇ ਪ੍ਰਮਾਤਮਾ ਦਾ ਨਾਮ ਸਿਮਰਨ ਕਰਨਾ ਸੀ ਉਹਦੀ ਭਜਨ ਬੰਦਗੀ ਕਰਨੀ ਸੀ ਉਸ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਸੀ ਉਹਦਾ ਨਾਮ ਤਾਂ ਤੂੰ ਜਪਦਾ ਨਹੀਂ ਤੇ ਭਗਤ ਕਬੀਰ ਜੀ ਪਤਾ ਉਸਨੂੰ ਕੀ ਕਹਿ ਰਹੇ ਗਵਾਰ ਕਹਿ ਰਹੇ ਕਿਸੇ ਬੰਦੇ ਨੂੰ ਕਹਿ ਕੇ ਦੇਖੋ ਭਾਈ ਤੂੰ ਨਾਮ ਨਹੀਂ ਜਪਦਾ ਕਦੇ ਵੀ ਤੂੰ ਗਵਾਰ ਹੈ ਤੂੰ ਮੂਰਖ ਹੈ ਝਗੜਾ ਤੁਰੰਤ ਹੀ ਹੋ ਜਾਏਗਾ ਝਗੜਾ ਨਾਲ ਹੀ ਬਹਿ ਜਾਏਗਾ ਅੱਗੇ ਦੇਰ ਨਹੀਂ ਕਰੇਗਾ ਬੰਦਾ ਹਾਂ ਆਪਣੀ ਮਰਜ਼ੀ ਨਾਲ ਭਾਵੇਂ ਕੋਈ ਕਹਿੰਦਾ ਰਹੇ ਨਹੀਂ ਜੀ ਨਹੀਂ ਅਸੀਂ ਤਾਂ ਬਹੁਤ ਮੂਰਖ ਹੈਗੇ ਜੀ ਅਸੀਂ ਤਾਂ ਬੜੇ ਨੀਚ ਹੈਗੇ ਜੀ ਅਸੀਂ ਤਾਂ ਬੜੇ ਹੀ ਪਾਪੀ ਜੀ ਤੇ ਦੂਜਾ ਬੰਦਾ ਕੋਈ ਕਹਿ ਕੇ ਦੇਖੇ ਇੱਕ ਵਾਰ ਬਈ ਤੂੰ ਬੜਾ ਪਾਪੀ ਹੈ ਤੂੰ ਬੜਾ ਮੂਰਖ ਹੈ ਤੂੰ ਨੀਚ ਹੈ ਇੱਕ ਵਾਰ ਕਹਿ ਦੋ ਬਸ ਸਿਰਫ ਅਸਲ ਵਿੱਚ ਉਹ ਬੰਦਾ ਆਪਣੇ ਆਪ ਨੂੰ ਜਤਾਉਂਦਾ ਵੀ ਕਿਤੇ ਇਹ ਬੋਲ ਸੁਣ ਕੇ ਨਾ ਲੋਕੀ ਮੈਨੂੰ ਵਡਿਆਈ ਦੇਣਗੇ ਦੇਖੋ ਜੀ ਕਿੰਨੀ ਨਿਮਰਤਾ ਵਾਲਾ ਬੰਦਾ ਪਰ ਨਿਮਰਤਾ ਉਹਦੀ ਗੇਲ ਹੀ ਬਾਹਰ ਆ ਜਾਂਦੀ ਤੁਸੀਂ ਇੱਕ ਵਾਰ ਕਹਿ ਦੋ ਉਸ ਬੰਦੇ ਨੂੰ ਵੀ ਸੱਚ ਵਿੱਚ ਹੀ ਤੂੰ ਨੀਚ ਹੈ ਤੂੰ ਸੱਚ ਵਿੱਚ ਹੀ ਮੂਰਖ ਹੈ ਬਿਲਕੁਲ ਫਿਰ ਦੇਖੋ ਉਸ ਬੰਦੇ ਦੇ ਰੰਗ ਤੁਸੀਂ ਉਹਦੇ ਜਿਹੜੇ ਅੰਦਰ ਨਿਮਰਤਾ ਭਰੀ ਪਈ ਨਾ ਉਹ ਬਾਹਰ ਆ ਜਾਏਗੀ ਇੱਕਦਮ ਤੇ ਸੱਚਮੁੱਚ ਜਿਸਨੇ ਕਮਾਈ ਕੀਤੀ ਹੋਵੇ ਉਹ ਕਹਿੰਦੇ ਨਹੀਂ ਫਿਰਦੇ ਜਿਸਨੇ ਸੱਚ ਵਿੱਚ ਕਮਾਈ ਕੀਤੀ ਉਹ ਕਹਿੰਦੇ ਨਹੀਂ ਫਿਰਦੇ ਉਹ ਤਾਂ ਫਿਰ ਇਸ ਤਰ੍ਹਾਂ ਕਹਿੰਦੇ ਹਮ ਅਵਗੁਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾੜ

ਉਹਨਾਂ ਦੀ ਭਾਵਨਾ। ਉਹ ਕਹਿੰਦੇ ਨੇ ਹਮ ਅਵਗੁਣ ਭਰੇ ਇੱਕ ਗੁਣ ਨਾਹੀ, ਉਹ ਕਹਿੰਦੇ ਨੇ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨੀ ਸਭ ਐਸਾ ਕਰ ਬੁਝਿਆ ਮੀ ਤੁਮਾਰਾ ਸੋਏ। ਉਹ ਤਾਂ ਇਸ ਤਰ੍ਹਾਂ ਕਹਿੰਦੇ ਨੇ, ਫਿਰ ਉਹ ਵਡਿਆਈਆਂ ਦੇ ਭੁੱਕੇ ਨਹੀਂ, ਉਹ ਤਾਂ ਕਹਿੰਦੇ ਨੇ ਕਹਿਣ ਲੱਗੇ ਲਿਖੈ ਕਤੈ ਨਾ ਛੁੱਟੀ ਐ ਖਿਨ ਖਿਨ ਭੁੱਲਨ ਹਾਰ। ਵਾਹਿਗੁਰੂ ਜੀ, ਜੇ ਤੂੰ ਲੇਖਾ ਲੈਣਾ ਸ਼ੁਰੂ ਕਰਦੇ ਆ ਨਾ, ਅਸੀਂ ਨਹੀਂ ਛੁੱਟਣਾ, ਫਿਰ ਨਹੀਂ ਬਚਿਆ ਜਾਵੇਗਾ ਸਾਡੇ ਤੋਂ। ਕਿਉਂ ਖਿਨ ਖਿਨ ਭੁੱਲਨ ਹਾਰ, ਅਸੀਂ ਤਾਂ ਇੱਕ ਇੱਕ ਪਲ ਭੁੱਲਾਂ ਕਰਦੇ ਹਾਂ। ਤੇ ਬੰਦਾ ਭੁੱਲਾ ਕਰਕੇ ਵੀ ਇਹ ਆਕੜਿਆ ਹੀ ਫਿਰੀ ਜਾਂਦਾ, ਕਹਿਣ ਲੱਗਾ ਮੇਰੇ ਵਰਗਾ ਸਾਫ਼ ਸੁੱਚਾ ਜੀਵਨ ਹੋਰ ਕਿੱਦਾਂ ਹੈਗਾ। ਲਿਖੈ ਕਤੈ ਨਾ ਛੁੱਟੀਐ ਖਿਨ ਖਿਨ ਭੁੱਲਨ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਕਦੇ ਇਹ ਭਾਵਨਾ ਬਣ ਜਾਵੇ, ਹਮ ਅਗਿਆਨੀ ਗਿਆਨਹੀਨ ਕਿਉਂ ਚੱਲੈ ਪਾਰ ਮਾਰਗ ਪੰਥਾ, ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲੈ ਮਿਲਨ ਥਾ। ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਗੁਣੈ ਹਾਰ ਪਰੋ ਏ ਕਿਸ ਕੋ ਰੋਈਐ। ਬਸ ਪਰਮਾਤਮਾ ਦੇ ਗੁਣਾਂ ਦਾ ਹਾਰ ਆਪਣੇ ਹਿਰਦੇ ਵਿੱਚ ਪਰੋ ਲਓ, ਫਿਰ ਕਿਸੇ ਦੇ ਅੱਗੇ ਰੋਣ ਦੀ ਲੋੜ ਨਹੀਂ। ਭਾਓ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆਮੂ ਛੰਦਾ, ਤੁਦ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ, ਲਖਮੀ ਤੋਟ ਨਾ ਆਵਈ ਖਾਏ ਖਰਚ ਰੰਦਾ। ਕੌਣ ਕਹਿੰਦਾ ਵੀ ਜਿਹੜਾ ਪਰਮਾਤਮਾ ਦੇ ਗੁਣਗਾਨ ਕਰੇ ਉਹਦੇ ਕੋਲ ਲਕਸ਼ਮੀ ਦੀ ਘਾਟ ਰਹਿੰਦੀ ਹੈ, ਮਾਇਆ ਦੀ ਘਾਟ ਰਹਿੰਦੀ ਹੈ? ਨਹੀਂ, ਵਾਹਿਗੁਰੂ ਜੀ ਆਪਣੇ ਪਿਆਰਿਆਂ ਨੂੰ ਘਾਟ ਨਹੀਂ ਛੱਡਦੇ। ਕੌਣ ਕਹਿੰਦਾ ਲਖਮੀ ਤੋਟ ਨਾ ਆਵਈ? ਗੁਰਬਾਣੀ ਕਹਿ ਰਹੀ ਹੈ ਨਹੀਂ ਆਉਂਦੀ ਉਹਦੀ ਖਰਚੀ ਵਾਸਤੇ ਤੋਟਾ, ਕਿਉਂਕਿ ਉਹਦੀ ਭਾਵਨਾ ਇਹ ਬਣ ਜਾਂਦੀ ਹੈ ਵਾਹਿਗੁਰੂ ਜੀ ਮੈਨੂੰ ਇੰਨਾ ਘੱਟੋ ਘੱਟ ਦੇ ਦਿਓ ਕਿੰਨਾ ਕੁ। ਕਹਿਣ ਲੱਗੇ ਖਾਣ ਨੂੰ ਥੋੜੇ ਨਾ, ਘਰ ਆਇਆ ਭੁੱਕਾ ਕੋਈ ਮੁੜੇ ਨਾ, ਬਹੁਤਾ ਭਾਵੇਂ ਜੁੜੇ ਨਾ। ਮੇਰੇ ਵਾਹਿਗੁਰੂ ਜੀ ਇੰਨੀ ਮੇਰੇ ਤੇ ਕਿਰਪਾ ਰੱਖੀ ਵੀ ਭੁੱਕੇ ਭਗਤ ਨਾ ਕੀਜੈ ਜੇ ਮਾਲਾ ਆਪਣੀ, ਜੇ ਭੁੱਕੇ ਤੋਂ ਭਗਤੀ ਵੀ ਨਹੀਂ ਹੁੰਦੀ, ਪੇਟ 'ਚ ਲੱਗੀ ਹੋਵੇ ਭੁੱਖ ਤੇ ਉਹਨੂੰ ਕਹੇ ਕੋਈ ਕਹੇ ਵੀ ਤੂੰ ਨਾਮ ਜਪ, ਉਹ ਕਹਿੰਦਾ ਪੇਟ 'ਚ ਤਾਂ ਭੁੱਖ ਲੱਗੀ ਹੈ, ਨਾਮ ਕਿੱਥੇ ਜਪਿਆ ਜਾਣਾ। ਇਤਿਹਾਸ ਦਾ ਪੱਖ ਲਈਏ ਆਪਾਂ। ਤੀਜੇ ਪਾਤਸ਼ਾਹ ਧੰਨ ਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਹੁਕਮ ਜਾਰੀ ਕੀਤਾ ਸੀ ਸੰਗਤਾਂ ਵਾਸਤੇ, ਕਹਿਣ ਲੱਗੇ ਪਹਿਲਾਂ ਪੰਗਤ ਪਾਛੈ ਸੰਗਤ। ਪਿਆਰਿਆ ਪਹਿਲਾਂ ਤੂੰ ਲੰਗਰ ਛੱਕ ਕੇ ਆਉਣਾ ਹੈ ਪੰਗਤ ਵਿੱਚ ਬੈਠ ਕੇ, ਫਿਰ ਤੂੰ ਆ ਕੇ ਸੰਗਤ ਕਰਨੀ ਹੈ। ਜੇ ਕਿਤੇ ਪੇਟ 'ਚ ਭੁੱਖ ਲੱਗੀ ਹੋਵੇ ਨਾ ਫਿਰ ਨਹੀਂ, ਫਿਰ ਕੀਰਤਨ ਵੀ ਚੰਗਾ ਨਹੀਂ ਲੱਗਦਾ, ਕਥਾ ਵੀ ਚੰਗੀ ਨਹੀਂ ਲੱਗਦੀ, ਕਿਉਂਕਿ ਅੰਦਰ ਤਾਂ ਭੁੱਖ ਨੇ ਰੋਲਾ ਪਾਇਆ ਹੋਇਆ। ਤੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਕਹਿਣ ਲੱਗੇ ਵਿਚਾਰ ਮਾਰੇ ਤਰੇ ਤਾਰੇ ਉਲਟ ਜੋਨ ਨਾ ਆਵੇ। ਵਿਚਾਰ ਮਾਰੇ, ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਵਿਚਾਰ ਰਾਹੀਂ ਕੀ ਕਰੇ, ਕਹਿਣ ਲੱਗੇ ਮਾਰੇ। ਕਿਸ ਨੂੰ ਮਾਰਨਾ ਹੈ? ਇਸ ਮਨ ਨੂੰ ਮਾਰਨਾ ਹੈ। ਕਿਉਂ ਮਾਰਨਾ ਹੈ, ਕਿਵੇਂ ਮਾਰਨਾ? ਕਹਿਣ ਲੱਗੇ ਵਿਕਾਰਾਂ ਵੱਲੋਂ ਮਾਰਨਾ, ਇਸ ਮਨ ਨੂੰ ਵਿਕਾਰਾਂ ਵੱਲੋਂ ਮਾਰਨਾ। ਵੀ ਮਨਾ, ਤੂੰ ਵਿਕਾਰਾਂ ਵੱਲ ਨਹੀਂ ਚੱਲਣਾ, ਤੂੰ ਮੰਦ ਕਰਮੀ ਨਹੀਂ ਬਣਨਾ, ਮਨ ਦਾ ਖਿਆਲ ਤੱਕ ਨਹੀਂ ਲਾਣਾ, ਨਹੀਂ ਤਾਂ ਉਹ ਵੀ ਪਾਪ ਹੈ। ਕਰਨਾ ਤਾਂ ਦੂਰ ਦੀ ਗੱਲ ਹੈ, ਕਿਤੇ ਮਨ ਦਾ ਖਿਆਲ ਵੀ ਆ ਜਾਵੇ ਸੱਚ ਜਾਣੀਓ ਸਾਧ ਸੰਗਤ ਜੀ ਉਹ ਵੀ ਪਾਪ ਹੈ, ਮਨ ਦਾ ਸੋਚਣਾ ਵੀ। ਇਹ ਮੈਂ ਨਹੀਂ ਕਹਿ ਰਿਹਾ, ਗੁਰਬਾਣੀ ਨੂੰ ਆਪਾਂ ਪੁੱਛ ਲਈਏ। ਪਰ ਕਾ ਬੁਰਾ ਨਾ ਰਾਖੋ, ਜਿਹਨਾਂ ਨੂੰ ਯਾਦ ਹੈ ਤੂੰ ਕੋ ਸਾਰੇ ਬੋਲੋ ਮੇਰੇ ਨਾਲ, ਬੜਾ ਸਵਾਦ ਬਣਦਾ ਫਿਰ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਦੁੱਖ ਹਟ ਜਾਣਗੇ। ਕਹਿਣ ਲੱਗੇ ਉਲਟ ਜੋਨ ਨਾ ਆਵੇ, ਉਹ ਫਿਰ ਮੁੜ ਕੇ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦੇ। ਅਖੀਰਲੀ ਤੁਕ ਵਿਚਾਰ ਕੇ ਆਪਾਂ ਸਮਾਪਤੀ ਕਰਦੇ ਹਾਂ, ਸੰਪੂਰਨਤਾ ਕਰਦੇ ਹਾਂ। ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਨਾਨਕ ਸੱਚ ਕਹਿ ਬੇਨੰਤੇ ਮਨ ਮਾਂਜੈ ਸੱਚ ਸੋਏ। ਬਸ ਆਪਣੇ ਮਨ ਨੂੰ ਮਾਂਜ ਲਈਏ, ਜਿਵੇਂ ਜਿਵੇਂ ਗੁਰੂ ਦੇ ਸ਼ਬਦ ਦੀ ਸਮਝ ਲੱਗੇਗੀ, ਜਿਵੇਂ ਜਿਵੇਂ ਇਹ ਮਨੁੱਖ ਗੁਰੂ ਚਰਨਾਂ ਨਾਲ ਜੁੜ ਕੇ ਉਸ ਪਰਮਾਤਮਾ ਦਾ ਨਾਮ ਜਪਦਾ ਹੈ, ਸਮਝ ਲਓ ਆਪਣੇ ਮਨ ਨੂੰ ਮਾਂਜ ਰਿਹਾ।
ਬਸ ਜਦੋਂ ਮਨ ਮੰਜ ਗਿਆ ਨਾ, ਮਨ ਸਾਫ ਹੋ ਗਿਆ ਪਿਆਰਿਆ, ਜਿਸ ਦਿਨ ਤੇਰਾ ਮਨ ਸਾਫ ਹੋ ਗਿਆ, ਮਾਂਜ ਲਿਆ ਇਸਨੂੰ ਚੰਗੀ ਤਰ੍ਹਾਂ, ਫਿਰ ਤੇਰੀ ਸੋਚ ਮੰਡਲ ਇਹ ਚੰਗੀ ਹੋ ਜਾਏਗੀ, ਵਿਚਾਰ ਚੰਗੇ ਹੋਣਗੇ, ਤੇਰੇ ਕਰਮ ਚੰਗੇ ਹੋਣਗੇ, ਤੈਨੂੰ ਫਲ ਵੀ ਚੰਗਾ ਮਿਲੇਗਾ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸ ਜਾਵੇ, ਫਿਰ ਇਹ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭਾਪੈ ਮਿਲੇ ਭੁੱਲਾਂ ਚੁੱਕਾਂ ਦੀ ਖਿਮਾ, ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਨਵਸਿਆ ਵਾਜੇ ਸ਼ੁਭਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਇ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦਿਤ ਕਰ ਸੁਭਾਗਿਆ ਸ਼ਬਦ ਵਾਜੇ ਕਲਾਜਿਤ ਕਰਤਾਰੀਆਂ ਪੰਚ ਦੋਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਾਂ ਸੁਖੋਆ ਤਿਤ ਘਰ ਅਨਵਦ ਵਾਜੇ ਆਨੰਦ ਸੁਣੋ

ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਰਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆਂ ਕਰ ਨਾਉ ਨਿਧਿਆ ਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਗਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖੋ ਵਹਿ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰ ਛਿਆ ਰਿਆਇਤ ਦੇਖ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਾਹਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਦਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਅਪਾਰ ਮਿਹਰਮਤ ਬਖਸ਼ਿਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਜੀ ਦੇ ਦਰਬਾਰ ਵਿੱਚ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰੇ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸਿਮਰਨ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ਿਸ਼ ਹੋਏ ਪਵਿੱਤਰ ਮੁਖਵਾਗ ਦੀ ਕਥਾ ਛੇ ਪੌੜੀ ਆਨੰਦ ਸਾਹਿਬ ਜੀ ਕੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹਵਾ ਸੇ ਸੁਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨ ਵਾਲੀ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਕੀਤੀ ਦਰ ਘਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਸੇਵਕ ਪਰਿਵਾਰ ਆਪ ਨਾਮ ਜਾਂਦੇ ਪਰਿਵਾਰ ਵੱਲੋਂ ਸਹਿਜ ਪਾਠ ਦੀ ਸੰਪੂਰਨਤਾ ਕੀਤੀਆਂ ਗਈਆਂ ਪਰਿਵਾਰ ਦੀਆਂ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਨੀਆਂ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਅਤੇ ਲੰਗਰ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਸੁਬੇਨਤੀਆਂ ਗੁਰਮਤਸਾਰ ਪ੍ਰਵਾਨ ਕਰਦੇ ਬਖਸ਼ੋ ਲਾਈ ਸ੍ਰੀ ਮੁਖਵਾਕ ਸੇ ਪਿਆਰੇ ਮੇਲ

अहनस साहज सुभाए दर्शन परसियाए गुरु कै जन्म मरण दुख जाए सतनाम।

ਹਰ ਹਰੇ ਸੱਚ ਨਾਮ ਪਾਇਆ ਗੁਰ ਦਿਖਾਇਆ ਮੈਲ ਨਾਹੀ ਸੱਚ ਮਨੇ ਸੰਗਤ ਮੀਤ ਮਿਲਾਪ ਪੂਰਾ ਨਾਵਣੋ ਗਾਵੇ ਗਾਵਣ ਹਾਰ ਸ਼ਬਦ ਸੁਹਾਵਣੋ ਸਾਲਾਹੇ ਸਾਚੇ ਮਨ ਸਤਿਗੁਰ ਪੁੰਨ ਦਾਨ ਦਇਆ ਮਤੇ ਪਿਰ ਸੰਗ ਭਾਵੈ ਸਹਿਜਣਾਵੈ ਬੇਣੀ ਤਾ ਸੰਗਮ ਸਤ ਸਤੇ ਆਰਾਧੇ ਕੰਕਾਰ ਸਾਚਾ ਨਿਤ ਦੇ ਚੜੈ ਸਵਾਇਆ ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇਆ ਕਹਿਣ ਕਹੇ ਸਭ ਕੋਏ ਕੇਵੜ ਆਖੀਐ ਹਉ ਮੂਰਖ ਨੀਚ ਅਜਾਣ ਸਮਝਾ ਸਾਖੀਐ ਸਚ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਤਿਤ ਮਨ ਮਾਨਿਆ ਮੇਰਾ ਕੂਚ ਕਰੇ ਆਵੇ ਬਿਖਲਾ ਦੇ ਸ਼ਬਦ ਸੱਚੈ ਗੁਰ ਮੇਰਾ ਆਖਣ ਤੋਟ ਨਾ ਭਗਤ ਭੰਡਾਰੀ ਭਰਪੁਰ ਰਹਿਆ ਸੋਈ ਨਾਨਕ ਸਾਚ ਕਹੈ ਬੇਨੰਤੀ ਮਨ ਮਾਂਜੈ ਸੱਚ ਸੋਈ ਆਖਣ ਤੋਟ ਨਾ ਭਗਤ ਭੰਡਾਰੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਜੁੜ ਬੇਟੀ ਸਾਹਿਬ ਸੰਗਤ ਜੀ ਵਡਭਾਗੀ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਪਾਤਸ਼ਾਹ ਜੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਆਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦਾਨ ਬਖਸ਼ਣਾ ਹੋ। ਪਰਿਵਾਰਾਂ ਵੱਲੋਂ ਰੱਖੇ ਗਏ ਸ੍ਰੀ ਖੰਡ ਪਾਠ ਸਾਹਿਬ ਸੰਪੂਰਨਤਾਵਾਂ ਉਪਰੰਤ ਐਤਵਾਰ ਦੇ ਵਿਸ਼ੇਸ਼ ਦੀਵਾਨ ਸੱਜਣ ਲਈ ਹਾਜ਼ਰੀਆਂ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੁਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨਾ ਹੋਵੈ ਜੇ ਲਾਇ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸੁਸਿਆਣਪਾ ਲਖ ਹੋ ਹੈ ਤਾਂ ਇੱਕ ਨਾ ਚੱਲੈ ਨਾਲ ਕਿਵ ਸੁਚਿਆਰਾ।

ਦਰਬਾਰ ਫੇਰ ਕੇ ਅੱਗੇ ਰੱਖੀਐ ਜਿੱਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿੱਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ ਨਾਨਕੀ ਵਹਿ ਜਾਣੀਐ ਸਭਿਆ ਫਿਰ ਸਜਿਆ।

ਗੁਰਾ ਇੱਕ ਦੇਹ ਬੁਝਾਈ, ਸਭਨਾ ਦੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਣਾ ਜਾਈ। ਤੀਰਥ ਨਾਵਾ ਜੇ ਤੁਸ ਭਾਵਾ, ਵਿਣ ਭਾਣੇ ਕੇ ਨਾਇ ਕਰੀ, ਜੇ ਤੀਸਰ ਠਿਉ ਪਾਈ, ਵੇਖਾ ਵਿਣ ਕਰਮਾ ਕੇ ਮਿਲੇ ਲਈ। ਮੱਧ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ,

ਨਾਲ ਚੱਲੇ ਸਭ ਕੋਏ, ਚੰਗਾ ਨਾਹੁਰ ਖਾਇ ਕਹਿ ਜਸ ਕੀਰਤ ਜਾਗਲੇ, ਜੇ ਤਿਸ ਨਦਰ ਨਾ ਲਈ ਤਾਂ ਵਾਤ ਨਾ ਪੁੱਛੇ ਕੇ, ਕੀਤਾ ਅੰਦਰ ਕੀਟਕਾਰ ਦੋਸੀ ਦੋਸਤ ਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ, ਗੁਣ ਦੇ ਤਿਹਾ ਕੋਈ ਨਾ ਸੁਜਈ, ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ।

ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ।

ਕਾਰ ਜੋ ਤੁਧ ਪਾਵੇ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਡ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜੇ ਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ

ਉਠਾਉ। ਕੁਦਰਤ ਕਵਣ ਕਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੇ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ, ਭਰੀਏ ਹੱਥ ਪੈਰ ਤਨ ਦੇਹ, ਪਾਣੀ ਧੋਤੇ ਉਤਰ ਸਖੇ,

ਜਾਣ ਤਿਥ ਵਾਰ ਨਾ ਜੋਗੀ ਜਾਣੇ ਰੁਤਮਾ ਉਹਨਾਂ ਕੋਈ ਜਾਂ ਕਰਤਾ ਸਿਰਡੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰੇ ਆਖਾ ਕਿਵ ਸੁਲਾਹੀ ਕਿਉਂ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ ਓੜ ਘੋੜ ਕਪਾਲ ਥੱਕੇ ਵੇਦ ਕਹਿ

ਚਾਹੇ ਤੀ ਸੁਰਤ ਨਾ ਪਾਈ ਆ ਨਦੀਆਂ ਤੇ ਵਾਹ ਪਵੇ ਸਮੁੰਦ ਨਾ ਜਾਣੀ ਆਏ ਸਮੁੰਦ ਸਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੇ ਅੰਤ ਨਾ ਸਿਵਤੀ ਕਹਿ ਨਾ ਅੰਤ।

ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਦ ਨਰਿੰਦਾ ਕੇਤੀਆ ਸੁਰਤੀ ਸਿਵ ਕੇਤੇ ਨਾਨਕ ਅੰਤ ਨਾਂਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਬਿਨੋਦ ਕੋਡੇ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਏ ਬਹੁਤੇ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿੱਛੇ ਪਛਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਿੱਧਾਂ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਰਾਮ ਕਲੀ ਮੁਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾ ਬਣਾਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ।

ਕਰਤਾ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੈ ਸਦਾ ਸਿਵ ਤਸਲਾਹ ਤੇਰੀ, ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ, ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਤਹਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ।

ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨਕਾ ਸਬਦ ਸੱਚੇ ਸਵਾਰਿਆ ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ ਪਾਵੇ ਤਾਂ ਸੋ ਜਨ ਦੇ ਜਿਸਨੋ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰੇ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ

ਇਹੋ ਕੁਟੰਬ ਤੂਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾ।

ਜਿਨ ਜਗਤ ਉਪਾਇਆ ਕਹੇ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ। ਜੀ ਅਜੰਤ ਸਭ ਤੋਧ ਪਾਏ ਇੱਕ ਵੇਖ ਪਰਸਨ ਆਇਆ, ਲੱਭ ਲੋਭ ਹੰਕਾਰ ਚੂਕਾ ਸਤਿਗੁਰੂ ਭਲਾ ਪਹਾਇਆ। ਕਹਿ ਨਾਨਕ ਜਿਸਨੂੰ ਆਪ ਤੁਠਾ ਤਨੇ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ ਲੱਭ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ। ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ, ਜੋ ਤੂੰ ਚਲਾਏ ਤਿਵੇ ਚੱਲਾ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਤਿਵੇ ਚੱਲਾ ਜਿਨ੍ਹਾਂ ਮਾਰਗ ਪਾਵਹੇ, ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵਹੇ। ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵਹੇ। ਕਹਿ ਨਾਨਕ ਸੱਚੇ ਸਾਹਿਬ ਜੋ ਭਾਵੇ ਤਿਵੇ ਚਲਾਵਹੇ। ਇਹ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਇਹੋ ਤਿੰਨ ਕੈ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ, ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ। ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸੁਪਵਿੱਤ ਸੰਗਤ ਸੁਭਾਈਆ।

ਮਨੋ ਕਿਉਂ ਵਿਸਾਰੀਏ ਇਹ ਵਡਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ। ਉਸ ਨੂੰ ਕਹੋ ਪੋਹੇ ਨਾ ਸਕੀ, ਜਿਸ ਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸਮਾ।

ਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨ ਵਿੱਚੇ ਮਾਇਆ ਪਾਇਆ ਹਰ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟੋਂ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹਾ ਹਰ ਵਸੈ ਮਨ ਆਏ ਹਰ ਆਪ ਅਮੁਲਕ

ਨਦਰੀ ਹਰ ਨਿਹਾਲਿਆ ਇਹੋ ਵੈਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਬ ਦ੍ਰਿੜ ਹੋਈ ਇਹ ਸਰਵਣੋ ਮੇਰੇ ਹੋ ਸਾਚੇ ਸੁਣਨੇ ਨੋ ਪਠਾਏ ਸਾਚੇ ਸੁਣਨੇ ਨੋ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਵਾ ਰਸਨਾ ਰਸ ਸਮਾਣੀ ਸੱਚ ਅਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ।

ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪੌਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ।

ਸੋਹਿਲਾ ਘਰ ਸੱਚ ਹੈ ਜਿੱਥੇ ਸਦਾ ਸੱਚ ਧਿਆਵਹੇ ਸੱਚੋ ਧਿਆਵੈ ਜਾ ਤਦ ਪਾਵੈ ਗੁਰਮੁਖ ਜਿਨਾ ਬਜਾਵਹੇ ਉਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ

ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਤੇ ਆਈ ਆਏ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰੁਣਾਉ ਨਿਧਿਆਵੇ, ਤਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਟੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ ਦੇ ਕੇ ਅੰਡਿਠ ਕੀਤਾ, ਤਿਨਾਂ ਬਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੁਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤੇ ਆਵੈ, ਚੇਤੇ ਆਵਣਗਾ ਸਦਕਾ ਸਰਬ ਸੁਖ ਹੋਵੇ, ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛੇ ਰਿਆਇਤ, ਦੇਖ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ, ਮੱਤ ਦਾ ਰਾਖਾ, ਅਕਾਲ ਪੁਰਖ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ, ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀ ਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਦਰ ਕਾ ਸੇਵਕ ਪਰਿਵਾਰਾਂ ਵੱਲੋਂ, ਆਪ ਜੀ ਦੇ ਚਰਨ ਪਰਸੋਂ ਰੋਜ਼ ਤੋਂ ਤੁਰਕੀ ਬਾਣੀ ਦੇ ਤਿੰਨ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਸਨ, ਆਪ ਜੀ ਨੇ ਸੰਪੂਰਨਤਾ ਬਖਸ਼ਿਸ਼ ਕੀਤੀਆਂ ਹਨ। ਪਹਿਲਾ ਅਖੰਡ ਪਾਠ ਸਾਹਿਬ ਸਮੂਹ ਗਿੱਲ ਪਰਿਵਾਰ ਵੱਲੋਂ ਸ਼ਹੀਦ ਭਾਈ ਤਪ ਤੇ ਦੀਪ ਸਿੰਘ ਦੀ ਪੰਜਵੀਂ ਬਰਸੀ ਮਨਾਉਂਦਿਆਂ ਹੋਇਆਂ, ਪਰਿਵਾਰ ਦੀ ਸੁਖ ਸ਼ਾਂਤੀ, ਚੜ੍ਹਦੀ ਕਲਾ ਵਾਸਤੇ ਪਰਿਵਾਰ ਨਾਲ ਚਰਨ ਪਰਸਦਿਆਂ ਹੋਇਆਂ, ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਕਿਰਪਾ ਕਰਨੀ, ਸਮੂਹ ਪਰਿਵਾਰ ਦੇ ਸਿਰ ਤੇ ਮਿਹਰ ਪ੍ਰਥਣਾ, ਪਰਿਵਾਰ ਸੁਖ ਸ਼ਾਂਤੀ, ਚੜ੍ਹਦੀ ਕਲਾ, ਤੰਦਰੁਸਤੀ ਦਾਤਾਂ ਬਖਸ਼ਿਸ਼ ਕਰਨੀਆਂ, ਦਰਕਰ ਨਾਲ ਜੋੜ ਕੇ ਰੱਖਣਾ। ਦੂਸਰਾ ਅਖੰਡ ਪਾਠ ਸਾਹਿਬ ਰਵੀਪਾਲ ਸਿੰਘ ਖਰਬੰਦਾ, ਆਪ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ, ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਕਿਰਪਾ ਕਰਨੀ, ਸੂ ਪਰਿਵਾਰ ਦੇ ਸਿਰ ਤੇ ਮਿਹਰ ਪ੍ਰਾਪਤ ਰੱਖਣਾ, ਪਰਿਵਾਰ ਸੁਖ ਸ਼ਾਂਤੀ, ਚੜ੍ਹਦੀ ਕਲਾ, ਦਾਤਾਂ ਬਖਸ਼ਿਸ਼ ਕਰਨੀਆਂ। ਤੀਸਰਾ ਅਖੰਡ ਪਾਠ ਸਾਹਿਬ ਸੇਵਕ ਪਰਿਵਾਰ ਵੱਲੋਂ ਪਰਿਵਾਰ ਦੀ ਸੁਖ ਸ਼ਾਂਤੀ, ਚੜ੍ਹਦੀ ਕਲਾ ਵਾਸਤੇ ਆਪ ਦੇ ਚਰਨ ਪਾਸੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਕਿਰਪਾ ਕਰਨੀ, ਸੂ ਪਰਿਵਾਰ ਦੇ ਸਿਰ ਤੇ ਮਿਹਰ ਪ੍ਰਾਪਤ ਰੱਖਣਾ, ਪਰਿਵਾਰ ਸੁਖ ਸ਼ਾਂਤੀ, ਚੜ੍ਹਦੀ ਕਲਾ, ਤੰਦਰੁਸਤੀ, ਦਾਤਾਂ ਬਖਸ਼ਿਸ਼ ਕਰਨੀਆਂ। ਸਮੂਹ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੋਹਣੇ ਰੁਮਾਲੇ ਭੇਟ ਕਰਦੇ ਹਨ, ਅੰਗੀਕਾਰ ਕਰਨੇ, ਦੇਗ ਸਜ ਕੇ ਹਾਜ਼ਰਦਾਰ ਪ੍ਰਵਾਨ ਹੋਵੇ, ਪ੍ਰਵਾਨ ਆ ਪ੍ਰਸ਼ਾਦ ਸੰਗਤ ਚ ਵਰਤਾਉਣ ਦੀ ਆਗਿਆ ਬਖਸ਼ੋ, ਆਈ ਸੰਗਤ ਦੀ ਹਾਜ਼ਰੀ ਤਿਲ ਭੇਟਾ ਕੀਤੀ ਦਰ ਪ੍ਰਵਾਨ ਕਰਨੀ, ਪਰਿਵਾਰ ਸੁਖ ਸ਼ਾਂਤੀ, ਚੜ੍ਹ ਕੇ ਦਾਤਾਂ ਬਖਸ਼ਣੇ। ਹੋਰ ਸੇਵਕ ਪਰਿਵਾਰ ਵੱਲੋਂ ਸਹਿਜ ਪਾਠ ਦੀ ਸੰਪੂਰਨਤਾਵਾਂ ਕੀਤੀਆਂ ਗਈਆਂ, ਕਿਰਪਾ ਕਰਨੀ, ਪਰਿਵਾਰ ਦੇ ਸਿਰ ਤੇ ਮਿਹਰ ਭਰਾ ਪਰਿਵਾਰ ਨੂੰ ਸ਼ੁਕਰਾਨਾ ਕਰਦੇ ਹਨ, ਪਰਿਵਾਰ ਦੇ ਸਿਰ ਤੇ ਮਿਹਰ ਭਰਾ ਚੜ੍ਹਦੀ ਕਲਾ, ਦਾਤਾਂ ਬਖਸ਼ਿਸ਼ ਕਰਨੀਆਂ, ਪਰਿਵਾਰ ਦੀ ਬੇਨਤੀ ਆਪ ਜਾਣ ਦੇ ਅਨੁਸਾਰ ਪ੍ਰਵਾਨ ਕਰਨੀਆਂ। ਆਪ ਜੀ ਦੇ ਬਖਸ਼ਿਆ ਖਜਾਂ ਪਰਿਵਾਰ ਵੱਲੋਂ ਵੀ ਸਹਿਜ ਦੇਗ ਸੱਜ ਕੇ ਹਾਜ਼ਰ ਪ੍ਰਵਾਨ ਹੋਏ, ਪ੍ਰਵਾਨ ਆ ਪ੍ਰਸ਼ਾਦ ਵਰਤਾਉਣ ਦੀ ਆਗਿਆ ਬਖਸ਼ੋ, ਅਤੇ ਸਮੂਹ ਸੰਗਤ ਵੱਲੋਂ ਗੁਰਪੁਰ ਵਾਸੀ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਾਲਿਆਂ ਦੀ ਪਹਿਲੀ ਬਰਸੀ ਸੰਬੰਧ ਵਿੱਚ ਸੰਗਤਾਂ ਵੱਲੋਂ ਅਰਦਾਸਾਂ ਬੇਨਤੀਆਂ ਕਿਰਪਾ ਕਰਨੀ, ਸੰਗਤਾਂ ਦੇ ਸਿਰ ਤੇ ਮਿਹਰ ਪ੍ਰਵਾਹ, ਸਤਿਗੁਰ ਪ੍ਰਵਾਨ ਸਿਰ ਤੇ ਮਿਹਰ ਪ੍ਰਾਥਨਾ, ਚੜ੍ਹਦੀ ਕਲਾ, ਦਾਤਾਂ ਬਖਸ਼ਣੀਆਂ, ਕਿਰਪਾ ਕਰਨੀ, ਮਿਹਰ ਕਰਨੀ ਸਤਿਗੁਰੂ ਜੀ। ਤਿੰਨ ਸ੍ਰੀ ਅਖੰਡ ਪਾਠ ਸਾਹਿਬਾਂ ਜੀ ਕੀ ਸੰਪੂਰਨਤਾਵਾਂ ਜੀ ਕੀ ਅਰਦਾਸ, ਇੱਕ ਸਹਿਜ ਪਾਠ ਜੀ ਕੀ ਸੰਪੂਰਨਤਾ ਜੀ ਕੀ ਅਰਦਾਸ, ਸੰਪੂਰਨ ਜਪਜੀ ਸਾਹਿਬ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਸੁਮੇਧੀਆ ਗੁਰਮਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖਵਾਕ,

ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਰਿਆ ਜਿਨ ਦਿੱਤੜਾ ਨਾਉ, ਸੋ ਧੰਨ ਗੁਰੂ ਸਾ ਬਾਸ ਹੈ ਹਰ ਦੇ ਸਨੇਹਾ। ਹਉ ਵੇਖ ਵੇਖ ਗੁਰੂ ਵਿਗਸਿਆ, ਗੁਰ ਸਤ ਗੁਰ ਦੇਹਾ, ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ। ਜਿਨ ਜਿਨ ਸੁਣ ਸਿੱਖਾ ਗੁਰ ਮੰਨਿਆ, ਤਿਨਾ ਭੁੱਖ ਸਭ ਜਾਵੀ। ਹਰ ਕਾ ਮਾਰਗ ਆਖੀਐ

0: ਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੇ ਸਾਧ ਸੰਗਤ, ਸਤਿਗੁਰਾਂ ਦੀ ਪਾਰ ਕਿਰਪਾ ਰਹਿਮ ਦਾ ਸਤਿਕਾਰ ਅਖੰਡ ਪਾਠਾਂ ਦੇ ਭੋਗ ਪੈ ਜੀ। ਆਓ ਗੁਰੂ ਘਰ ਦੀ ਮਰਿਆਦਾ ਅਨੁਸਾਰ ਸਭ ਤੋਂ ਪਹਿਲਾਂ ਪਰਿਵਾਰਾਂ ਨੂੰ ਸਿਰੋਪਾਓ ਦਿੱਤਾ ਜਾਵੇਗਾ। ਸੋ ਬੇਨਤੀ ਕਰਾਂਗਾ ਗਿੱਲ ਪਰਿਵਾਰ, ਪ੍ਰਬੰਧਕ ਪਰਿਵਾਰ ਆਕੇ ਅਤੇ ਗੁਪਤ ਜੋ ਸੇਵਾ ਕੀਤੀ ਹੈ ਪਰਿਵਾਰ ਨੇ, ਉਹਨਾਂ ਦੇ ਚਰਨਾਂ 'ਚ ਬੇਨਤੀ ਆ, ਉਹ ਆਪਣਾ ਸਿਰੋਪਾਓ ਲਾ ਆ ਕੇ ਜੀ।

ਵਾਹਿਗੁਰੂ ਜੀ ਕਵੇ ਵਾਚ ਬੇਨਤੀ ਚੌਪਈ ਹਮਰੀ ਕਰੋ ਹਾਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਾਪ ਚਰਨ ਮਰੇ ਹਮਾਰਾ ਆਪਣਾ ਜਾਨ ਕਰੋ ਬਦਪਾਰਾ ਹਮਰੇ ਦੁਸਵੇ ਤੁਮ ਗਾਵੋ ਆਪਾ ਦੇ ਮੋਏ ਬਚਾਓ ਸੁਖੀ ਵਸੇ ਮੋਰ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਇੱਛਾ ਨਿਜ ਕਰਦੇ ਕਰੀਏ ਸਭ ਬੈਰਨ ਕੋ ਆਸੰਗ ਕਰੀਏ ਪੂਰਨ ਹੋਏ ਹਮਾਰੀ ਆਸਾ ਤੁਰ ਭਜ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉਂ ਜੋ ਵਰਚਾਉ ਸੋ ਤੁਮ ਤੇ ਪਾਉਂ ਸੇਵ ਸਿੱਖ ਮਾਰੇ ਤਾਰੀਐ ਚੁਣ ਚੁਣ ਸਤਰਾ ਮਾਰੇ ਮਾਰੀਐ ਆਪ ਹਾ ਦੇ ਮੁਝੇ ਵਰੀਐ ਮਨ ਕਾਲ ਕਾ ਤ੍ਰਾਸਨ ਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਤੁਜੋ ਕਰੇ ਵਰ ਅੱਛਾ ਰਾਖ ਲਿਓ ਮੋਏ ਰਾਖਣਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਣ ਕੇ ਹੰਤਾ ਤੁਮੋ ਪੁਰੀ ਚਰਸਕੰਤਾ ਕਾਲ ਪਾਏ ਬ੍ਰਹਮਾ ਅਵਤਾਰਾ ਕਾਲ ਪਾਏ ਸਿਵ ਜੀਵ ਅਵਤਾਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਤਮਾਸਾ ਜਮਨ ਕਾਲ ਜੋਗੀ ਸਭ ਕੀ ਹੋ ਵੇਦ ਰਾਜ ਬ੍ਰਹਮਾ ਜੋਤੀ ਹੋ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਮਹਾਰਾਜ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਸ਼ਨ ਬਜਾਇਓ ਆਦਿ ਅੰਤੇ ਕਹਿ ਅਵਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਜੀ ਕੋ ਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦੀ ਹੋ ਸਤਰਨ ਕੋ ਪਲ ਮੋਹਤ ਕੀ ਹੋ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਵਰੇ ਕੀ ਭੀਰ ਪਛਾਣਤ ਚੀਟੀ ਦੇ ਕੁੰਚਰ ਸਥੂਲਾ ਸਭ ਪਰ ਕਿਰਪਾ ਦਿਸ਼ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੀ ਭੀਰ ਪਛਾਣੇ ਘੜ ਘੜ ਕੇ ਪਟ ਪਟ ਕੀ ਜਾਣੇ ਜਬ ਉਦ ਕਰ ਕਰਾ ਕਰਤਾਰਾ ਪ੍ਰਜਾ ਧਰ ਤਬ ਦੇ ਪਾਰਾ ਜਬ ਕਰ ਕਰ ਦੋ ਕਬੂ ਤੁਮ ਮੈਂ ਮਿਲਦੇ ਤਰ ਸਭੂ ਜੇਤੇ ਵਦਨ ਸਿ ਸਭ ਤਾਰੇ ਆਪਾ ਆਪਣੀ ਬੁਝ ਉਚਾਰੇ ਤੁਮ ਸਭੀ ਤੇ ਰਹਿਤ ਨਿਰਾਲਮ ਜਾਂਦ ਭੇਦ ਭੇਦ ਆਰਾਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦਿ ਨੀਲ ਨਾਦ ਸੰਭ ਤਾਕਾ ਮੂੜ ਚਾਰਦ ਭੇਦਾ ਜਾਕੋ ਭੇਵ ਨਾ ਪਾਵਦ ਭੇਦਾ ਤਾਕੋ ਕਰਪਾਨ ਮਾਂਤ ਮਾਂ ਮੂੜ ਕਿਸ ਭੇਦ ਨਾ ਜਾਂਤ ਮਾਂ ਦੇਵ ਕੋ ਕੈਸਾ ਸ਼ਿਵ ਨਿਰੰਕਾਰ ਕਾ ਚੀਤ ਨਾ

0: ਵਾਹਿਗੁਰੂ ਜੀ ਕਾ ਖਾਲਸਾ
1: ਦਿਆ ਗਿਆ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਵਨਾਨ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਗਏ ਗੁਰੂ ਨਾਨਕ ਲਈ ਧਿਆਏ ਬਿਰੰਗਤ ਗੁਰੂ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਗੁਰੂ ਨਾਮ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕੇ ਬੋਲੋ ਜੀ ਇਹਨ ਮਾਣਿਆ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਭਾਰ ਬਖਸ਼ਾਂ ਕੀਤੀਆਂ ਪਰਿਵਾਰ ਪਾਸੋਂ ਤਿੰਨ ਸ੍ਰੀ ਅਖੰਡਪੁਰ ਸਾਹਿਬ ਸਹਿਜ ਪਾਠ ਦੀ ਸੇਵਾ ਲਈ ਉਪਰੰਤ ਆਪ ਜੀ ਦੇ ਪਿੱਤਰ ਸਰੂਪਾਂ ਜੀ ਦੇ ਸੁਖਾ ਸੁਨੇ ਚੌਪੀ ਸਾਹਿਬ ਦੇ ਜਾਪੇ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਮਾਂ ਵਾਸਤੇ ਸਮਤ ਬਖਸ਼ਣੀ ਨਿੱਜ ਸਥਾਨ ਜਾਣ ਵਾਸਤੇ ਤਿਆਰੇ ਕੀਤੇ ਹਨ ਆਪ ਜੀ ਚੱਲਣ ਵਾਸਤੇ ਆਗਿਆ ਬਖਸ਼ੋ ਰਸਤੇ ਬਾਅਦ ਘਾਟ ਸਾਈ ਹੋਣਾ ਸੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਪਰਸੋਂ ਰੋਜ਼ ਤੋਂ 3 ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ, ਭੋਗ ਪਾਏ ਗਏ ਨੇ, ਅਰਦਾਸ ਬੇਨਤੀ ਕੀਤੀ ਗਈ ਹੈ, ਗੁਰੂ ਜੀ ਦੇ ਹੁਕਮ ਸਰਵਣ ਕੀਤੇ ਨੇ। ਗੁਰੂ ਪਿਆਰੀ ਸਾਧ ਸਿੰਘ ਜੀ, ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਨੇ ਗੁਰੂ ਜੀ ਦੇ ਚਰਨ ਪਰਸੇ ਨੇ, ਮਹਾਰਾਜ ਗੁਰਮਤਿ ਅਨੁਸਾਰ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਨ, ਇੱਕ ਗੁਪਤ ਅਖੰਡ ਪਾਠ ਸਾਹਿਬ ਦੀ ਸੇਵਾ ਹੋਈ ਹੈ, ਇੱਕ ਜਵੰਦਾ ਪਰਿਵਾਰ ਵੱਲੋਂ ਗੁਰੂ ਜੀ ਦੇ ਚਰਨ ਪਰਸੇ ਗਏ ਨੇ, ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕੀਤਾ ਗਿਆ, ਅਤੇ ਇੱਕ ਗਿੱਲ ਪਰਿਵਾਰ ਵੱਲੋਂ ਜੋ ਸ਼ਹੀਦ ਤਪ ਤੇਜ ਵੀਰ ਸਿੰਘ ਦੀ ਸ਼ਹਾਦਤ ਨੂੰ ਮਨਾਉਂਦੇ ਹੋਏ ਉਹਨਾਂ ਦੀ ਬਰਸੀ, 5ਵੀਂ ਬਰਸੀ ਜੋ ਮਨਾਈ ਹੈ ਪਰਿਵਾਰ ਨੇ, ਗਿੱਲ ਪਰਿਵਾਰ ਨੇ। ਸੋ ਇਹ ਜੋ ਵੀਰ ਸੀ, ਇਹ 5 ਸਾਲ ਪਹਿਲਾਂ ਇਹ ਲੋਕਾਂ ਨੂੰ ਬਚਾਉਂਦਾ ਹੋਇਆ, ਜੋ BTA ਦੇ ਵਿੱਚ ਗੋਲੀ ਚੱਲੀ ਸੀ, ਉੱਥੇ ਆਪਣੀ ਸ਼ਹੀਦੀ ਦੇ ਦਿੱਤੀ, ਦੂਜਿਆਂ ਨੂੰ ਬਚਾ ਤਾ ਜਿਨ੍ਹਾਂ ਨੂੰ ਉਹ ਮਾਰਨ ਆਇਆ ਸੀ, ਅਤੇ ਇਹ ਦੂਜਿਆਂ ਨੂੰ ਬਚਾਉਣ ਵਾਲਾ, ਹਮੇਸ਼ਾ ਦੂਜਿਆਂ ਦੇ ਹੱਕਾਂ ਲਈ ਲੜਨ ਵਾਲਾ ਬੰਦਾ, ਜਿਹੜਾ ਸ਼ਹੀਦਾਂ 'ਚ ਨਾਮ ਉਹਨਾਂ ਦਾ ਲਿਖਿਆ ਜਾਂਦਾ। ਆ ਸਾਰਾ ਹੀ ਜੂਨ ਦਾ ਮਹੀਨਾ ਜਿਹੜਾ ਗਾਂ ਹੁਣ ਹਫ਼ਤਾ ਹੈ, ਅੱਜ ਤੋਂ ਸ਼ੁਰੂ ਹੈ, ਕਿਉਂਕਿ ਅੱਜ ਉੱਥੇ 1 ਤਰੀਕ ਹੈ। ਘੱਲੂਘਾਰਾ ਜੋ 3ਜਾ ਘੱਲੂਘਾਰਾ ਹੋਇਆ ਸੀ, ਅਕਾਲ ਤਖ਼ਤ ਨੂੰ ਢਹਿ ਢੇਰੀ ਕੀਤਾ, ਇਹ ਪੂਰਾ ਹਫ਼ਤਾ ਜਿਹੜਾ ਸ਼ਹੀਦੀ ਹਫ਼ਤਾ ਹੈ, ਆਪਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਨਾ ਹੈ। ਅਤੇ 6 ਜੂਨ ਸ਼ਨਿਚਰਵਾਰ ਵਾਲੇ ਦਿਨ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਜੋ ਸ਼ਹਾਦਤ ਹੋਈ, ਉਹਨਾਂ ਨੂੰ ਮਨਾਉਂਦੇ ਹੋਏ, ਅਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਜੋ ਸਾਲਾਨਾ ਨਗਰ ਕੀਰਤਨ, ਜੋ ਪਾਤਸ਼ਾਹੀ ਰੈਲੀ ਕੱਢੀ ਜਾਂਦੀ ਹੈ, ਉਹ ਸੈਨ ਫਰਾਂਸਿਸਕੋ ਦੀ ਧਰਤੀ 'ਤੇ ਇਸ ਵਾਰ ਸ਼ਨਿਚਰਵਾਰ ਜੋ ਆਉਂਦਾ ਸ਼ਨਿਚਰਵਾਰ ਆ, ਉਸ ਦਿਨ ਨੂੰ ਉੱਥੋਂ 2nd Street ਤੋਂ ਸ਼ੁਰੂ ਹੋਵੇਗੀ ਜਿਵੇਂ ਪਹਿਲੇ ਸਾਲਾਂ ਵਾਂਗ, ਅਤੇ ਸਿਵਿਕ ਸੈਂਟਰ ਜਾ ਕੇ ਸਮਾਪਤ ਹੋਵੇਗੀ। ਉੱਥੇ ਦੀਵਾਨ ਸਜਣਗੇ, ਦੇਸ਼ਾਂ ਵਿਦੇਸ਼ਾਂ 'ਚੋਂ ਜੋ ਬੁਲਾਰੇ ਸਾਡੇ ਪਾਸ ਪਹੁੰਚ ਰਹੇ ਨੇ, ਉਹ ਆਪ ਸੰਗਤਾਂ ਦੇ ਸਨਮੁੱਖ ਹੋਣਗੇ, ਵਿਚਾਰਾਂ ਰੱਖਣਗੇ। ਆਓ ਸਾਰੇ ਵੱਧ ਚੜ੍ਹ ਕੇ ਉੱਥੇ ਚਲੀਏ, ਉਹਨਾਂ ਮਹਾਨ ਸ਼ਹੀਦਾਂ ਨੂੰ, ਗੁਰੂ ਸਾਹਿਬ ਦੀ ਸ਼ਹਾਦਤ ਨੂੰ ਯਾਦ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸੋ ਮੈਂ ਹੁਣ ਬੇਨਤੀ ਕਰਦਾ, ਖਾਲਸਾ ਸਕੂਲ ਫਰੀਮਾਉਂਟ ਦੇ ਬੱਚੇ ਜੋ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ, ਆਓ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਤਵਾਰ ਦੇ ਸਵੇਰ ਦੇ ਸਮਾਗਮਾਂ ਦੇ ਵਿੱਚ ਜੁੜ ਬੈਠੇ ਗੁਰੂ ਰੂਪ ਖਾਲਸਾ ਜੀ, ਜੋ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਜੰਡੀ ਸਾਹਿਬ ਵੱਲੋਂ ਥੋੜ੍ਹਾ ਕਿਹਾ ਗਿਆ ਵੀ ਬੱਚਿਆਂ ਦਾ ਅੱਜ ਜੋ ਅਸੈਂਬਲੀ ਸੈਸ਼ਨ ਹੈ ਉਹ ਨਹੀਂ ਹੋ ਰਿਹਾ, ਕਿਉਂਕਿ ਬੱਚਿਆਂ ਦਾ ਅੱਜ ਜੋ ਬੱਚੇ ਗ੍ਰੈਜੂਏਟ ਹੋ ਰਹੇ ਨੇ ਸਕੂਲ ਦੇ ਵਿੱਚੋਂ, ਉਹਨਾਂ ਨੂੰ ਸਨਮਾਨ ਕੀਤਾ ਜਾਵੇਗਾ। ਜੋ ਉਸਦੀ ਸੈਰੇਮਨੀ ਆਪਾਂ ਸਟਾਰਟ ਕਰਨੀ ਆ, 2-4 ਮਿੰਟ ਦੇ ਵਿੱਚ ਸਟਾਰਟ ਕਰਨ ਲੱਗੇ ਹਾਂ। ਪਹਿਲਾਂ ਥੋੜ੍ਹਾ ਮੈਂ ਸਕੂਲ ਬਾਰੇ ਦੱਸਾਂ, ਜਿਹੜੇ ਆਪਣੇ ਸਕੂਲ ਦਾ ਬੱਚਾ 9 ਸਾਲ ਇੱਥੇ ਸਕੂਲ ਦੇ ਵਿੱਚ ਪੜ੍ਹਦੇ ਆ, ਆਫਟਰ ਦੈਟ ਜਿਹੜੀ ਉਹਨਾਂ ਦੀ ਲਾਸਟ ਕਲਾਸ ਹੁੰਦੀ ਹੈ ਜਿਸ ਵਿੱਚ ਬੱਚੇ ਗ੍ਰੈਜੂਏਟ ਹੁੰਦੇ ਨੇ, ਉਹ ਬੱਚਿਆਂ ਨੂੰ ਅੱਜ ਸਨਮਾਨ ਕੀਤਾ ਜਾਵੇਗਾ। ਜਿਹੜੇ ਬੱਚੇ ਗੁਰੂ ਘਰ ਦੇ ਵਿੱਚ ਆ ਕੇ ਪੰਜਾਬੀ ਅਤੇ ਬਾਣੀ ਅਤੇ ਬਾਣੀ ਦੇ ਨਾਲ ਜੁੜਦੇ ਨੇ, ਉਹ ਸਟੇਜਾਂ 'ਤੇ ਬੈਠ ਕੇ ਕੀਰਤਨ ਵੀ ਕਰਦੇ ਨੇ। ਇਹ ਸਾਡੇ ਫ੍ਰੀ ਮਾਉਂਟ ਦਾ ਇੱਕ ਵੱਡਾ ਉਪਰਾਲਾ ਰਿਹਾ ਕਿ ਬੱਚਿਆਂ ਨੂੰ ਅਸੀਂ ਵੱਧ ਤੋਂ ਵੱਧ ਪੰਜਾਬੀ ਨਾਲ ਜੋੜੀਏ। ਨਾਲ ਹੀ ਮੈਂ ਬੇਨਤੀ ਕਰਾਂ ਹੁਣ ਅੱਜ ਦਾ ਜੋ ਪ੍ਰੋਗਰਾਮ ਹੈ, ਭਾਈ ਅਸ਼ਮੀਤ ਸਿੰਘ ਜੀ ਨੂੰ ਕਿ ਉਹ ਸਟੇਜ 'ਤੇ ਆਉਣ, ਅਤੇ ਸਾਰਾ ਪ੍ਰੋਗਰਾਮ ਦੀ ਜੋ ਸ਼ੁਰੂਆਤ ਹੈ, ਇਹਨਾਂ ਦਾ ਪ੍ਰੋਗਰਾਮ ਜੋ 11:10 ਤੱਕ ਚੱਲੇਗਾ, ਅਤੇ ਪਲੀਜ਼ ਕਮ ਔਨ ਦਾ ਸਟੇਜ ਭਾਈ ਅਸ਼ਮੀਤ ਸਿੰਘ ਜੀ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ। ਸੋ ਅੱਜ ਸਾਡੇ ਖਾਲਸਾ ਸਕੂਲ ਗ੍ਰੈਜੂਏਸ਼ਨ ਦਾ ਦਿਹਾੜਾ ਹੈ। ਗੁਰੂ ਸਾਹਿਬ ਦੀ ਕਿਰਪਾ ਨਾਲ, ਸੰਗਤ ਦੀ ਬਖਸ਼ਿਸ਼ ਨਾਲ, 1 ਸਾਲ ਹੋਰ ਖਾਲਸਾ ਸਕੂਲ ਦੇ ਬੱਚੇ ਇੱਥੋਂ ਪੜ੍ਹ ਕੇ, ਗੁਰਮੁਖੀ ਅਤੇ ਗੁਰਮਤਿ ਪੜ੍ਹ ਕੇ, ਜਿਹੜੇ ਸਾਡੇ 7ਵੀਂ ਕਲਾਸ ਦੇ ਬੱਚੇ ਹੈਗੇ ਆ, 7ਵੇਂ ਲੈਵਲ ਦੇ ਬੱਚੇ ਹੈਗੇ ਆ, ਉਹ ਹੁਣ ਅੱਜ ਉਹਨਾਂ ਦੀ ਗ੍ਰੈਜੂਏਸ਼ਨ ਲਈ ਤੁਸੀਂ ਸਾਰੇ ਇੱਥੇ ਇਕੱਤਰ ਹੋਏ ਹੋ, ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਪਣੀ ਗ੍ਰੈਜੂਏਸ਼ਨ ਸੈਰੇਮਨੀ ਸ਼ੁਰੂ ਕਰਨ ਤੋਂ ਪਹਿਲਾਂ, ਸਭ ਤੋਂ ਪਹਿਲਾਂ ਅਸੀਂ ਸਾਰੇ ਇੱਥੇ ਖਾਲਸਾ ਸਕੂਲ ਦਾ ਸਟਾਫ, ਜਿਹੜੇ ਸਾਡੇ ਟੀਚਰਸ, ਸਾਡੇ ਵੋਲੰਟੀਅਰਸ ਅਤੇ ਸਾਡੇ ਜਿਹੜੇ ਸਟਾਫ ਹੈਗੇ ਆ, ਅਸੀਂ ਸਭ ਤੋਂ ਪਹਿਲਾਂ ਉਹਨਾਂ ਦਾ ਧੰਨਵਾਦ ਕਹਿਣਾ ਚਾਹੁੰਦੇ ਹਾਂ। ਅਤੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਵੀ ਜੇ ਤੁਸੀਂ ਖਾਲਸਾ ਸਕੂਲ ਦੇ ਵਿੱਚ ਸੇਵਾ, ਕਿਸੇ ਵੀ ਤਰ੍ਹਾਂ ਦੀ ਸੇਵਾ ਨਿਭਾ ਰਹੇ ਹੋ, ਸਾਰੇ ਟੀਚਰਸ, ਸੇਵਾਦਾਰ, ਆਫਿਸ ਮੈਂਬਰਸ, ਸਟਾਫ ਮੈਂਬਰਸ, ਜੇ ਤੁਸੀਂ ਆਪਣੀ ਆਪਣੀ ਥਾਂ 'ਤੇ ਇੱਕ ਵਾਰੀ ਖੜ੍ਹੇ ਹੋ ਜਾਓ, ਅਸੀਂ ਸਾਰੇ ਤੁਹਾਡੇ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਤੁਸੀਂ ਆਪਣੀ ਆਪਣੀ ਥਾਂ 'ਤੇ ਖੜ੍ਹੇ ਹੋ ਜਾਓ। ਅਸੀਂ ਤੁਹਾਨੂੰ ਸਾਰਿਆਂ ਨੂੰ ਮਾਣ ਦੇਣਾ ਚਾਹੁੰਦੇ ਹਾਂ, ਤੁਹਾਡਾ ਥੈਂਕ ਯੂ ਕਹਿਣਾ ਚਾਹੁੰਦੇ ਹਾਂ। ਸਾਨੂੰ ਪਲੀਜ਼ ਬੇਨਤੀ ਹੈ ਜੀ, ਖੜ੍ਹੇ ਹੋ ਜਾਓ ਸਾਰੇ। ਹਾਂਜੀ, ਇਹ ਜੋ ਪੂਰਾ ਸਾਲ ਬੱਚੇ ਇੱਥੇ ਕਲਾਸਾਂ 'ਚ ਪੜ੍ਹਦੇ ਆ, ਕਿੰਨੇ ਬੱਚੇ ਪੜ੍ਹਦੇ ਆ ਨਾ, ਤਾਂ 500 ਤੋਂ ਉੱਤੇ ਬੱਚੇ ਹੋ ਜਾਂਦੇ ਆ ਸਾਡੇ ਖਾਲਸਾ ਸਕੂਲ 'ਚ। ਅਤੇ ਸਾਰਾ ਬੱਚਿਆਂ ਨੂੰ ਪੜ੍ਹਾਉਣ 'ਚ, ਸਾਰਾ ਕੁਛ ਔਰਗਨਾਈਜ਼ ਕਰਨ 'ਚ ਬਹੁਤ ਜ਼ੋਰ ਲੱਗਦਾ, ਔਰ ਇਹ ਸਾਰਾ ਕੁਛ ਜਿਹੜੇ ਸਾਡੇ ਟੀਚਰ, ਸਾਡੇ ਵੋਲੰਟੀਅਰਸ, ਜੋ ਕਿ ਆਪਣਾ ਪਰਸਨਲ ਸਮਾਂ ਕੱਢ ਕੇ ਇੱਥੇ ਆ ਕੇ ਸੈਟਰਡੇ, ਸੰਡੇ, ਡਿਊਰਿੰਗ ਦ ਵੀਕ, ਵੈਨਸਡੇ ਨੂੰ ਔਨਲਾਈਨ, ਬੜਾ ਕੁਛ, ਬੜਾ ਜ਼ੋਰ, ਬੜਾ ਉਪਰਾਲਾ ਵੱਡਾ ਹੁੰਦਾ, ਔਰ ਬਹੁਤ ਸਾਰੇ ਲੋਕਾਂ ਦਾ ਬਹੁਤ ਜ਼ਿਆਦਾ ਸਮਾਂ ਇੱਥੇ ਲੱਗਦਾ, ਜਿਹਦੇ ਨਾਲ ਇਹ ਸਾਰਾ ਕੁਛ, ਸਾਰਾ ਖਾਲਸਾ ਸਕੂਲ ਦਾ ਪ੍ਰੋਗਰਾਮ ਪੂਰਾ ਸਾਲ ਚੱਲਦਾ ਹੁੰਦਾ। ਸੋ ਸਾਡੇ ਟੀਚਰਸ, ਸਾਡੇ ਸਟਾਫ ਮੈਂਬਰ ਦਾ ਬਹੁਤ ਬਹੁਤ ਬਹੁਤ ਬਹੁਤ ਬਹੁਤ ਧੰਨਵਾਦ, ਅਸੀਂ ਜਿੰਨਾ ਕਹਿ ਲਈਏ ਉਨਾ ਥੋੜ੍ਹਾ। ਬਸ ਇਹ ਕਹਿ ਕੇ ਹੁਣ ਅਸੀਂ ਆਪਣੀ ਗ੍ਰੈਜੂਏਸ਼ਨ ਸੈਰੇਮਨੀ ਸ਼ੁਰੂ ਕਰਾਂਗੇ। ਅਸੀਂ ਜਿਹੜੇ ਬੱਚੇ ਖਾਲਸਾ ਸਕੂਲ ਤੋਂ ਇਸ ਵਾਰੀ ਗ੍ਰੈਜੂਏਟ ਹੋ ਰਹੇ ਆ, ਉਹਨਾਂ ਨੂੰ ਸਨਮਾਨ ਦੇਣਾ ਆ। ਅਤੇ ਅਖੀਰ ਵਿੱਚ ਮੈਂ ਇੱਕ ਦੋ ਬੇਨਤੀਆਂ ਹੋਰ ਕਰੂੰਗਾ, ਜਿਹੜੀ ਕਿ ਅਸੀਂ ਅੱਗੇ ਖਾਲਸਾ ਸਕੂਲ ਦਾ ਪ੍ਰੋਗਰਾਮ ਕਿੱਦਾਂ ਹੋਰ ਇਹਨੂੰ ਵਧਾ ਕੇ ਇਹਨੂੰ, ਇੱਕ ਮੈਂ ਤੁਹਾਡੇ ਨਾਲ ਅਖੀਰ ਦੇ ਵਿੱਚ ਇੱਕ ਗੱਲ ਸ਼ੇਅਰ ਕਰੂੰਗਾ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਖਾਲਸਾ ਸਕੂਲ ਜਿਹੜੇ ਬੱਚੇ ਗੁਰਮੁਖੀ ਪੜ੍ਹਦੇ ਆ, ਉਹ ਇੱਥੋਂ ਗੁਰਮੁਖੀ ਪੜ੍ਹ ਕੇ ਆਪਣੇ ਹਾਈ ਸਕੂਲ ਦੇ ਵਿੱਚ ਇੱਕ ਪੰਜਾਬੀ ਗੁਰਮੁਖੀ ਐਜ਼ ਅ ਸੈਕਿੰਡ ਲੈਂਗੁਏਜ ਦਾ ਕ੍ਰੈਡਿਟ ਕਿੱਦਾਂ ਲੈ ਸਕਦੇ ਆ, ਮੈਂ ਉਹਦੇ ਬਾਰੇ ਤੁਹਾਡੇ ਨਾਲ ਥੋੜ੍ਹੀ ਜਿਹੀ ਗੱਲਾਂ ਸ਼ੇਅਰ ਕਰੂੰਗਾ। ਹੁਣ ਅਸੀਂ ਆਪਣਾ ਗ੍ਰੈਜੂਏਸ਼ਨ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨ ਕਲਾਸ ਦੇ ਬੱਚੇ ਅੱਗੇ ਆ ਕੇ ਬੈਠ ਜਾਓ, ਇਟਸ ਯੋਰ ਡੇ ਫੋਕਸ, ਬੋਇਸ ਗਰਲਸ, ਗਿਆਨ ਕਲਾਸ ਦੇ ਬੱਚੇ ਆ ਜਾਓ ਅੱਗੇ, ਛੇਤੀ ਆਓ, ਛੇਤੀ, ਐਨਰਜੀ, ਦਿਸ ਇਜ਼ ਯੋਰ ਡੇ, ਆ ਜਾਓ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਤੁਹਾਡੀ ਕਲਾਸ ਨਹੀਂ ਪੜ੍ਹਾਉਣੀ, ਵੈਸੇ ਦਿਸ ਇਜ਼ ਯੋਰ ਲਾਸਟ ਡੇ ਫੋਰ ਗ੍ਰੈਜੂਏਸ਼ਨ, ਓਕੇ? ਡੋਂਟ ਵਰੀ, ਆਈ ਐਮ ਨਾਟ ਗੋਇੰਗ ਟੂ ਸ਼ੋ ਮੱਚ ਔਨ ਦ ਸਲਾਈਡ ਡੈਕ, ਠੀਕ ਆ? ਤੁਸੀਂ ਸਾਰੇ ਜਣੇ ਜਿਹੜੇ ਪਿਛਲੇ 9 ਸਾਲ ਤੋਂ ਖਾਲਸਾ ਸਕੂਲ ਆ ਰਹੇ ਹੋ, ਜਿਹਨਾਂ ਨੇ ਪ੍ਰੀ ਸਕੂਲ ਤੋਂ ਸਟਾਰਟ ਕੀਤਾ ਸੀਗਾ, ਉਹ ਆਪਣਾ ਹੱਥ ਖੜਾ ਕਰੋ। ਸਾਰੇ ਖੜੇ ਹੋ ਜਾਓ ਜ਼ਰਾ, ਜਿਹੜੇ ਪ੍ਰੀ ਸਕੂਲ ਤੋਂ ਆ ਰਹੇ ਨੇ ਸਾਰੇ ਖੜੇ ਹੋ ਕੇ ਦਰਸ਼ਨ ਦਿਓ ਜ਼ਰਾ। ਬੋਲੇ ਸੋ ਨਿਹਾਲ। ਇਹ ਬੱਚੇ ਜੀ ਪਿਛਲੇ 9 ਸਾਲ ਤੋਂ ਖਾਲਸਾ ਸਕੂਲ ਆ ਰਹੇ ਨੇ, ਡਿਫਰੈਂਟ ਸਟੇਜਸ ਦੇ ਉੱਤੇ ਇਹਨਾਂ ਨੇ ਗੁਰਮੁਖੀ ਅਤੇ ਗੁਰਮਤ ਵਿੱਦਿਆ ਲਈ ਹੈਗੀ ਹੈ। ਧੰਨਤਾ ਦੇ ਯੋਗ ਖਾਸ ਕਰਕੇ ਪੇਰੈਂਟਸ, ਐਕਚੁਲੀ ਪੇਰੈਂਟਸ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਜਿਹੜਾ ਉਹਨਾਂ ਨੂੰ ਹਰ ਸੰਡੇ ਨੂੰ ਇੱਥੇ ਲੈ ਕੇ ਆਉਂਦੇ ਰਹੋ ਪਿਛਲੇ 9 ਸਾਲ, ਬਹੁਤ ਬਹੁਤ ਧੰਨਵਾਦ ਤੁਹਾਡਾ। ਮੈਂ ਪਹਿਲਾਂ ਇਸ ਤੋਂ ਸ਼ੁਰੂ ਕਰਾਂ। ਅਸੀਂ ਜਦੋਂ ਪ੍ਰੀ ਸਕੂਲ ਦੇ ਵਿੱਚ ਕਲਾਸ ਸ਼ੁਰੂ ਹੁੰਦੀ ਹੈ, ਤੁਸੀਂ ਬੈਠ ਜਾਓ ਬੇਟਾ, ਤੁਸੀਂ ਬਹੁਤ ਬਹੁਤ ਧੰਨਵਾਦ ਤੁਹਾਡਾ। ਅਸੀਂ ਸਾਡਾ ਜਦੋਂ ਪ੍ਰੀ ਸਕੂਲ ਦੇ ਵਿੱਚ ਕਲਾਸ ਸ਼ੁਰੂ ਹੁੰਦੀ ਹੈ ਅਤੇ ਇੱਕ ਇੱਕ ਪੇਰੈਂਟ ਇੱਕ ਇੱਕ ਬੱਚੇ ਦੇ ਨਾਲ ਆਉਂਦਾ ਹੈਗਾ ਕਲਾਸ ਅਟੈਂਡ ਕਰਨ ਵਾਸਤੇ, ਬਿਕੋਜ਼ ਛੋਟੇ ਬੱਚੇ ਹੁੰਦੇ ਆ, ਅਤੇ ਬੱਚਿਆਂ ਨੂੰ ਘਰ ਜਾ ਕੇ ਮਾਂ ਪਿਓ ਪੇਰੈਂਟਸ ਕੰਮ ਕਰਾਉਂਦੇ ਨੇ, ਅਤੇ ਇਹ ਜਰਨੀ ਜਿਹੜੀ ਹੈਗੀ ਨਾ ਗੁਰਮਤ ਦੀ ਜਿਹੜੀ ਜਰਨੀ ਆ ਇਹ ਕਦੇ ਖਤਮ ਨਹੀਂ ਹੁੰਦੀ, ਸਾਰੀ ਉਮਰ ਨਹੀਂ ਖਤਮ ਹੁੰਦੀ। ਖਾਸ ਕਰਕੇ ਯੂ ਨੋ ਯੂ ਆਰ ਕੰਸਿਡਰਡ ਐਜ ਖੇਡਸ ਓਨਲੀ ਅਪ ਅੰਟਿਲ ਦੀ ਏਜ ਆਫ 18 ਔਰ ਮੇ ਬੀ 21, ਜਿਹਨੇ ਜਿੱਥੋਂ ਤੱਕ ਤੁਹਾਡੇ ਪੇਰੈਂਟਸ ਤੁਹਾਨੂੰ ਕਹਿਣ 18 ਸਾਲ ਜਾਂ 21 ਸਾਲ ਤੱਕ ਤੁਹਾਡਾ ਹੁੰਦਾ। ਅਤੇ ਮੈਂ ਬਹੁਤ ਵਾਰੀ ਵਾਰੀ ਕਹਿੰਦਾ ਹੁੰਦਾ ਕਿ ਮੈਂ ਬਹੁਤਾ ਟਾਈਮ ਲੈਣਾ ਵੈਸੇ ਇਸ ਗੱਲ 'ਤੇ ਕਿ ਪੰਜਾਬੀ ਗੁਰਮੁਖੀ ਜ਼ਰੂਰ ਜ਼ਿੰਦਗੀ ਦੇ ਵਿੱਚ ਸਿੱਖਣ ਦੀ ਕੋਸ਼ਿਸ਼ ਕਰਿਓ। ਔਨਲਾਈਨ ਜਾਂ ਸਟੀਕ ਦੇ ਜਿੰਨੇ ਵੀ ਇੰਗਲਿਸ਼ ਦੇ ਵਿੱਚ ਜਾਂ ਡਿਫਰੈਂਟ ਲੈਂਗੁਏਜਸ ਦੇ ਵਿੱਚ ਜਿਹੜੇ ਅਰਥ ਲਿਖੇ ਹੁੰਦੇ ਆ, ਟੀਕਾਕਾਰ ਕੀਤਾ ਹੁੰਦਾ, ਉਹ ਬਹੁਤ ਸ਼ੈਲੋ ਹੁੰਦੇ ਨੇ। ਜਦੋਂ ਤੱਕ ਤੁਸੀਂ ਪੰਜਾਬੀ ਵੋਕੈਬਲਰੀ ਨਹੀਂ ਡਿਵੈਲਪ ਕਰੋਗੇ, ਗੁਰਮਤ ਬਹੁਤ ਹੀ ਚੰਗੀ ਡੂੰਘੀ ਤਰ੍ਹਾਂ ਸਮਝ ਨਹੀਂ ਆਉਂਦੀ। ਯੂ ਕੈਨੋਟ ਅੰਡਰਸਟੈਂਡ ਦੀਪੈਸਟ ਲੈਵਲ ਆਫ ਗੁਰਬਾਣੀ ਐਂਡ ਦ ਸੀਕਰਟਸ ਆਫ ਗੁਰੂ ਗ੍ਰੰਥ ਸਾਹਿਬ। ਸੋ ਇਸ ਕਰਕੇ ਮੈਂ ਜਿਹੜੀਆਂ ਤੁਸੀਂ ਅੱਜ 3 ਬੁੱਕਸ ਤੁਹਾਨੂੰ ਦਿੱਤੀਆਂ ਜਾ ਰਹੀਆਂ ਨੇ ਅਲੋਂਗ ਵਿਦ ਦ ਪੈਕਟ, ਅਤੇ ਇਹਦੇ ਵਿੱਚ ਤੁਹਾਡਾ ਤੁਹਾਨੂੰ ਇਹ ਗ੍ਰੈਜੂਏਸ਼ਨ ਬਾਈਂਡਰ ਦੇ ਨਾਲ ਤੁਹਾਡੇ ਇਹਦੇ ਵਿੱਚ ਤੁਹਾਡਾ ਸਰਟੀਫਿਕੇਟ ਆ, ਇਹਦੇ ਵਿੱਚ 2 ਹੋਰ ਪੇਪਰ ਵੀ ਨੇ, ਮੈਂ ਉਹ ਤੁਹਾਨੂੰ ਦਿਖਾਉਣ ਲੱਗਾ। ਨਾਲ ਤੁਹਾਨੂੰ ਇਹ 3 ਬੁੱਕਸ ਦਿੱਤੀਆਂ ਜਾ ਰਹੀਆਂ ਨੇ, ਜਿਹਦੇ ਵਿੱਚ ਪਹਿਲਾ ਪੰਜਾਬੀ ਦੇ ਵਿੱਚ ਨਿਤਨੇਮ ਦਾ ਟੀਕਾ ਹੈਗਾ, ਦੂਸਰਾ ਹੈਗਾ ਭਾਈ ਵੀਰ ਸਿੰਘ ਦੀ ਬਹੁਤ ਪੁਰਾਣੀ ਲਿਖਤ ਗੁਰਮਤ ਨਾਮ। ਇਹ ਬਾਈ ਚਾਂਸ ਮੈਨੂੰ ਆਪਣੀ ਲਾਇਬ੍ਰੇਰੀ ਦੇ ਵਿੱਚੋਂ, ਘਰ ਦੀ ਲਾਇਬ੍ਰੇਰੀ ਦੇ ਵਿੱਚੋਂ 1964 ਦਾ ਪਹਿਲਾ ਐਡੀਸ਼ਨ ਮਿਲ ਗਿਆ ਸੀਗਾ। ਇਹਦੇ ਵਿੱਚ ਇੱਕ ਪੇਪਰ ਹੈਗਾ, ਆਈ ਐਮ ਗੋਇੰਗ ਟੂ ਸ਼ੋ ਦੈਟ ਔਨ ਦ ਸਲਾਈਡ ਐਜ਼ ਵੈਲ, ਮੈਂ ਉਹਦਾ ਬਹੁਤਾ ਡਿਟੇਲ 'ਚ ਨਹੀਂ ਜਾਣਾ, ਬਟ ਉਹਦੇ 'ਤੇ ਤੁਸੀਂ ਬਹੁਤ ਡੂੰਘਾ ਧਿਆਨ ਦਿਓ। ਅਤੇ ਤੀਸਰਾ ਹੈਗਾ 100 ਸਵਾਲ 100 questions, ਤੁਹਾਡੇ ਮਨ ਦੇ ਵਿੱਚ ਜਿੰਨੇ ਵੀ ਸਵਾਲ ਆਉਂਦੇ ਨੇ ਗੁਰਮਤ ਬਾਰੇ, ਗੁਰਸਿੱਖੀ ਬਾਰੇ, ਗੁਰੂ ਗ੍ਰੰਥ ਸਾਹਿਬ ਬਾਰੇ, ਇਹਦੇ ਵਿੱਚ ਤੁਹਾਨੂੰ ਇਹ ਪੜੋਗੇ ਬੁੱਕ ਅਤੇ ਇਹਦੇ ਵਿੱਚ ਤੁਹਾਨੂੰ ਉਹਨਾਂ ਸਵਾਲਾਂ ਦੇ ਜਵਾਬ ਜ਼ਰੂਰ ਮਿਲਣਗੇ। ਅਤੇ ਮੈਂ ਰਿਕੁਐਸਟ ਕਰੂੰਗਾ ਕਿ ਪੇਰੈਂਟਸ ਇਹ ਜਾਣ ਕੇ ਮੈਂ ਪੰਜਾਬੀ ਦੇ ਵਿੱਚ ਐਡੀਸ਼ਨ ਮੰਗਵਾਇਆ ਹੈਗਾ ਤਾਂ ਕਿ ਤੁਸੀਂ ਪੰਜਾਬੀ ਥੋੜ੍ਹਾ ਪੇਰੈਂਟਸ ਨਾਲ ਬਹਿ ਕੇ ਤੁਸੀਂ ਸਮਝਣਾ, ਸਿੱਖਣਾ, ਪੜ੍ਹਨਾ ਸ਼ੁਰੂ ਕਰੋ। ਇਸ ਦੇ ਨਾਲ ਹੀ we talked about many things in the gurmat class and gurmukhi class. Isha Mitoj bhan ji, tusi itthe aa sakde ho ki nahi aa sakde? Shubneet Kaur bhan ji ne pichle kai saalan ton gurmukhi padha rahe ne, Isha Mitoj bhan ji pichle 3 saalan ton play di practice karwa rahe ne, ede vich punjabi bolan da te sikhan da bahut important role hai ga। ਅਤੇ ਇਹ ਸਾਰੇ ਟੀਚਰਸ, ਐਕਚੁਲੀ ਸਾਰੇ ਟੀਚਰਸ ਜਿਹੜੇ ਇੱਥੇ ਬੈਠੇ ਨੇ ਖਾਲਸਾ ਸਕੂਲ ਦੇ ਵਿੱਚ, ਜੇ ਕੋਈ ਆਪਣੇ ਖੜ੍ਹੇ ਹੋ ਕੇ ਦਰਸ਼ਨ ਦੇ ਸਕਦੇ ਹੋ ਪਲੀਜ਼। ਟੀਚਰਸ ਸਾਰੇ ਖਾਲਸਾ ਸਕੂਲ ਦੇ, ਦੇ ਆਰ ਪ੍ਰੋਬਬਲੀ ਇਨ ਦੀ ਖਾਲਸਾ ਸਕੂਲ ਪ੍ਰਿਪੇਅਰਿੰਗ ਫੋਰ ਦ ਸਰਟੀਫਿਕੇਟਸ। ਆਲਰਾਈਟ, ਕਾਫੀ ਸਾਰੇ ਟੀਚਰ ਸਾਡੇ ਕੋਲੋਂ ਪਿਛਲੇ 20-25 ਸਾਲ ਤੋਂ ਇੱਥੇ ਸੇਵਾ ਕਰ ਰਹੇ ਨੇ, ਜਸਟ ਬਿਕੋਜ਼ ਆਫ ਪੈਸ਼ਨ, ਕਿ ਉਹ ਆਪਣੇ ਅੱਗੇ ਵਾਲੀ ਆਉਣ ਵਾਲੀ ਗੁਰਮਤ ਬੱਚਿਆਂ ਨੂੰ ਅੱਗੇ ਗੁਰਮੁਖੀ ਅਤੇ ਗੁਰਮਤ ਪੜ੍ਹਾ ਸਕਣ ਅਤੇ ਆਪਣੀ ਸਿੱਖੀ ਸੰਭਾਲ ਸਕਣ। ਵਿਦ ਦੈਟ ਜ਼ਿੰਦਗੀ ਦੇ ਵਿੱਚ ਆ ਚਾਰ ਚੀਜ਼ਾਂ ਬਹੁਤ ਇੰਪੋਰਟੈਂਟ ਯੂਜ਼ ਕਰਨੀਆਂ ਨੇ ਤੁਸੀਂ ਸੰਗਤ ਸਿਮਰਨ ਤੇ ਸੇਵਾ ਅਰਦਾਸ ਤੇ ਇਹਦੇ ਨਾਲ ਤੁਹਾਨੂੰ ਇਹਦਾ ਰਿਜ਼ਲਟ ਕੀ ਹੁੰਦਾ ਪ੍ਰੇਮਾ ਭਗਤੀ ਲਵਿੰਗ ਡਿਵੋਸ਼ਨ ਐਂਡ ਦੇਰ ਆਰ ਸਟੇਜਿਸ ਇਨ ਲਰਨਿੰਗ ਗੁਰਮਤ ਇਹਦੀਆਂ ਸਟੇਜਿਸ ਹੈਗੀਆਂ ਨੇ ਜਿੱਥੇ ਗੁਰੂ ਜਪਜੀ ਸਾਹਿਬ 'ਚ ਆਉਂਦਾ ਹੈਗਾ ਤਿੱਥੇ ਘੜੀਐ ਸੁਰਤ ਮਤ ਮਨ ਬੁੱਧ ਤਿੱਥੇ ਘੜੀਐ ਸੁਰਾਂ ਸਿੱਧਾਂ ਕੀ ਸੁੱਧ ਬੁੱਧ ਅਤੇ ਸੁੱਧ ਦੇ ਵਿੱਚ ਬਹੁਤ ਡਿਫਰੈਂਸ ਹੈਗਾ ਵੀ ਕਵਰਡ ਇਨ ਦ ਕਲਾਸ ਜਿੱਥੇ ਬੁੱਧ ਖਤਮ ਹੁੰਦੀ ਹੈ ਉੱਥੋਂ ਸੁੱਧ ਸ਼ੁਰੂ ਹੁੰਦੀ ਹੈ ਤੁਹਾਡੀ ਉੱਥੇ ਫਿਰ ਸਿੱਧੀ ਅਤੇ ਸੁੱਧ ਇਕੱਠੀਆਂ ਜਾਂਦੀਆਂ ਨੇ ਦੂਸਰਾ ਹੈਗਾ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਜਦੋਂ ਵੱਡੇ ਹੋਵੋਗੇ ਤੁਹਾਨੂੰ ਬਹੁਤ ਵਾਰੀ ਲੋਕ ਕੁਐਸਚਨ ਕਰਨਗੇ ਕਿ ਜੀ ਨਾਮ ਕੀ ਹੈ ਇਹ ਵੱਡਿਆਂ ਵਾਸਤੇ ਵੀ ਐਕਚੁਲੀ ਮੈਂ ਰਿਕੁਐਸਟ ਕਰ ਰਿਹਾ ਕਿ ਨਾਮ ਕੀ ਹੈ ਵਾਹਿਗੁਰੂ ਨਾਮ ਹੈ ਸਿਰਫ ਵਾਹਿਗੁਰੂ ਨਾਮ ਹੈ ਨੋ ਸਿੱਖੋ ਵਾਹਿਗੁਰੂ ਸਿਰਫ ਇਕੱਲਾ ਨਾਮ ਨਹੀਂ ਹੈਗਾ ਇਹ ਸਾਰਾ ਕੁਛ ਤੁਸੀਂ ਦੇਖ ਰਹੇ ਹੋ ਜਿਹੜਾ ਸਕਰੀਨ 'ਤੇ ਹੈਗਾ ਬੀਜ ਮੰਤਰ ਤੋਂ ਸ਼ੁਰੂ ਹੋ ਕੇ ਇਫ ਯੂ ਲੁੱਕ ਐਟ ਦੀ ਸਫਿਕਸ ਔਨ ਨੰਬਰ 1, 2, 3, 4, 5 ਇਨ ਦਾ ਰੈਡ ਇਟ ਗੋਜ਼ ਆਲ ਦਾ ਵੇ ਟੂ ਦਾ ਰਾਈਟ ਹੈਂਡ ਸਾਈਡ ਵੇਅਰ ਇਟ ਸੇਜ਼ ਵਾਹਿਗੁਰੂ ਮਿਲਾਪ ਨੰਬਰ 35 ਦਿਸ ਇੰਟਾਇਰ ਜਰਨੀ ਇਜ਼ ਨਾਮ ਸ਼ੁਰੂ ਹੁੰਦਾ ਬੀਜ ਮੰਤਰ ਇੱਕ ਓਂਕਾਰ ਉਸ ਤੋਂ ਬਾਅਦ ਮੂਲ ਮੰਤਰ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਤੱਕ ਮੰਤਰ ਉਸ ਤੋਂ ਬਾਅਦ ਗੁਰਮੰਤਰ ਫਿਰ ਤੁਹਾਡਾ ਸ਼ੁਰੂ ਹੁੰਦਾ ਨਾਮ ਸਭ ਤੋਂ ਲੈਫਟ ਸਾਈਡ 'ਤੇ ਨੰਬਰ 5 'ਤੇ ਹੈਗਾ ਐਂਡ ਦੀਜ਼ ਆਰ ਕਲਰ ਕੋਡਿਡ ਇਹ ਮੈਂ ਤੁਹਾਡੇ ਫੋਲਡਰ ਦੇ ਵਿੱਚ ਇਹ ਦੋ ਸਲਾਈਡਸ ਪਾਈਆਂ ਹੋਈਆਂ ਨੇ ਡੂ ਨਾਟ ਵਰੀ ਇਹ ਪੰਜਾਬੀ ਦੇ ਵਿੱਚ ਪਹਿਲੀ ਸਲਾਈਡ ਹੈ ਦੂਜੀ ਤੁਹਾਡੇ ਵਿੱਚ ਮੈਂ ਵਾਸਤੇ ਮੈਂ ਏ ਆਈ ਦੇ ਨਾਲ ਇੰਗਰੇਜ਼ੀ ਦੇ ਵਿੱਚ ਵੀ ਟ੍ਰਾਂਸਲੇਟ ਕਰ ਦਿੱਤੀ ਸੀਗੀ ਕੱਲ੍ਹ ਸ਼ਾਮ ਵਾਸਤੇ ਓਕੇ ਸੋ ਯੂ ਡੋਂਟ ਹੈਵ ਟੂ ਸਟਰਗਲ ਕਿ ਪੰਜਾਬੀ ਦੇ ਵਿੱਚ ਕੀ ਲਿਖਿਆ ਹੈਗਾ ਓਕੇ ਇਹ ਤੁਹਾਡੇ ਗ੍ਰੈਜੂਏਸ਼ਨ ਪੋਰਟਲ ਦੇ ਵਿੱਚ ਦੋ ਸਲਾਈਡਸ ਪ੍ਰਿੰਟ ਕਰਕੇ ਪਾਈਆਂ ਹੋਈਆਂ ਨੇ ਇਹ ਜ਼ਰੂਰ ਤੁਸੀਂ ਪੇਰੈਂਟਸ ਨੂੰ ਖਾਸ ਕਰਕੇ ਬੇਨਤੀ ਹੈ ਕਿ ਆਪਣਾ ਇਹ ਜ਼ਰੂਰ ਤੁਸੀਂ ਪੜ੍ਹਿਓ ਇਟਸ ਅ ਸਿਕੁਐਂਸ਼ੀਅਲ ਥਿੰਗ ਇਹ ਸਲਾਈਡ ਬਹੁਤ ਬਿਜ਼ੀ ਹੈਗੀ ਹੈ ਤੁਹਾਨੂੰ ਇੱਥੇ ਸਮਝ ਸ਼ਾਇਦ ਨਾ ਆਵੇ ਕਲਰ ਕੋਡਿਡ ਹੈਗੀ ਹੈ ਪਰ ਘਰ ਜਾ ਕੇ ਇਹਨੂੰ ਜ਼ਰੂਰ ਤੁਸੀਂ ਇੱਕ ਇੱਕ ਸਟੈਪ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਅਤੇ ਬੱਚਿਆਂ ਨੂੰ ਵੀ ਸਮਝਾਇਓ ਵਿਦ ਦਿਸ ਮੈਂ ਬੱਚਿਆਂ ਨੂੰ ਰਿਕੁਐਸਟ ਕਰੂੰਗਾ ਅਲਫਾਬੈਟਿਕਲੀ ਇੱਥੇ ਆਉਣਗੇ ਪਹਿਲਾਂ ਬੱਚੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕਣਾ ਫਿਰ ਤੁਸੀਂ ਇੱਧਰੋਂ ਆ ਕੇ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਤੋਂ ਤੁਸੀਂ ਆਪਣਾ ਪੈਕਟ ਲੈਣਾ ਹੈਗਾ ਫਿਰ ਤੁਸੀਂ ਇਸ ਪਾਸਿਓਂ ਤੁਸੀਂ ਆਪਣੀ ਜਗ੍ਹਾ 'ਤੇ ਜਾ ਕੇ ਬੈਠ ਜਾਣਾ ਠੀਕ ਹੈ ਫਸਟ ਵਨ ਇਜ਼ ਅਰਮਾਨ ਸਿੰਘ ਹੀ ਇਜ਼ ਗੋਇੰਗ ਇਨ ਟੂ ਦਾ 9th ਗ੍ਰੇਡ ਬਾਸਕਿਟਬਾਲ ਖੇਡਦੇ ਨੇ ਇਹ ਵੱਡੇ ਹੋ ਕੇ ਡੀਓ ਡਾਕਟਰ ਆਫ ਆਸਟੀਓਪੈਥਿਕ ਮੈਡੀਸਨ ਬਣਨਾ ਚਾਹੁੰਦੇ ਨੇ ਇਹਨਾਂ ਦੇ ਇੰਸਪੀਰੇਸ਼ਨ ਇਹਨੂੰ ਗੁਰੂ ਨਾਨਕ ਦੇਵ ਜੀ ਤੋਂ ਮਿਲਦੀ ਹੈ ਬਿਕਾਜ਼ ਗੁਰੂ ਨਾਨਕ ਦੇਵ ਜੀ ਟਾਟ ਆਨੈਸਟੀ ਇਕੁਆਲਿਟੀ ਐਂਡ ਕੰਪੈਸ਼ਨ ਅਤੇ ਇਹਨਾਂ ਦੀ ਫੇਵਰੇਟ ਤੁਕ ਹੈਗੀ ਹੈ ਨਾ ਕੋ ਬੈਰੀ ਨਾ ਹੀ ਬੇਗਾਨਾ ਸਗਲ ਸੰਗ ਹਮਕੋ ਬਨ ਆਈ ਜੋ ਪ੍ਰਭ ਕੀਨੋ ਸੋ ਭਲਾ ਮਾਨਿਓ ਇਹ ਸੁਮਤ ਸਾਧੂ ਤੇ ਪਾਈ ਬੋਲੇ ਸੋ ਨਿਹਾਲ ਦੂਜੇ ਨੰਬਰ ਤੇ ਆਸ਼ੀਸ਼ ਕੌਰ ਜੀ ਇਹ ਵੀ 8ਵੀਂ ਜਮਾਤ ਵਿੱਚ ਜਾਣਗੇ ਇਹਨਾਂ ਨੂੰ ਟਰੈਵਲ ਕਰਨਾ ਬਹੁਤ ਚੰਗਾ ਲੱਗਦਾ ਹੈਗਾ ਇਹ ਚੰਗੀਆਂ ਡਿਫਰੈਂਟ ਚੀਜ਼ਾਂ ਡਿਫਰੈਂਟ ਕਲਚਰਸ ਐਕਸਪਲੋਰ ਕਰਨਾ ਬਹੁਤ ਚੰਗਾ ਇਹਨਾਂ ਨੂੰ ਲੱਗਦਾ ਹੈਗਾ ਇਹਨਾਂ ਦੀ ਇੰਸਪੀਰੇਸ਼ਨ ਚਾਰ ਸਾਹਿਬਜ਼ਾਦੇ ਨੇ ਬਿਕਾਜ਼ ਦੇ ਟਾਟ ਅਸ ਪਾਵਰਫੁਲ ਵੈਲਿਊ ਥਰੂ ਦੇਅਰ ਖਰੇਜ ਐਂਡ ਸੈਕਰੀਫਾਈਸ ਦੇਅਰ ਸਟੋਰੀ ਆਲਸੋ ਇੰਸਪਾਇਰਸ ਪੀਪਲ ਟੂ ਸਟੈਂਡ ਅਗੇਂਸਟ ਓਪਰੇਸ਼ਨ ਐਂਡ ਇਨਜਸਟਿਸ ਤੀਰਥ ਨਾਵਾਂ ਜੇਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ ਇਹਨਾਂ ਦੀ ਫੇਵਰੇਟ ਤੁਕ ਹੈਗੀ ਹੈ ਬੋਲੇ ਸੋ ਨਿਹਾਲ ਪਵਨੂਰ ਕੌਰ ਇਹ ਵੀ 8ਵੀਂ ਜਮਾਤ ਵਿੱਚ ਜਾਣਗੇ ਅਗਲੇ ਸਾਲ ਮਤਲਬ ਸਪਟੰਬਰ ਦੇ ਵਿੱਚ ਇਹਨਾਂ ਨੂੰ ਵਾਲੀਬਾਲ ਖੇਡਣਾ ਬਹੁਤ ਚੰਗਾ ਲੱਗਦਾ ਹੈਗਾ ਅਤੇ ਇਹ ਨਿਊਰੋ ਸਰਜਨ ਬਣਨਾ ਚਾਹੁੰਦੇ ਨੇ ਵੱਡੇ ਹੋ ਕੇ ਬਾਬਾ ਫਤਿਹ ਸਿੰਘ ਜੀ ਇਹਨਾਂ ਦੇ ਇੰਸਪੀਰੇਸ਼ਨ ਇਹਨਾਂ ਤੋਂ ਮਿਲਦੀ ਹੈ ਬਿਕਾਜ਼ ਹੀ ਗੇਵ ਅਪ ਹਿਜ਼ ਲਾਈਫ ਐਟ ਸੱਚ ਅ ਯੰਗ ਏਜ ਐਂਡ ਵਾਜ਼ ਅ ਬਰੇਵ ਸੋਲ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਬੋਲੇ ਸੋ ਨਿਹਾਲ ਅੱਗੇ ਏਕਮ ਸਿੰਘ ਜੀ ਇਹ ਨੌਵੀਂ ਜਮਾਤ ਵਿੱਚ ਜਾਣਗੇ ਅਗਲੇ ਇਸ ਅਗਲੇ ਨੈਕਸਟ ਈਅਰ ਤੋਂ ਸਪਟੈਂਬਰ ਈਅਰ ਤੋਂ ਇਹ ਬਾਸਕਿਟਬਾਲ ਖੇਡਦੇ ਨੇ ਅਤੇ ਵੀਡੀਓ ਗੇਮਸ ਵੀ ਖੇਡ ਲੈਂਦੇ ਨੇ ਮਹਾਰਾਜਾ ਰਣਜੀਤ ਸਿੰਘ ਜੀ ਇਹ ਇਹਨਾਂ ਦੇ ਫੇਵਰੇਟ ਸਿੱਖ ਸ਼ਖਸੀਅਤ ਨੇ ਬਿਕਾਜ਼ ਹੀ ਸਸਟੇਨਡ ਦ ਸਿੱਖ ਇੰਪਾਇਰ ਫਰੋਮ ਦ ਬ੍ਰਿਟਿਸ਼ ਐਂਡ ਵਾਜ਼ ਅ ਫੀਅਰਸ ਮੈਨ ਹੂ ਵਾਜ਼ਨਟ ਅਫਰੇਡ ਆਫ ਐਨੀਥਿੰਗ ਬਿਕਾਜ਼ ਹੀ ਵਾਜ਼ ਅ ਟਰੂ ਡਿਵੋਟੀ ਆਫ ਵਾਹਿਗੁਰੂ ਇਟ ਇੰਸਪਾਇਰਸ ਮੀ ਨਾਟ ਟੂ ਬੀ ਅਫਰੇਡ ਆਫ ਐਨੀ ਚੈਲੰਜ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਵੈਰੀ ਐਪਟ ਅਕੋਰਡਿੰਗ ਟੂ ਮਹਾਰਾਜਾ ਰਣਜੀਤ ਸਿੰਘ ਜੀ ਇਸ ਤੋਂ ਐਸ ਵੈਲ ਬੋਲੇ ਸੋ ਨਿਹਾਲ ਗੁਰਨਿਹਾਲ ਸਿੰਘ ਹੰਸਰਾ ਇਹ ਅੱਠਵੀਂ ਜਮਾਤ ਵਿੱਚ ਜਾਣਗੇ ਇਹਨਾਂ ਨੂੰ ਫੁੱਟਬਾਲ ਖੇਡਣਾ ਬਹੁਤ ਸੋਹਣਾ ਲੱਗਦਾ ਹੈਗਾ ਐਂਡ ਹੀ ਇਜ਼ ਐਨ ਐਮ ਐਮ ਏ ਚੈਂਪੀਅਨ ਐਸ ਵੈਲ ਹਾਰਡਵੇਅਰ ਇੰਜੀਨੀਅਰ ਬਣਨਾ ਚਾਹੁੰਦੇ ਨੇ ਐਂਡ ਜਸਵੰਤ ਸਿੰਘ ਖਾਲਰਾ ਇਹਨਾਂ ਦੀ ਇੰਸਪੀਰੇਸ਼ਨ ਸ਼ਖਸੀਅਤ ਨੇ ਵਾਈ ਬਿਕਾਜ ਹੀ ਡਿਸਾਈਡਿਡ ਟੂ ਸਟੈਂਡ ਅਪ ਟੂ ਦ ਸਿੱਖ ਕਮਿਊਨਿਟੀ ਇਨ ਨੋਇੰਗ ਦੇਰ ਵੁੱਡ ਬੀ ਕੰਸੀਕੁਐਂਸਿਸ ਐਂਡ ਸਟਿਲ ਸੈਡ ਇਟ The best thing he did was expose the Indian government for illegal abduction and torture of Sikh men in 1984 to 1995. Sir jaave ta jaave, mera Sikhi sidak na jaave. Bole so nihal. Gurnoor Singh Sandhu, e dasmi jamaat vich jaange, e track and field, daudan bahut lagande ne. He wants to be an engineer when he grows up. And Fauja Singh is the favorite shakhsiyat han. He was persistent and disciplined. Uddam karediya jiyo, tu kamavdiya sukh punch. Tyayediya tu prabhu mil, nanak utri chant. Bolei so nihal. Gursahaj Singh ji. ਇਹ ਅੱਠਵੀਂ ਜਮਾਤ 'ਚ ਜਾ ਰਹੇ ਨੇ ਇਹਨਾਂ ਦੀ ਹੋਬੀ ਡਰਾਇੰਗ ਇਹ ਬਹੁਤ ਚੰਗਾ ਡਰਾਇੰਗ ਕਰਦੇ ਨੇ ਐਂਡ ਹੀ ਵਾਂਟਸ ਟੂ ਬੀ ਐਨੀਥਿੰਗ ਦੈਟ ਪੇਜ਼ ਵੈਲ ਦੈਟ ਇਜ਼ ਗੁੱਡ ਫਾਰ ਐਵਰੀ ਵਨ ਐਕਚੁਲੀ ਇੰਸਪੀਰੇਸ਼ਨ ਬਾਬਾ ਬੁੱਢਾ ਜੀ ਸਰਵਡ ਸਿੱਖ ਗੁਰੂ ਸਾਹਿਬਾਨ ਸਤਿਗੁਰੂ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਇਹ ਇਸ ਤੁਕ ਤੇ ਟੇਕ ਲਗਾ ਕੇ ਆਪਣੀ ਜੀਵਨ ਸਫਲਾ ਕਰਨਾ ਚਾਹੁੰਦੇ ਨੇ ਬੋਲੇ ਸੋ ਨਿਹਾਲ ਗੁਰਸਿਮਰ ਸਿੰਘ ਇਹ ਵੀ ਅੱਠਵੀਂ ਜਮਾਤ ਵਿੱਚ ਜਾ ਰਹੇ ਨੇ ਸਪਟੈਂਬਰ ਦੇ ਵਿੱਚ ਹੀ ਪਲੇਜ਼ ਰੀਅਲੀ ਗੁੱਡ ਪਿਆਨੋ ਐਂਡ ਹੀ ਵਾਂਟਸ ਟੂ ਬੀ ਐਨ ਐਕਚੁਰੀ ਬੇਸਿਕਲੀ ਜਿਹੜੇ ਬੰਦੇ ਆਡਿਟਿੰਗ ਕਰਦੇ ਨੇ ਫਾਈਨੈਂਸ਼ੀਅਲ ਆਡਿਟਿੰਗ ਐਂਡ ਫਾਈਨੈਂਸ਼ੀਅਲ ਅਸੈਸਮੈਂਟਸ ਕਰਦੇ ਨੇ He wants to be one of those. And Maharaja Ranjit Singh Ji is his inspirational figure because Maharaja Ranjit Singh unified Punjab and ruled for 38 years. Despite losing an eye to the smallpox as a child, he modernized the military, built a strong state, and resisted foreign invasions while other empires fell to the British. Inna di tuk hai ye chul ਝੂਲੇ ਸੋ ਛੱਤ ਨਿਰੰਜਨੀ ਮਲ ਤਖਤ ਬੈਠਾ ਗੁਰ ਹਟੀਐ ਕਰੇ ਜੇ ਗੁਰ ਫੁਰਮਾਇਆ ਸਿਰ ਸਿਲ ਜੋਗ ਅਲੂਣੀ ਚੱਟੀਐ ਬੁਲੇ ਸੋ ਨਿਹਾਲ ਗੁਰਤੇਜ ਸਿੰਘ ਇਹ ਵੀ ਅੱਠਵੀਂ ਜਮਾਤ ਵਿੱਚ ਜਾ ਰਹੇ ਨੇ ਇਹ ਬੱਚਾ ਬਾਸਕਿਟਬਾਲ ਬਹੁਤ ਸੋਹਣਾ ਖੇਡਦਾ ਹੈਗਾ ਅਤੇ ਕੀਰਤਨ ਵੀ ਬਹੁਤ ਸੋਹਣਾ ਕਰਦੇ ਨੇ He wants to be an astronomer. Maybe he wants to be the first Sikh gentleman who may want to go to Mars. Inspiration Maharaja Ranjit Singh, because he was a secular leader and a very brave emperor. With his remarkable leadership and clear vision, he built a powerful kingdom. Less is more for our Maharaja. Patala patal lakh agasa agas udak udak pal thake ved kehen ik vaat. ਵੈਸੇ ਜੇ ਧਿਆਨ ਦਿਓ ਤਾਂ ਹਰੇਕ ਬੱਚੇ ਦੀ ਇੰਸਪੀਰੇਸ਼ਨ ਤੁਕ ਅਤੇ ਇੰਸਪੀਰੇਸ਼ਨ ਜਿਹੜੀ ਸ਼ਖਸੀਅਤ ਹੈ ਦੇ ਮੈਚ ਵਿਦ ਈਚ ਅਦਰ ਵੈਰੀ ਨਾਈਸਲੀ ਡਨ ਬੋਲੇ ਸੋ ਨਿਹਾਲ ਹਰਗੁਣ ਸਿੰਘ ਇਹ ਦਸਵੀਂ ਜਮਾਤ ਵਿੱਚ ਜਾਣਗੇ ਇਸ ਸਾਲ ਬਾਸਕਟਬਾਲ ਬਹੁਤ ਸੋਹਣਾ ਖੇਡਦੇ ਨੇ, ਰੋਬੋਟਿਕਸ ਵੀ ਬਹੁਤ ਸੋਹਣਾ ਇਹਦਾ ਇਹਨਾਂ ਦੀ ਰੁਚੀ ਹੈ. ਹੀ ਵਾਂਟਸ ਟੂ ਮੇਜਰ ਇਨ ਰੋਬੋਟਿਕਸ ਵੈਨ ਹੀ ਗਰੋਜ਼ ਅਪ. ਇੰਸਪੀਰੇਸ਼ਨ ਗੁਰੂ ਗੋਬਿੰਦ ਸਿੰਘ ਜੀ. ਵਾਈ? ਬਿਕੋਜ਼ ਗੁਰੂ ਸਾਹਿਬ ਇੰਸਪਾਇਰਸ ਅਸ ਟੂ ਬੀ ਕਰੇਜੀਅਸ ਸਿੰਸ ਹੀ ਫੌਟ ਫੋਰ ਦਾ ਫਰੀਡਮ ਆਫ ਰਿਲੀਜਨ. ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਬੋਲੇ ਸੋ ਨਿਹਾਲ. ਹਰਜਤ ਸਿੰਘ, ਹਰਜਤ ਸਿੰਘ ਜੀ ਨੌਵੀਂ ਜਮਾਤ ਵਿੱਚ ਜਾਣਗੇ. ਬਾਸਕਟਬਾਲ ਬਹੁਤ ਸੋਹਣਾ ਖੇਡਦੇ ਨੇ ਅਤੇ ਬੋਰਡ ਗੇਮਸ ਵੀ ਬਹੁਤ ਖੇਡਦੇ ਨੇ. ਹੀ ਵਾਂਟਸ ਬੀ ਇਨ ਇੰਜੀਨੀਅਰਿੰਗ ਔਰ ਮੈਡੀਕਲ ਫੀਲਡ ਵੈਨ ਹੀ ਗਰੋਜ਼ ਅਪ. ਇੰਸਪੀਰੇਸ਼ਨ ਹਰੀ ਸਿੰਘ ਨਲਵਾ. ਵਾਈ? ਬਿਕੋਜ਼ ਹੀ ਵਾਜ਼ ਅ ਵਾਰੀਅਰ ਹੂ ਐਕਸਪੈਂਡਡ ਦ ਸਿੱਖ ਐਮਪਾਇਰ ਐਂਡ ਵਾਂਸ ਸਰਵਡ ਦ ਜਾਜ਼ ਆਫ ਦ ਟਾਈਗਰ ਵਿਦ ਹਿਸ ਬੇਅਰ ਹੈਂਡਸ ਐਟ ਦ ਏਜ ਆਫ 15. ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ. ਬੋਲੇ ਸੋ ਨਿਹਾਲ. ਹਰਸ਼ੀਨ ਕੌਰ, ਇਹ ਬੱਚੀ ਅੱਠਵੀਂ ਜਮਾਤ ਵਿੱਚ ਜਾਏਗੀ ਅਗਲੇ ਸਾਲ. ਟੈਨਿਸ ਖੇਡਦੇ ਨੇ, ਸਵਿਮਿੰਗ ਕਰਦੇ ਨੇ, ਕਰਾਟੇ ਵੀ ਖੇਡ ਲੈਂਦੇ ਨੇ. ਸ਼ੀ ਵਾਂਟਸ ਬੀ ਅ ਹਾਰਟ ਸਰਜਨ ਵੈਨ ਸ਼ੀ ਗਰੋਜ਼ ਅਪ. ਇਹਨਾਂ ਦੀ ਇੰਸਪੀਰੇਸ਼ਨ ਫਿਗਰ ਬੀਬੀ ਸਦਾ ਕੌਰ ਜੀ. ਵਾਈ? ਬਿਕੋਜ਼ ਬੀਬੀ ਸਦਾ ਕੌਰ ਜੀ ਵਾਜ਼ ਅ ਵੈਰੀ ਵਾਈਜ਼ ਐਂਡ ਸਮਾਰਟ ਐਂਡ ਸ਼ੀ ਆਲਸੋ ਯੂਜ਼ ਹਰ ਵਿਟਸ ਐਂਡ ਫੌਟ ਵਾਰਸ. ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੇ. ਬੋਲੇ ਸੋ ਨਿਹਾਲ. ਇਸ਼ਨੀਤ ਕੌਰ, ਇਹ ਨੌਵੀਂ ਜਮਾਤ ਵਿੱਚ ਜਾ ਰਹੇ ਨੇ. ਵਾਲੀਬਾਲ ਬਹੁਤ ਸੋਹਣਾ ਖੇਡਦੇ ਨੇ, ਬੈਡਮਿੰਟਨ ਵੀ ਬਹੁਤ ਸੋਹਣੀ ਖੇਡਦੇ ਨੇ. ਐਂਡ ਸ਼ੀ ਵਾਂਟਸ ਬੀ ਅ ਕਾਰਡੀਓਲੋਜਿਸਟ ਔਰ ਅ ਲਾਇਰ ਵੈਨ ਸ਼ੀ ਗਰੋਜ਼ ਅਪ. ਮਾਤਾ ਗੁਜਰੀ ਕੌਰ ਜੀ, ਮਾਤਾ ਗੁਜਰ ਕੌਰ ਜੀ ਇਹਨਾਂ ਦੀ ਸ਼ਖਸੀਅਤ ਨੇ. ਬਿਕੋਜ਼ ਸ਼ੀ ਸ਼ੋਅਡ ਦ ਗ੍ਰੇਟ ਕਰੇਜ, ਫੇਥ ਐਂਡ ਸਟਰੈਂਥ ਡਿਊਰਿੰਗ ਡਿਫੀਕਲਟ ਟਾਈਮਸ. She inspires me to stay strong during life challenges, trust Vaheguru and always accept His hukam. Tera kiya meetha lagai, har naam padarth nanak mangai. Bole so nihal. Jasraj Singh. Jasraj Singh ji 8th jamaat vich ja rahe ne, field hockey bahut khelde ne, class vich vi apni hockey leke aunde sige. He wants to be a structural engineer and his shakhsiyat that he loves in Sikhism is Akali Baba Phula Singh Ji. Why? Because from a young age, he would not eat until he memorized the Shabad from Gurbani every day. He was also the Jathedar of Akal Takht Sahib and fought in many wars. Haath pao kar kaam sab cheet naranjan naal. Bole so nihal. ਜਪਵੀਰ ਸਿੰਘ ਜੀ, ਇਹ 8th ਜਮਾਤ ਵਿੱਚ ਜਾ ਰਹੇ ਨੇ. ਬਾਸਕਟਬਾਲ ਬਹੁਤ ਸੋਹਣਾ ਖੇਡਦੇ ਨੇ ਅਤੇ ਟੈਨਿਸ ਵੀ ਬਹੁਤ ਸੋਹਣੀ ਖੇਡ ਲੈਂਦੇ ਨੇ. ਐਂਡ ਹੀ ਵਾਂਟਸ ਬੀ ਇਨ ਮੈਡੀਕਲ ਪ੍ਰੋਫੈਸ਼ਨ. ਇੰਸਪੀਰੇਸ਼ਨ ਇਹਨਾਂ ਨੂੰ ਮਿਲਦੀ ਹੈ ਬਾਬਾ ਦੀਪ ਸਿੰਘ ਜੀ ਤੋਂ. ਵਾਈ? ਬਿਕੋਜ਼ ਹੀ ਵਾਜ਼ ਐਨ ਐਮਬੋਡੀਮੈਂਟ ਆਫ ਬਰੇਵ ਸੇਂਟ ਵਾਰੀਅਰ. ਮੈਂ ਨਾ ਹੀ ਕੁਛ ਹਾਂ, ਨਾ ਹੀ ਕੁਛ ਆਹੇ ਨਾ ਮੋਰਾ, ਔਸਰ ਲੱਜਾ ਰਾਖ ਲਿਓ ਸਭਨਾ ਜਨ ਤੋਰਾ. ਬੋਲੇ ਸੋ ਨਿਹਾਲ. ਕਨਿਸ਼ਪਾਲ, ਕਨਿਸ਼ਪਾਲ ਜੀ 8th ਜਮਾਤ ਵਿੱਚ ਜਾ ਰਹੇ ਨੇ. ਲੈਗੋਜ਼ ਬਣਾਉਂਦੇ ਨੇ ਅਤੇ ਨਾਲ ਰੋਬੋਟਿਕਸ ਵੀ ਇਹਨਾਂ ਨੂੰ ਬਹੁਤ ਚੰਗਾ ਲੱਗਦਾ ਹੈਗਾ. ਹੀ ਵਾਂਟਸ ਬੀ ਐਨ ਇਲੈਕਟ੍ਰੀਕਲ ਇੰਜੀਨੀਅਰ. ਬਾਬਾ ਫਤਿਹ ਸਿੰਘ ਜੀ ਤੋਂ ਇਹਨਾਂ ਨੂੰ ਬਹੁਤ ਇੰਸਪੀਰੇਸ਼ਨ ਮਿਲਦੀ ਹੈ. ਵਾਈ? ਬਿਕੋਜ਼ ਹੀ ਫੀਲਸ ਇੰਸਪਾਇਰਡ ਬਾਏ ਹਿਮ ਬਿਕੋਜ਼ ਹੀ ਵਾਜ਼ ਅ ਵੈਰੀ ਕਰੇਜੀਅਸ ਐਂਡ ਬਰੇਵ. He made all the right choices even when he was so young and sacrificed his life for saving Sikhi and human rights of religious freedom. Akhi kadina dekhan dei apna bird samhalai. Bole so nihal. Keesha Kaur, eh bachi 9th jamaat vich jayegi ji. And she loves to hanging out with friends and she reads a lot. She wants to be in a medical profession. Inspiration inanu mildi hai Mai Bhago ji ton because she's bravely led 6 soldiers into the battle, showing courage, strength and faith in Sikhism. ਗੁਰਮੁਖ ਮਨ ਮੇਰੇ ਨਾਮ ਸੰਭਾਲ ਬੁਲੇ ਸੋ ਨਿਹਾਲ ਕੋਹਿਨੂਰ ਸਿੰਘ ਕੋਹਿਨੂਰ ਇਜ਼ ਨਾਟ ਹੀਅਰ ਮਹਿਰੀਨ ਕੌਰ ਚਿੰਨਾ ਮਹਿਰੀਨ ਕੌਰ ਜੀ ਅੱਠਵੀਂ ਜਮਾਤ ਵਿੱਚ ਜਾ ਰਹੇ ਨੇ ਸ਼ੀ ਲਵਸ ਬਾਸਕਿਟਬਾਲ ਐਂਡ ਆਰਟ ਐਂਡ ਕਰੋਸ਼ੇ ਸ਼ੀ ਵਾਂਟਸ ਟੂ ਬੀ ਅ ਫਾਰਮਾਸਿਸਟ ਵੈਨ ਸ਼ੀ ਗਰੋਜ਼ ਅਪ ਇੰਸਪੀਰੇਸ਼ਨ ਮਾਈ ਭਾਗੋ ਜੀ ਬਿਕੋਜ਼ ਸ਼ੀ ਸ਼ੋਜ਼ ਲੀਡਰਸ਼ਿਪ ਰੈਜ਼ੀਲੀਅੰਸ ਐਂਡ ਕਰੇਜ ਡਜ਼ਨਟ ਮੈਟਰ ਇਫ ਯੂ ਆਰ ਅ ਸਰਟਨ ਜੈਂਡਰ ਇੰਸਪਾਇਰਿੰਗ ਮੈਨੀ ਸਿੱਖਸ ਦੈਟ ਐਨੀਵਨ ਕੈਨ ਸਟੈਪ ਅਪ ਟੂ ਬੀ ਅ ਲੀਡਰ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਬੁਲੇ ਸੋ ਨਿਹਾਲ ਪ੍ਰਭਦੀਪ ਕਲਸ਼ ਪ੍ਰਭਦੀਪ ਜੀ ਅੱਠਵੀਂ ਨੌਵੀਂ ਜਮਾਤ ਵਿੱਚ ਜਾ ਰਹੇ ਨੇ ਐਂਡ ਸ਼ੀ ਲਵਸ ਬਾਸਕਿਟਬਾਲ ਐਂਡ ਸ਼ੀ ਲਵਸ ਕੁਕਿੰਗ ਐਜ਼ ਵੈਲ ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਤੇ ਬਹੁਤ ਮਾਣ ਹੈਗਾ ਇਹਨਾਂ ਨੂੰ ਇੰਸਪੀਰੇਸ਼ਨ ਮਿਲਦੀ ਹੈ ਬਿਕੋਜ਼ ਗੁਰੂ ਗੋਬਿੰਦ ਸਿੰਘ ਜੀ ਸਟੂਡ ਅਪ ਈਵਨ ਵੈਨ ਇਟ ਵਾਸ ਡੇਂਜਰਸ ਫੋਰ ਹਿਮ ਐਂਡ ਹਿਸ ਫੈਮਲੀ ਐਂਡ ਹੀ ਸੈਕਰੀਫਾਈਸਡ ਹਿਸ ਹੋਲ ਇੰਟਾਇਰ ਫੈਮਲੀ ਫੋਰ ਦ ਪੰਥ ਸੁਖ ਦੁੱਖ ਤੇਰੀ ਆਗਿਆ ਪਿਆਰੇ ਦੂਜੀ ਨਾਹੀਂ ਜਾਏ ਜੋ ਤੂੰ ਕਰੈ ਸੋ ਕਰੀ ਪਿਆਰੇ ਅਵਰ ਕਿਛ ਕਰਨ ਨਾ ਜਾਏ ਬੁਲੇ ਸੋ ਨਿਹਾਲ ਪ੍ਰਭਵੀਰ ਸਿੰਘ ਪ੍ਰਭਵੀਰ ਸਿੰਘ ਜੀ ਦੇ ਮਾਮ ਤੁਸੀਂ ਆ ਜਾਓ ਜੀ ਪ੍ਰਭਵੀਰ ਸਿੰਘ ਜੀ ਨੌਵੀਂ ਜਮਾਤ ਵਿੱਚ ਜਾ ਰਹੇ ਨੇ ਇਹਨਾਂ ਨੂੰ ਵੁੱਡਵਰਕਿੰਗ ਦਾ ਬਹੁਤ ਸ਼ੌਂਕ ਹੈਗਾ ਇਹ ਗਾਰਡਨਿੰਗ ਵੀ ਬਹੁਤ ਸੋਹਣੀ ਕਰਦੇ ਨੇ ਬਾਸਕਿਟਬਾਲ ਵੀ ਬਹੁਤ ਸੋਹਣਾ ਖੇਡਦੇ ਨੇ ਐਂਡ ਹੀ ਵਾਂਟਸ ਟੂ ਬੀ ਅ ਬਿਜ਼ਨਸਮੈਨ ਵੈਨ ਹੀ ਗਰੋਜ਼ ਅਪ ਬਾਬਾ ਦੀਪ ਸਿੰਘ ਜੀ ਤੋਂ ਇਹਨਾਂ ਨੂੰ ਬਹੁਤ ਇੰਸਪੀਰੇਸ਼ਨ ਮਿਲਦੀ ਹੈ ਬਿਕੋਜ਼ ਹੀ ਫੌਟ ਬਾਈ ਹੋਲਡਿੰਗ ਹਿਸ ਹੈਡ ਇਨ ਹਿਸ ਪਾਮ ਉਠਤ ਸੁਖੀਆ ਬੈਠਤ ਸੁਖੀਆ ਭਾਉ ਨਹੀਂ ਲਾਗੇ ਜਾਂ ਐਸੇ ਬੁਝੀਆ ਬੁਲੇ ਸੋ ਨਿਹਾਲ ਪੂਰਨਵੀਰ ਸਿੰਘ ਪੂਰਨਵੀਰ ਸਿੰਘ ਜੀ ਅੱਠਵੀਂ ਜਮਾਤ ਵਿੱਚ ਜਾ ਰਹੇ ਨੇ ਇਹ ਬਾਸਕਿਟਬਾਲ ਸੋਹਣਾ ਖੇਡਦੇ ਨੇ ਅਤੇ ਮਾਰਸ਼ਲ ਆਰਟਸ ਵੀ ਖੇਡ ਲੈਂਦੇ ਨੇ ਐਂਡ ਹੀ ਵਾਂਟਸ ਟੂ ਬੀ ਅ ਬਾਸਕਿਟਬਾਲ ਪਲੇਅਰ ਔਰ ਅ ਨਰਸ ਐਂਡ ਹਿਸ ਇੰਸਪੀਰੇਸ਼ਨ ਫਿਗਰ ਇਜ਼ ਅਕਾਲੀ ਬਾਬਾ ਦੀਪ ਸਿੰਘ ਜੀ ਵਾਈ ਬਿਕੋਜ਼ ਹੀ ਸਪੈਂਟ ਹਿਸ ਲਾਈਫ ਫੁੱਲੀ ਡੈਡੀਕੇਟਡ ਟੂ ਦ ਗੁਰੂਜ਼ ਵਰਡ ਐਂਡ ਅਸਟੈਬਲਿਸ਼ ਦ ਦਮਦਮੀ ਟਕਸਾਲ ਈਵਨ ਵਿਦ ਹਿਸ ਹੈਡ ਸਲਾਈਸਡ ਬਾਈ ਦੀ ਐਨਮੀ ਹੀ ਕੈਪਟ ਹਿਸ ਪ੍ਰੋਮਿਸ ਬਿਯੋਂਡ ਹਿਸ ਬ੍ਰੈਥ ਹਰ ਸਿਮਰਤ ਤੇਰੀ ਜਾਏ ਬੁਲਾਏ ਸਰਬ ਕਲਿਆਣ ਵਸੈ ਮਨ ਆਏ ਪੁਲੇ ਸੋ ਨਿਹਾਲ ਸਿਰਜਨ ਸਿੰਘ ਜੀ ਇਹ ਅੱਠਵੀਂ ਜਮਾਤ ਵਿੱਚ ਜਾਣਗੇ ਅਗਲੇ ਸਾਲ ਇਸ ਸਪਟੰਬਰ ਦੇ ਵਿੱਚ ਹੀ ਲਾਈਕਸ ਟੂ ਪਲੇ ਬਾਸਕਿਟਬਾਲ ਐਂਡ ਹੀ ਲਾਈਕਸ ਟੂ ਡੂ ਕੋਡਿੰਗ ਹੀ ਇਜ਼ ਐਕਚੁਲੀ ਅ ਰੀਅਲੀ ਗੁੱਡ ਕੋਡਰ ਡਿਵੈਲਪਰ ਐਟ ਦਿਸ ਯੰਗ ਏਜ ਬਾਏ ਦ ਵੇ ਹੀ ਵਾਂਟਸ ਟੂ ਬੀ ਐਨ ਏਆਈ ਇੰਜੀਨੀਅਰ ਹਿਸ ਇੰਸਪੀਰੇਸ਼ਨ ਇਜ਼ ਭਗਤ ਪੂਰਨ ਸਿੰਘ ਜੀ ਬਿਕੋਜ਼ ਹੀ ਡੈਡੀਕੇਟਡ ਹਿਸ ਇੰਟਾਇਰ ਲਾਈਫ ਟੂ ਹੈਲਪਿੰਗ ਪੀਪਲ ਨੋ ਵਨ ਐਲਸ ਵਰਡ ਐਂਡ ਹੀ ਕੇਅਰਡ ਫੋਰ ਕਾਊਂਟਲੈਸ ਕਹੋ ਨਾਨਕ ਹਮ ਨੀਚ ਕਰਮਾ ਸਰਨ ਪ੍ਰੇਕੀ ਰਾਖੋ ਸਰਮਾ ਬੁਲੇ ਸੋ ਨਿਹਾਲ ਇਹਦੇ ਨਾਲ ਹੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਬੱਚਿਓ ਅਤੇ ਅਗਲੇ ਸਾਲ ਨਹੀਂ ਸੋਰੀ ਆਈ ਐਮ ਸੋਰੀ ਇਸ ਦਿਨ ਤੋਂ ਬਾਅਦ ਮਿਨੀਮਮ ਸਾਰਿਆਂ ਨੇ ਜਪਜੀ ਸਾਹਿਬ ਦਾ ਪਾਠ ਹਰ ਰੋਜ਼ ਕਰਨਾ ਹੈਗਾ ਮਿਨੀਮਮ 6 ਮਿੰਟ ਵਾਸਤੇ ਸਿਮਰਨ ਜ਼ਰੂਰ ਕਰਨਾ ਹੈਗਾ ਟਾਈਮ ਕੱਢਣਾ ਔਖਾ ਹੁੰਦਾ ਬਟ ਟਾਈਮ ਨਿਕਲ ਆਉਂਦਾ ਜੇ ਤੁਸੀਂ ਹਰ ਰੋਜ਼ ਆਪਣੀ ਇਹ ਸਕੈਜੂਲ ਬਣਾ ਲਓ ਰੂਟੀਨ ਬਣਾ ਲਓ ਤਾਂ ਬਹੁਤ ਛੇਤੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਇੰਪਰੂਵਮੈਂਟ ਤੁਸੀਂ ਦੇਖੋਗੇ ਜਦੋਂ ਵੀ ਤੁਸੀਂ ਗੁਰਦੁਆਰਾ ਸਾਹਿਬ ਆਉਂਦੇ ਹੋ ਸਕਰੀਨ ਦੇ ਉੱਤੇ ਸ਼ਬਦ ਆਉਂਦਾ ਹੈਗਾ ਉਹਦੇ ਮੀਨਿੰਗ ਜ਼ਰੂਰ ਪੜਿਆ ਕਰੋ ਜਿਸ ਤੁਹਾਨੂੰ ਸਾਰਿਆਂ ਨੂੰ ਪਤਾ ਹੈਗੀ ਹੈ ਤੁਹਾਡਾ ਫਾਊਂਡੇਸ਼ਨ ਸਾਰਿਆਂ ਦਾ ਹੈਗਾ ਮੈਂ ਅਖੀਰ ਦੇ ਵਿੱਚ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਸੀਗਾ ਕਿ ਜਿਹੜੇ ਬੱਚੇ ਨੌਵੀਂ ਜਾਂ ਦਸਵੀਂ ਦੇ ਵਿੱਚ ਜਾ ਰਹੇ ਨੇ ਮੈਂ ਕਲਾਸਿਸ ਦੇ ਵਿੱਚ ਵੀ ਅਨਾਊਂਸਮੈਂਟ ਕੀਤੀ ਸੀਗੀ ਕਿ ਗੁਰਦੁਆਰਾ ਸਾਹਿਬ ਫਰੀਮੌਂਟ ਦੀ ਸਹਾਇਤਾ ਨਾਲ ਹੀ ਅਸੀਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ ਉਡਾਰੀ ਅਤੇ ਉਹਨਾਂ ਦੀ ਸਮਰ ਰਿਟਰੀਟ ਹੈਗੀ ਹੈ ਉਹਦੇ ਵਿੱਚ ਬੱਚਿਆਂ ਨੂੰ ਜਿਹੜੇ ਹਾਈ ਸਕੂਲ ਦੇ ਵਿੱਚ ਬੱਚੇ ਜਾ ਰਹੇ ਨੇ ਉਹਨਾਂ ਦੇ ਜਿਹੜੇ ਪ੍ਰੋਫਾਈਲ ਬਿਲਡਿੰਗ ਅਤੇ ਉਹਨਾਂ ਦੀ ਕੋਚਿੰਗ ਸ਼ੁਰੂ ਹੁੰਦੀ ਹੈ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਈਮੇਲ ਰਾਹੀਂ ਉਹਨਾਂ ਦਾ ਭੇਜਾਂਗਾ ਉਹਦਾ ਇਨਫੋਰਮੇਸ਼ਨ ਦੈਟ ਇਜ਼ ਕਾਲਡ udari.org udari.org ਵਿਦ ਦਿਸ ਆਈ ਐਮ ਗੋਇੰਗ ਟੂ ਗਿਵ ਇਟ ਬੈਕ ਟੂ ਅਸ਼ਮੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਫਿਰ ਵਧਾਈਆਂ ਸਾਰੇ ਬੱਚਿਆਂ ਨੂੰ ਪੇਰੈਂਟਸ ਨੂੰ ਸਾਰੇ ਟੀਚਰਸ ਨੂੰ ਇੱਕ ਵਾਰੀ ਫਿਰ ਗ੍ਰੈਜੂਏਸ਼ਨ ਦੇ ਲਈ ਸਾਡੇ ਕੋਲ ਸਮਾਂ ਥੋੜ੍ਹਾ ਜਿਹਾ ਹੈਗਾ ਬਟ ਮੈਂ ਤਿੰਨ ਚਾਰ ਗੱਲਾਂ ਸੰਗਤ ਨਾਲ ਸਾਂਝੀਆਂ ਕਰਨੀਆਂ ਸੀ ਸਪੈਸ਼ਲੀ ਆਪਣੇ ਖਾਲਸਾ ਸਕੂਲ ਦੇ ਨਾਲ ਜਿਹੜੇ ਪੇਰੈਂਟਸ ਟੀਚਰਸ ਅਤੇ ਹੋਰ ਜਣੇ ਜਿਹੜੇ ਜੁੜੇ ਹੋਏ ਆ ਸੋ ਮੈਂ ਜਿੱਦਾਂ ਪਹਿਲਾਂ ਮੈਨਸ਼ਨ ਕੀਤਾ ਸੀ ਵੀ ਅਸੀਂ ਫਰੀਮੌਂਟ ਖਾਲਸਾ ਸਕੂਲ ਅਤੇ ਨਾਲੇ ਮੇਨਲੀ ਜਿਹੜੀ ਇੱਥੇ ਸਿੱਖਿਆ ਦਾ ਕਰੀਕੁਲਮ ਜਿਹੜਾ ਅਸੀਂ ਫੋਲੋ ਕਰਦੇ ਹੁੰਦੇ ਹਾਂ ਗੁਰਮੁਖੀ ਦੇ ਲਈ ਉਹਨਾਂ ਦੀ ਟੀਮ ਨਾਲ ਮਿਲ ਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜੇ ਬੱਚੇ ਇੱਥੇ ਖਾਲਸਾ ਸਕੂਲ 'ਚ ਸਿੱਖਿਆ ਕਰੀਕੁਲਮ ਫੋਲੋ ਕਰਕੇ ਗੁਰਮੁਖੀ ਸਿੱਖਦੇ ਆ ਉਹ ਸਿੱਖਿਆ ਕਰੀਕੁਲਮ ਨੂੰ ਐਕ੍ਰੈਡੀਟੇਸ਼ਨ ਦਿਵਾ ਕੇ ਅਤੇ ਅਸੀਂ ਚਾਹੁੰਦੇ ਹਾਂ ਕਿ ਬੱਚੇ ਆਪਣੇ ਹਾਈ ਸਕੂਲ ਦੇ ਵਿੱਚ ਪੰਜਾਬੀ ਐਜ਼ ਅ ਸੈਕਿੰਡ ਲੈਂਗੁਏਜ ਉਸ ਚੀਜ਼ ਦਾ ਕ੍ਰੈਡਿਟ ਲੈ ਸਕਣ ਜਦੋਂ ਉਹ ਇੱਥੇ ਪੜ੍ਹਾਈ ਕਰਦੇ ਆ ਇੱਥੇ ਐਗਜ਼ਾਮ ਦਿੰਦੇ ਆ ਅਤੇ ਜਦੋਂ ਉਹ ਐਗਜ਼ਾਮ ਪਾਸ ਕਰ ਲੈਂਦੇ ਆ ਅਤੇ ਉਹਨਾਂ ਨੂੰ ਉਸ ਚੀਜ਼ ਦਾ ਕ੍ਰੈਡਿਟ ਉਹਨਾਂ ਦੇ ਖਾਲਸਾ ਸਕੂਲ 'ਚ ਉਹਨਾਂ ਦੇ ਰੈਗੂਲਰ ਸਕੂਲ 'ਚ ਹਾਈ ਸਕੂਲ 'ਚ ਮਿਲੇ ਅਤੇ ਤਾਂ ਜੋ ਜਦੋਂ ਉਹ ਯੂਨੀਵਰਸਿਟੀ 'ਚ ਅਪਲਾਈ ਕਰਨ ਅਤੇ ਉਹ ਉੱਥੇ ਦਿਖਾ ਸਕਣ ਵੀ ਸਾਡੇ ਕੋਲ ਅਸੀਂ ਪੰਜਾਬੀ ਇੱਕ ਹੋਰ ਲੈਂਗੁਏਜ ਸਿੱਖੀ ਹੋਈ ਹੈ ਅਸੀਂ ਉਹਦਾ ਐਗਜ਼ਾਮ ਦੇ ਕੇ ਅਸੀਂ ਉਹ ਪਾਸ ਕੀਤਾ ਹੋਇਆ ਸੋ ਇਹ ਕੋਸ਼ਿਸ਼ ਚੱਲ ਰਹੀ ਹੈ ਅਸੀਂ ਫਰੀਮੌਂਟ ਸਕੂਲ ਡਿਸਟ੍ਰਿਕਟ ਨਾਲ ਆਲਰੇਡੀ ਇਸ ਬਾਰੇ ਗੱਲ ਕਰ ਰਹੇ ਹਾਂ ਅਸੀਂ ਹੇਵਰਡ ਨਾਲ ਨਿਊਯਾਰਕ ਹੋਰ ਨਾਲ ਦੇ ਜਿੰਨੇ ਵੀ ਸਕੂਲ ਡਿਸਟ੍ਰਿਕਟਸ ਹੈਗੇ ਆ ਅਸੀਂ ਚਾਹੁੰਦੇ ਹਾਂ ਸਾਰਿਆਂ ਨਾਲ ਅਸੀਂ ਇਹ ਗੱਲਬਾਤ ਸ਼ੁਰੂ ਕਰੀਏ ਇਸ ਕੰਮ ਲਈ ਸਾਨੂੰ ਇੱਕ ਜੋ ਜਿਹੜਾ ਕੰਮ ਅੱਜ ਕੱਲ੍ਹ ਚੱਲ ਰਿਹਾ ਸਾਨੂੰ ਦੋ ਯੂਨੀਵਰਸਿਟੀਆਂ ਤੋਂ ਇੱਕ ਸਾਨੂੰ ਦੋ ਯੂਨੀਵਰਸਿਟੀਜ਼ ਤੋਂ ਇੱਕ ਲੈਟਰ ਆਫ ਰੈਕਮੈਂਡੇਸ਼ਨ ਲੈਣਾ ਪੈਣਾ ਆਪਣੇ ਕਰੀਕੁਲਮ ਬਾਰੇ ਜਿਹਦਾ ਮਤਲਬ ਇਹ ਹੈ ਵੀ ਯੂਨੀਵਰਸਿਟੀ 'ਤੇ ਕਿਸੇ ਸਟਾਫ ਨੇ ਸਾਡਾ ਕਰੀਕੁਲਮ ਰਿਵਿਊ ਕਰਕੇ ਉਹਨੂੰ ਅਪਰੂਵ ਕੀਤਾ ਹੋਇਆ ਉਹਨੂੰ ਰੈਕਮੈਂਡ ਕੀਤਾ ਕਿ ਇਹ ਕਰੀਕੁਲਮ ਜੋ ਗੁਰਮੁਖੀ ਬੱਚਿਆਂ ਨੂੰ ਜਿੰਨੀ ਆਉਣੀ ਚਾਹੀਦੀ ਹੈ ਹਾਈ ਸਕੂਲ ਲੈਵਲ 'ਤੇ ਉਨੀ ਆਉਂਦੀ ਹੈ ਅਤੇ ਅਸੀਂ ਉਹ ਯੂਨੀਵਰਸਿਟੀ ਆਫ ਕੈਲੀਫੋਰਨੀਆ ਡੇਵਿਸ ਤੋਂ ਉਹ ਰੈਕਮੈਂਡੇਸ਼ਨ ਆਲਰੇਡੀ ਲੈ ਲਿਆ ਅਸੀਂ ਸਾਨੂੰ ਇੱਕ ਹੋਰ ਚਾਹੀਦਾ ਸਾਨੂੰ ਦੋ ਰੈਕਮੈਂਡੇਸ਼ਨ ਚਾਹੀਦੀਆਂ ਅਤੇ ਜੇ ਤੁਹਾਡੇ 'ਚੋਂ ਪੇਰੈਂਟਸ 'ਚੋਂ ਸੰਗਤ 'ਚੋਂ ਕੋਈ ਵੀ ਸਾਡੀ ਕਿਸੇ ਵੀ ਸਕੂਲ ਡਿਸਟ੍ਰਿਕਟ ਨਾਲ ਗੱਲ ਕਰਨ 'ਚ ਜਾਂ ਕਿਸੇ ਇੱਕ ਹੋਰ ਯੂਨੀਵਰਸਿਟੀ ਤੋਂ ਰੈਕਮੈਂਡੇਸ਼ਨ ਲੈਣ ਦੇ ਵਿੱਚ ਸਾਡੀ ਕੋਈ ਸਹਾਇਤਾ ਕਰ ਸਕਦਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਏਗਾ ਤੁਸੀਂ ਪਲੀਜ਼ ਸਾਡੇ ਨਾਲ ਆ ਕੇ ਗੱਲ ਕਰੋ ਇਹਦੇ ਬਾਰੇ ਨਾਲੇ ਇਹ ਸਾਰਾ ਜੋ ਅਸੀਂ ਬੱਚਿਆਂ ਨੂੰ ਕ੍ਰੈਡਿਟ ਦਿਵਾਉਣਾ ਇਹਦੇ ਲਈ ਸਾਨੂੰ ਲੱਗਦਾ ਵੀ ਸਾਨੂੰ ਸ਼ਾਇਦ ਅਸੀਂ ਇੱਥੇ ਤੁਹਾਡੇ ਸਾਰਿਆਂ ਦੇ ਫੀਡਬੈਕ ਤੋਂ ਲੈਣ ਤੋਂ ਬਾਅਦ ਅਤੇ ਆਪਣੇ ਸਟਾਫ ਨਾਲ ਗੱਲ ਕਰਨ ਤੋਂ ਬਾਅਦ ਅਸੀਂ ਇਹ ਵੀ ਸੋਚਦੇ ਹਾਂ ਕਿ ਅਸੀਂ ਆਪਣੇ ਇੱਥੇ ਫਰੀਮੌਂਟ ਖਾਲਸਾ ਸਕੂਲ ਦੇ ਵਿੱਚ ਇੱਕ ਹੋਰ ਲੈਵਲ 8 ਐਡ ਕਰੀਏ ਸੋ ਹੁਣ ਬੱਚੇ ਲੈਵਲ 7 ਤੋਂ ਬਾਅਦ ਗ੍ਰੈਜੂਏਟ ਹੋ ਜਾਂਦੇ ਆ ਅਸੀਂ ਚਾਹੁੰਦੇ ਹਾਂ ਵੀ ਉਹ ਲੈਵਲ 8 ਇੱਕ ਸਾਲ ਹੋਰ ਇੱਥੇ ਲਾਉਣ ਆਪਣਾ ਜਿਹੜੇ ਆਵਰਸ ਪੂਰੇ ਹੁੰਦੇ ਆ ਉਹਨਾਂ ਦੇ ਉਹ ਵੀ ਪੂਰੇ ਹੋ ਜਾਣਗੇ ਉਹਨਾਂ ਦੀ ਗੁਰਮੁਖੀ ਹੋਰ ਥੋੜ੍ਹੀ ਸਟਰੋਂਗ ਹੋ ਜਾਏਗੀ ਅਤੇ ਫਿਰ ਅੱਗੇ ਜਾ ਕੇ ਉਹਨਾਂ ਨੂੰ ਉਹ ਕ੍ਰੈਡਿਟ ਮਿਲਣਾ ਸੌਖਾ ਹੋ ਜਾਏਗਾ ਸੋ ਇਹਦੇ ਬਾਰੇ ਵੀ ਗੱਲ ਚੱਲਦੀ ਹੈ ਸੋ ਅੱਗੇ ਤੁਹਾਨੂੰ ਇਹਦੇ ਨਾਲ ਇਸ ਬਾਰੇ ਹੋਰ ਸ਼ੇਅਰ ਕਰਾਂਗੇ ਅਤੇ ਅਸੀਂ ਜੋ ਨੈਕਸਟ ਸੈਸ਼ਨ ਸ਼ੁਰੂ ਹੋਣਾ ਹੈ ਉਹਦੇ 'ਚ ਸ਼ਾਇਦ ਅਸੀਂ ਇੱਕ ਲੈਵਲ 8 ਵੀ ਐਡ ਕਰ ਦਈਏ ਇਹ ਮੇਨ ਬੇਨਤੀ ਕਰਨੀ ਸੀ ਇਹਦੇ ਨਾਲ ਮੈਂ ਇੱਕ ਕਹਿਣਾ ਸੀ ਵੀ ਅਗਲੇ ਹਫ਼ਤੇ ਸੈਟਰਡੇ ਨੂੰ ਆਪਣਾ ਜਿਹੜਾ ਨਗਰ ਕੀਰਤਨ ਨਿਕਲਣਾ ਸੈਨ ਫਰਾਂਸਿਸਕੋ ਖਾਲਸਾ ਸਕੂਲ ਵੱਲੋਂ ਵੀ ਉਹਦੇ ਵਿੱਚ ਉਹ ਵੀ ਖਾਲਸਾ ਸਕੂਲ ਵੀ ਪਾਰਟੀਸਪੇਟ ਕਰ ਰਿਹਾ ਹੈ ਅਗਲਾ ਪੂਰਾ ਹਫ਼ਤਾ ਇੱਥੇ ਗੁਰਦੁਆਰਾ ਸਾਹਿਬ ਫਰੀਮੌਂਟ ਖਾਲਸਾ ਸਕੂਲ ਦੀਆਂ ਫਲੋਟਸ ਤਿਆਰ ਹੋਣੀਆਂ ਜਿਹੜੀ ਨਗਰ ਕੀਰਤਨ ਵਿੱਚ ਜਾਣਗੀਆਂ ਤੁਸੀਂ ਸਾਰੇ ਉਹਦੇ ਵਿੱਚ ਵੀ ਭਾਗ ਲਓ ਉਹਦੇ ਵਿੱਚ ਵੀ ਆਪਣੀ ਸੇਵਾ ਨਿਭਾਓ ਵੱਧ ਚੜ੍ਹ ਕੇ ਅਤੇ ਸਾਰੇ ਆਪਣੇ ਬੱਚਿਆਂ ਨਾਲ ਆਪਣੇ ਪਰਿਵਾਰਾਂ ਨਾਲ ਜ਼ਰੂਰ ਨਗਰ ਕੀਰਤਨ ਵਿੱਚ ਹਾਜ਼ਰੀ ਭਰੋ 6 June ਨੂੰ ਹੋਣਾ ਨਗਰ ਕੀਰਤਨ ਅਤੇ 8 June ਤੋਂ ਸਾਡੇ ਇੱਥੇ ਫਰੀਮੌਂਟ ਗੁਰਦੁਆਰਾ ਸਾਹਿਬ ਸਮਰ ਕੈਂਪ ਵੀ ਸ਼ੁਰੂ ਹੋ ਰਿਹਾ ਹੈ ਅਤੇ ਜੇ ਤੁਸੀਂ ਆਪਣੇ ਬੱਚਿਆਂ ਨੂੰ ਸਮਰ ਕੈਂਪ 'ਚ ਭੇਜਣਾ ਚਾਹੁੰਦੇ ਹੋ 8 June ਨੂੰ ਪਹਿਲਾ ਦਿਨ ਹੋਏਗਾ ਕੈਂਪ ਦਾ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਕੈਂਪ ਚੱਲੇਗਾ 5 to 7 5 saal to utte koi vi camp ch aa sakda hai 5 saal de bacche aa sakde hai je tus tade bacche 5 to 7 saal di age group ch hege hai te assi benti karange vi unna de koi dada dadi ja parents vichon koi naal utthe hove camp de vich je 7 saal to utte bacche hege hai te taan tusi unna nu itthe chhad ke ja sakde ho te oh fir camp attend kar sakde hai okay ek aakhri benti ek hor karni si apna 13 जून ਨੂੰ ਇੱਥੇ ਖਾਲਸਾ ਸਕੂਲ ਦੇ ਬੱਚਿਆਂ ਵੱਲੋਂ ਇੱਕ ਪਲੇ ਖੇਡਿਆ ਜਾ ਰਿਹਾ ਹੈ ਹੇਵਰਡ ਥੀਏਟਰ ਦੇ ਵਿੱਚ ਜੇ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਲੈਣੀ ਹੋਵੇ ਇੱਥੇ ਹੋਰ ਸਟਾਫ ਬੜੇ ਸਟਾਫ ਮੈਂਬਰਸ ਹੈਗੇ ਆ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਉਹਦੀਆਂ ਟਿਕਟਾਂ ਵੀ ਤੁਸੀਂ ਲੈ ਸਕਦੇ ਹੋ ਬਾਹਰ ਟੇਬਲ ਲੱਗਾ ਹੋਇਆ ਤੁਸੀਂ ਉਹ ਪਲੇ ਦੇਖਣ ਲਈ ਉਹਦੀ ਉਹ ਪਲੇ ਦੇਖਣ ਜ਼ਰੂਰ ਆਓ ਉਹ ਪਲੇ ਦੇ ਵਿੱਚ ਉਹ ਬੱਚਿਆਂ ਨੇ ਹੀ ਪਲੇ ਤਿਆਰ ਕੀਤਾ ਹੈ ਬੱਚਿਆਂ ਲਈ ਹੀ ਤਿਆਰ ਕੀਤਾ ਹੈ ਅਤੇ ਉਹਦੇ ਵਿੱਚ ਵੀ ਬੱਚਿਆਂ ਨੂੰ ਬਹੁਤ ਕੁਛ ਸਿੱਖਣ ਨੂੰ ਉਹਦੇ ਜਿਹੜੇ ਬੱਚੇ ਪਲੇ ਦੇ ਵਿੱਚ ਪਾਰਟੀਸਪੇਟ ਕਰਦੇ ਆ ਉਹ ਤਾਂ ਸਿੱਖਦੇ ਹੀ ਹੈ ਨਾਲੇ ਜਿਹੜੇ ਦੇਖਦੇ ਆ ਉਹ ਵੀ ਬੱਚਿਆਂ ਨੂੰ ਦੇਖ ਕੇ ਬੜਾ ਕੁਛ ਸਿੱਖਦੇ ਆ ਤੁਸੀਂ ਉਹਦੇ ਵਿੱਚ ਵੀ ਜ਼ਰੂਰ ਹਾਜ਼ਰੀ ਭਰੋ ਅਤੇ ਅਗਲੇ ਸਾਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਅਗਲੇ ਸਾਲ ਜਿਹੜਾ ਜੇ ਅਸੀਂ ਇਹ ਲੈਵਲ 8 ਮੈਂ ਜਿਹਦੀ ਗੱਲ ਕੀਤੀ ਅਸੀਂ ਇਹ ਕ੍ਰੀਏਟ ਕੀਤਾ ਅਸੀਂ ਉਹਨਾਂ ਬੱਚਿਆਂ ਨੂੰ ਲੈ ਕੇ ਇੱਕ ਹੋਰ ਪਲੇ ਤਿਆਰ ਕਰਾਂਗੇ ਅਤੇ ਤੁਹਾਡੇ ਨਾਲ ਉਹਦੇ ਨਾਲ ਉਹਦੇ ਬਾਰੇ ਵੀ ਹੋਰ ਜਾਣਕਾਰੀ ਸ਼ੇਅਰ ਕਰਾਂਗੇ ਆਈ ਥਿੰਕ ਮੇਰੇ ਕੋਲ ਬਸ ਇਹੀ ਹਾਂਜੀ ਭੈਣ ਜੀ ਇੱਕ ਬੇਨਤੀ ਕਰਨਗੇ ਤੁਹਾਨੂੰ ਪਲੇਅ ਦੀ ਟਿਕਟਾਂ ਬਾਰੇ ਅਤੇ ਉਸ ਤੋਂ ਬਾਅਦ ਸਾਡੇ ਗ੍ਰੈਜੂਏਸ਼ਨ ਸਮਾਗਮ ਦੀ ਸਮਾਪਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਾਲ ਵੀ ਸਾਡੇ ਪਿਛਲੇ 3 ਸਾਲਾਂ ਤੋਂ ਅਸੀਂ ਹਰ ਸਾਲ ਜੋ ਕਲਾਸ ਵਿੱਚ ਪੜ੍ਹਦੇ ਹਾਂ ਰਾਈਟ ਉਹ ਅਸੀਂ ਨਾਟਕ ਕਰਦੇ ਹਾਂ ਪਹਿਲਾਂ ਪਹਿਲੀ ਵਾਰੀ ਸੁੰਦਰੀ ਕੀਤਾ ਸੀ ਦੂਸਰੀ ਵਾਰੀ ਅਸੀਂ ਜਮਰਾਤ ਕੀਤਾ ਸੀ ਇਸ ਵਾਰੀ ਥੋੜ੍ਹਾ ਹਟ ਕੇ ਹੈਗਾ ਬਸੰਤ ਸਿੰਘ ਦੇ ਬਸੰਤੀ ਸੁਪਨੇ ਇੱਕ ਬੱਚੇ ਦੀ ਕਹਾਣੀ ਇੱਕ ਸਾਡੇ ਵਰਗੇ ਜਿਹੜੇ ਆਮ ਹੈ ਨਾ ਬੱਚੇ ਸੁਦੇ ਦੇ ਕੈਨ ਕੋਰਲੇਟ ਕਿ ਉਹਦਾ ਸੁਪਨਾ ਕੁਛ ਬਣਨ ਦਾ ਉਹਦੇ ਕੋਲ ਜ਼ਿੰਦਗੀ 'ਚ ਬੜੀਆਂ ਔਕੜਾਂ ਨੇ ਅਤੇ ਉਹ ਕਿੱਦਾਂ ਆਪਣੇ ਜੀਵਨ ਦੇ ਵਿੱਚ ਅਧਿਆਤਮਕ ਆਪਣੀ ਫੈਮਿਲੀ ਦੀ ਆਪਣੇ ਸਕੂਲਸ ਦੀ ਟੀਚਰ ਦੀ ਆਪਣੇ ਕੋਚਿਸ ਦੀ ਕਿੱਦਾਂ ਉਹ ਮਦਦ ਲੈ ਕੇ ਕਿੱਦਾਂ ਟੀਮ ਵਰਕ ਹੁੰਦਾ ਅਤੇ ਕਿੱਦਾਂ ਉਹ ਆਪਣਾ ਸੁਪਨਾ ਅਚੀਵ ਕਰਨ ਦੀ ਕੋਸ਼ਿਸ਼ ਕਰਦਾ ਇਟਸ ਅ ਵੈਰੀ ਇੰਸਪਾਇਰਿੰਗ ਪਲੇ ਨਾ ਸਿਰਫ ਬੱਚਿਆਂ ਦੇ ਲਈ ਆਈ ਥਿੰਕ ਜਿਹੜੇ ਤੁਸੀਂ ਆਪਾਂ ਵੱਡੇ ਵੀ ਹਾਂ ਐਵਰੀ ਵਨ ਕੈਨ ਰਿਲੇਟ ਟੂ ਦਿਸ ਪਲੇ ਉਹ ਲੱਗਣਾ ਕਿ ਤਾਂ ਸਾਡੀ ਕਹਾਣੀ ਆ ਬਟ ਇਹ ਗਿਆਨ ਕਲਾਸ ਦੇ ਬੱਚੇ ਜਿਹੜੇ ਗ੍ਰੈਜੂਏਟਿੰਗ ਕਲਾਸ ਆ ਇਹ ਬੱਚੇ ਇਹ ਸਾਰੇ ਪਲੇ ਕਰ ਰਹੇ ਆ ਐਵਰੀ ਡੇ ਜਨਵਰੀ ਤੋਂ ਲੈ ਕੇ ਤਿੰਨ ਤਿੰਨ ਚਾਰ ਚਾਰ ਘੰਟੇ ਹਰ ਹਫ਼ਤੇ ਪ੍ਰੈਕਟਿਸ ਕਰਦੇ ਆ ਐਂਡ ਰਾਈਟ ਨਾਓ ਪਲੇ ਹੈਗਾ ਜੂਨ 13 ਨੂੰ ਅਤੇ ਜੂਨ 14 ਨੂੰ ਸੋ ਵੀ ਨੀਡ ਯੂਰ ਸਪੋਰਟ ਦੀਜ਼ ਕਿਡਸ ਨੀਡ ਯੂਰ ਸਪੋਰਟ ਤੁਸੀਂ ਆ ਕੇ ਉੱਥੇ ਉਹ ਪਲੇ ਹੈਗਾ ਪੰਜਾਬੀ ਦੇ ਵਿੱਚ ਤੁਸੀਂ ਦੇਖੋਗੇ ਇਹ ਬੱਚੇ ਕਿੰਨੀ ਫਲੂਐਂਟ ਪੰਜਾਬੀ ਬੋਲਦੇ ਦੈਟ ਸ਼ੋਜ਼ ਇਹਨਾਂ ਦਾ ਕੰਮ ਕਿੰਨੀ ਮਿਹਨਤ ਆ ਜਦੋਂ ਸ਼ੁਰੂ ਕੀਤੀ ਸੀ ਬੜੀਆਂ ਸਾਨੂੰ ਪ੍ਰੋਬਲਮਸ ਆਉਂਦੀਆਂ ਬੋਲਣ ਦੇ ਵਿੱਚ ਰਾਈਟ ਪੜ੍ਹ ਲੈਂਦੇ ਸਾਰਾ ਕੁਛ ਕਰ ਲੈਂਦੇ ਬਟ ਕਨਵਰਸੇਸ਼ਨਲ ਪੰਜਾਬੀ ਵੀ ਆਰ ਲੈਕਿੰਗ ਸਾਨੂੰ ਸਾਰਿਆਂ ਨੂੰ ਪਤਾ ਘਰਾਂ ਦੇ ਵਿੱਚ ਵੀ ਸੋ ਪਲੇ ਇਜ਼ ਅ ਐਫਰਟ ਕਿ ਇਹਨਾਂ ਦੀ ਕਨਵਰਸੇਸ਼ਨਲ ਪੰਜਾਬੀ ਠੀਕ ਹੋਵੇ ਸੋ ਜੂਨ 13 ਜੂਨ 14 ਨੂੰ ਪਲੇ ਹੋ ਰਿਹਾ ਬਾਹਰ ਇਹੀ ਬੱਚੇ ਟਿਕਟਾਂ ਸੈਲ ਕਰਨਗੇ ਇਹਨਾਂ ਦੇ ਹੌਸਲਾ ਵਧਾਉਣ ਲਈ ਤੁਸੀਂ ਸਾਰੇ ਜਿਸ ਦਿਨ ਵੀ ਈਦਰ ਜੂਨ 13 ਔਰ ਜੂਨ 14 ਨੂੰ ਪਲੀਜ਼ ਟਿਕਟਾਂ ਇਹਨਾਂ ਕੋਲੋਂ ਬਾਹਰ ਬਾਏ ਕਰਿਓ ਦੇ ਆਰ ਦੇਅਰ ਫੋਰ 2 hours ਓਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
0: ਬੱਚੋ ਮੈਂ ਇੱਕ ਰਿਕੁਐਸਟ ਕਰਨੀ ਭੁੱਲ ਗਿਆ ਇਹ ਕਿਤਾਬਾਂ ਦੇ ਵਿੱਚ ਗੁਰਬਾਣੀ ਹੈ ਇਹਨਾਂ ਨੂੰ ਥੱਲੇ ਨਾ ਰੱਖਿਓ ਆਦਰ ਸਨਮਾਨ ਨਾਲ ਆਪਣੇ ਹੱਥ 'ਚ ਰੱਖਿਓ ਜਾਂ ਕਾਰ ਵਿੱਚ ਰੱਖਿਆ ਨਾ ਹੈ ਪਲੀਜ਼ ਇਹਨਾਂ ਦੇ ਵਿੱਚ ਗੁਰਬਾਣੀ ਹੈ ਧਿਆਨ ਨਾਲ ਅਦਬ ਸਤਿਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਕੂਲ ਦੇ ਵਿੱਚੋਂ ਜੋ ਬੱਚੇ ਗ੍ਰੈਜੂਏਟ ਹੋਏ ਨੇ ਸਾਰੇ ਮਾਪਿਆਂ ਨੂੰ ਜੋ ਇਹਨਾਂ ਨੂੰ ਟਾਈਮ 'ਤੇ ਲੈ ਕੇ ਆਉਂਦੇ ਰਹੇ ਅਤੇ ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਮੇਰੇ ਵੱਲੋਂ ਚਕਾਰਾ ਜਿਹੜੇ ਬੱਚੇ ਗ੍ਰੈਜੂਏਟ ਹੋ ਕੇ ਚੱਲੇ ਨੇ ਬੋਲੇ ਸੋ ਨਿਹਾਲ ਖਾਸ ਕਰਕੇ ਸਾਰੇ ਟੀਚਰਾਂ ਦਾ ਜੋ ਇਹਨਾਂ ਦੇ ਲਈ ਇੰਨਾ ਟਾਈਮ ਸਪੈਂਡ ਕਰਦੇ ਨੇ ਸ਼ੁਭਨੀਤ ਭੈਣ ਜੀ ਇਸ਼ ਭੈਣ ਜੀ ਅਤੇ ਮੈਨੀ ਭਾਅ ਜੀ ਅਤੇ ਸ਼ਮੀਤ ਸਿੰਘ ਜੋ ਇਹਨਾਂ ਨੂੰ ਬੱਚਿਆਂ ਨੂੰ
3: ਜਿਹੜੇ ਬੱਚੇ ਇੱਥੋਂ ਗ੍ਰੈਜੂਏਟ ਹੋ ਕੇ ਜਾਂਦੇ ਨੇ ਉਹਨਾਂ ਵੱਲੋਂ ਇੱਕ ਨਾਟਕ ਪਲੇ ਕੀਤਾ ਜਾਂਦਾ ਕਿ ਜਿਹੜਾ ਕਿ ਭੈਣ ਜੀ ਆਲਰੇਡੀ ਅਨਾਊਂਸ ਕਰ ਚੁੱਕੇ ਨੇ। ਬਾਹਰ ਟੇਬਲ ਲੱਗਿਆ ਹੋਇਆ ਹੈ, $20 ਆਪਣੇ ਲਈ ਕੁਛ ਵੀ ਨਹੀਂ ਹੁੰਦੇ। ਜਿੰਨੇ ਵੀ ਬੈਠੇ ਹਾਂ ਆਪਾਂ ਪ੍ਰਣ ਕਰਕੇ ਜਾਈਏ ਕਿ ਆਪਾਂ ਟਿਕਟਾਂ ਪਿਆਰ ਬਾਹਰੋਂ ਲੈ ਕੇ ਚੱਲੀਏ। ਸਾਰੇ ਪਰਿਵਾਰਾਂ ਨੂੰ ਇਹਨਾਂ ਬੱਚਿਆਂ ਵੱਲੋਂ ਜੋ ਨਾਟਕ ਤਿਆਰ ਕੀਤਾ ਗਿਆ ਹੈ ਆਪਾਂ ਉਹ ਟਿਕਟਾਂ ਲੈ ਕੇ ਸਾਰੇ ਜਾਣੇ ਜ਼ਰੂਰ ਦੇਖਣ ਚੱਲੀਏ। ਇੰਨੀ ਕੁ ਬੇਨਤੀ ਪ੍ਰਵਾਨ ਕਰਿਓ। ਜੋ ਅੱਜ ਦੇ ਵਿਸ਼ੇਸ਼ ਸਮਾਗਮ ਸਾਡੇ ਸਤਿਕਾਰਯੋਗ ਭਾਈ ਇੰਦਰਜੀਤ ਸਿੰਘ ਜੀ ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਜੋ ਸਾਨੂੰ ਪਿਛਲੇ ਸਾਲ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਨੂੰ ਸਮਰਪਿਤ ਅੱਜ ਦੇ ਵਿਸ਼ੇਸ਼ ਸਮਾਗਮ ਜੋ ਸਾਰਾ ਦਿਨ ਚੱਲਣਗੇ। ਆਪ ਜੀ ਨੂੰ ਪੰਥ ਪ੍ਰਸਿੱਧ ਕੀਰਤਨੀ ਜੱਥੇ ਢਾਡੀ ਕ੍ਰਿਸ਼ੀ ਜੱਥੇ ਕੀਰਤਨੀ ਜੱਥੇ ਅਤੇ ਕਥਾਵਾਚਕ ਗੁਰਬਾਣੀ ਕੀਰਤਨਾਂ ਹੀ ਨਿਹਾਲ ਕਰਨਗੇ। ਸੋ ਜਿੰਨੇ ਵੀ ਮੇਰੀ ਆਵਾਜ਼ ਸੁਣਦੇ ਹੋ ਘਰਾਂ ਦੇ ਵਿੱਚ ਆਪ ਜ਼ਰੂਰ ਗੁਰੂ ਘਰ ਹਾਜ਼ਰੀ ਲਗਵਾਓ ਜੋ ਆਪਾਂ ਇਹਨਾਂ ਪ੍ਰੋਗਰਾਮਾਂ ਵਿੱਚ ਆਪਣੀ ਸ਼ਮੂਲੀਅਤ ਵੱਧ ਤੋਂ ਵੱਧ ਦੇ ਸਕੀਏ। ਨਾਲ ਹੀ ਦੂਜੀ ਬੇਨਤੀ

0: ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਕੀਰਤਨ ਕਰਦੇ ਹਾਂ, ਬੁੱਲਾ ਦੀ ਮਾਫ਼ੀ ਬਖਸ਼ਣ ਵਾਲਾ ਪ੍ਰੋਗਰਾਮ ਸਰਵਣ ਕਰੋ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਚਵਰ ਛਤਰ ਤਖ਼ਤ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਹਾਜ਼ਰੀ ਭਰ ਰਹੀ ਸਨਮਾਨ ਯੁਗਤ ਸਾਧ ਸੰਗਤ ਜੀ, ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਦੀਵਾਨ ਦੀ ਆਰੰਭਤਾ ਦੇ ਵਿੱਚ ਆਪ ਜੀ ਨੂੰ ਪਾਵਨ ਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਗੁਰੂ ਘਰ ਦੇ ਵਜ਼ੀਰ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਅਤੇ ਜਥਾ। ਸੋ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਾਂਗਾ ਸਤਿਕਾਰਯੋਗ ਭਾਈ ਸਾਹਿਬ ਭਾਈ ਅਗਤ ਸਿੰਘ ਜੀ, ਜਿਹੜੇ ਕਿ ਪਿਛਲੇ 4 ਹਫ਼ਤੇ ਤੋਂ ਇਸ ਸਥਾਨ ਦੇ ਉੱਤੇ ਸਵੇਰੇ ਔਰ ਸ਼ਾਮ ਦੇ ਦੀਵਾਨਾਂ ਦੇ ਵਿੱਚ ਆਪ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਦੇ ਆ ਰਹੇ ਹਨ। ਉਹਨਾਂ ਦਾ ਇਸ ਫੇਰੀ ਦਾ ਆਖਰੀ ਦੀਵਾਰ ਹੈ, ਦੀਵਾਨ ਹੈ, ਉਹ ਹੁਣ ਹਾਜ਼ਰੀ ਭਰਨਗੇ, ਜਿੱਥੇ ਅੱਜ ਦਾ ਦੀਵਾਨ ਅਸੀਂ ਉਸ ਮਹਾਨ ਦਰਵੇਸ਼ ਸ਼੍ਰੋਮਣੀ ਰਾਗੀ ਸੱਚਖੰਡ ਜੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਉਹਨਾਂ ਦੀ ਵਰਸੀ ਨੂੰ ਸਮਰਪਿਤ ਹੈ। ਉੱਥੇ ਹੀ ਠੀਕ ਅੱਜ ਤੋਂ 5 ਸਾਲ ਪਹਿਲਾਂ ਗੁਰਸਿੱਖ ਨੌਜਵਾਨ ਜਿਹਨੇ ਕਿ ਸੈਰੋ ਜੀ ਦੇ ਵਿੱਚ ਜੋ PTI ਦੇ ਵਿੱਚ ਜੋ ਗੋਲੀਕਾਂਡ ਹੋਇਆ ਸੀ, ਬਾਕੀਆਂ ਦੀਆਂ ਜਾਨਾਂ ਬਚਾਉਂਦਾ ਹੋਇਆ ਉਹ ਨੌਜਵਾਨ ਭਾਈ ਤਪਤੇਜ ਸਿੰਘ ਜਿਹਨੇ ਆਪਣੇ ਆਖਰੀ ਸਵਾਸ ਲਏ, ਗੋਲੀਆਂ ਖਾਧੀਆਂ, ਉਸ ਵੀਰ ਦੀ ਵੀ 5ਵੀਂ ਵਰਸੀ ਮਨਾ ਰਹੇ ਹਾਂ। ਸੋ ਆਓ ਹੁਣ ਭਾਈ ਸਾਹਿਬ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰੀਏ। ਉਚੇਚੇ ਤੌਰ 'ਤੇ ਅੱਜ ਸਾਡੇ ਪਾਸ ਕੌਮ ਦੀ ਮਹਾਨ ਸ਼ਖਸੀਅਤ ਧੰਨ ਧੰਨ ਬਾਬਾ ਹਰਨਾਮ ਸਿੰਘ ਜੀ ਰਾਮਦਾਸ ਰਾਮਪੁਰ ਖੇੜੇ ਵਾਲਿਆਂ ਦੇ ਵਰਸਾਏ ਹੋਏ ਸੰਤ ਬਾਬਾ ਸੇਵਾ ਸਿੰਘ ਜੀ ਉਹ ਉਚੇਚੇ ਤੌਰ 'ਤੇ ਪਹੁੰਚ ਰਹੇ ਨੇ। ਉਹਨਾਂ ਨੇ ਵੀ ਹਾਜ਼ਰੀ ਭਰਨੀ ਹੈ ਤਕਰੀਬਨ 12:30 ਤੋਂ ਬਾਅਦ। ਆਓ ਹੁਣ ਭਾਈ ਸਾਹਿਬ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਸਤਨਾਮ ਵਾਹਿਗੁਰੂ।

0: परम सम्मान योग जुगो जुग अटल चवर शतर तखत दे मालक धन धन श्री गुरु ग्रंथ साहिब सच्चे पातशाह जी दी पावन गोद विच साजी निवाजी गुरु रूप गुरु प्यारी साध संगत जीओ अते मीडिया राही गुरु चरणा नाल जुड़ बैठी साध संगत जीओ आप सारे ही वड़भागी हो धनता दे योग हो जो सतगुरां दी पावन बाणी सरवण करके आत्मक आनंद माण रहे हो अपना ये मनुखा जन्म सफला कर रहे हो। आओ अज आपा सारे मिलके सिख कौम दे महान कीर्तनीए हरमन प्यारे कीर्तनीए ओ महान शख्सियत भाई साहब भाई इंदरजीत सिंह जी खालसा उन्हां नूं असी आज सारे मिलके याद कर रहे हां। विचार आरंभ करन तो पहला सतगुरां दी बख्शी हुई फतेह प्रवान करो जी। वाहिगुरु जी का खालसा वाहिगुरु जी की फतेह। भाई साहब जी पासों हुणे हुणे ही असी सारिया ने सतगुरां दी पावन बाणी दी वचन सरवण कीते हन। प्राणी तू आया लाहा लैण लगा कित कुफकड़े सब मुकदी चली रैण। गुरबाणी समझाउंदी है मनुखा तो इस संसार विच किस काम वास्ते आया है, तेरा असल मनोरथ की है। सच्चाई यह है बहुत सारी लुकाई अपने जिंदगी दे जीवन दे सही राह तो भटकी हुई है। उन्होंने सिर्फ इंज लगता भाई ये दुनियावी कार विहार करन वास्ते दुनियावी धन दौलत पदार्थ इकत्र करन वास्ते शायद असी संसार विच आए हां। पर गुरबाणी तां कहिंदी है प्राणी तू आया लाहा लैण, तू तां लाभ कमाउण वास्ते आया है। वो लाभ केड़ा है, केड़ा लाहा है जिसनों कमाउण वास्ते असी सारे ही इस संसार विच आए हां। ओ लाहा है नाम धन भजन बंदगी नेक कर्म, उस वास्ते असी संसार विच आए हां। होर जे किते गुरबाणी नूं पुछिए ते सतगुरु जी दी पावन बाणी समझाउंदी है गुरमुख लाहा लै गए मनमुख चले मूल गवाए जीओ। एक मैं होर जिक्र करा गुरबाणी दी बणतर बड़े कमाल दी है। जिथे सतगुरां ने गुरमुख दी गल कीती ते नाल ही मनमुख दी भी गल कीती है, जिथे गुरमत दी गल कीती उथे मनमत दी भी गल कीती है, जिथे दिन दी गल कीती है उथे रात दी भी गल कीती है। बहुत सारियां उदाहरणां इस तरह दी हैगियां जिहड़ियां सतगुरां ने बयान कीतियां। किते ये मनुख सोखे ढंग नाल समझ जावे, मनुख मनमुख दे बारे भी दसिया ते गुरमुख दे बारे भी दसिया। गुरमुख लाहा लै गए, हुण गुरमुख केड़े ने? कई बार इवें लगदा भाई जिहड़े गुरु दे सन्मुख हो के बैठ गए सतगुरां दे सामने बैठे ताबियां दे सामने बैठे शायद वह गुरु के सामने बैठे ने, वह गुरु के सन्मुख ने। ਪਰ ਕਦੇ ਧਿਆਨ ਦਿਓ ਸਾਧ ਸੰਗਤ ਜੀ, ਗੁਰਮੁੱਖ ਜਿਹੜਾ ਗੁਰੂ ਨੂੰ ਮੁੱਖ ਰੱਖ ਕੇ ਜੀਵਨ ਜਿਉਂਦਾ ਹੈ, ਇੱਕ ਦੂਜਾ ਫਿਰਕਾ ਹੈ ਜਿਹੜਾ ਮਨਮੁੱਖ ਹੈ, ਜਿਹੜਾ ਸਿਰਫ ਆਪਣੇ ਮਨ ਨੂੰ ਮੁੱਖ ਰੱਖਦਾ ਹੈ। ਮਨ ਨੇ ਜੋ ਕਿਹਾ ਉਹ ਕਰ ਲਿਆ, ਮਨ ਨੇ ਜਿੱਧਰ ਨੂੰ ਕਿਹਾ ਉੱਧਰ ਨੂੰ ਤੁਰ ਪਿਆ, ਮਨ ਨੇ ਜੋ ਕਿਹਾ ਉਹ ਖਾ ਲਿਆ ਉਹ ਕਰ ਲਿਆ, ਮਨ ਨੇ ਜੋ ਕਿਹਾ ਉਹ ਬੋਲ ਲਿਆ, ਮਨ ਨੇ ਜੋ ਕਿਹਾ ਉਹ ਸੁਣ ਲਿਆ। ਤੇ ਗੁਰਮੁਖ ਦੀ ਅਵਸਥਾ ਉਹ ਹਰੇਕ ਗੱਲ ਤੇ ਗੁਰੂ ਨੂੰ ਮੁੱਖ ਰੱਖਦਾ ਹੈ। ਜੋ ਮੈਂ ਕਰਨ ਲੱਗਾ ਇਸ ਕੰਮ ਦੀ ਮੇਰੇ ਸਤਿਗੁਰੂ ਜੀ ਇਜਾਜ਼ਤ ਦਿੰਦੇ ਕਿ ਨਹੀਂ ਦਿੰਦੇ, ਜੇਕਰ ਗੁਰੂ ਦਾ ਉਪਦੇਸ਼, ਗੁਰੂ ਦੀ ਪਾਵਨ ਬਾਣੀ, ਗੁਰ ਇਤਿਹਾਸ ਇਜਾਜ਼ਤ ਦਿੰਦਾ ਹੈ ਫਿਰ ਉਹ ਮਨੁੱਖ ਉਸ ਕੰਮ ਨੂੰ ਕਰਦਾ ਹੈ। ਮੁੱਖ ਗੁਰੂ ਨੂੰ ਰੱਖਣਾ ਹੈ, ਉਹ ਗੁਰੂ ਤੋਂ ਦੂਰ ਨਹੀਂ ਜਾਂਦਾ। ਗੁਰੂ ਦੇ ਉਪਦੇਸ਼ ਤੋਂ, ਗੁਰਬਾਣੀ ਤੋਂ ਉਲਟ ਨਹੀਂ ਜਾਂਦਾ, ਉਹ ਗੁਰੂ ਨੂੰ ਮੁੱਖ ਰੱਖਦਾ ਹੈ। ਕਿਉਂ? ਕਾਰਨ ਹੈ, ਉਹ ਗੁਰੂ ਨੂੰ ਖੁਸ਼ ਕਰਨਾ ਚਾਹੁੰਦਾ ਹੈ। ਮਨਮੁੱਖ ਉਹ ਸਿਰਫ ਮਨ ਨੂੰ ਖੁਸ਼ ਕਰਨਾ ਚਾਹੁੰਦਾ ਹੈ, ਸਿਰਫ ਮਨ ਨੂੰ ਖੁਸ਼ ਕਰ ਲਈਏ ਬਸ ਉਹੀ ਕੰਮ ਕਰਦਾ ਹੈ। ਗੁਰਮੁਖ ਦੀ ਨਿਸ਼ਾਨੀ ਇਹੀ ਹੈ ਕਿ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਵੇ ਸਤਿਗੁਰੂ ਉਸ ਦੀ ਬਾਂਹ ਫੜ ਲੈਂਦੇ ਨੇ। ਮੈਂ ਹੋਰ ਜ਼ਿਕਰ ਕਰ ਦੇਵਾਂ, ਗੁਰੂ ਦੀ ਸੰਗਤ, ਸਾਧ ਸੰਗਤ ਇਸ ਤਰ੍ਹਾਂ ਪ੍ਰਾਪਤ ਨਹੀਂ ਹੁੰਦੀ। ਬਹੁਤ ਵੱਡੇ ਭਾਗਾਂ ਵਾਲੇ ਹੁੰਦੇ ਨੇ ਜਿਨ੍ਹਾਂ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਜਿਸ ਮਨੁੱਖ ਦੇ ਉੱਤੇ ਉਹ ਅਕਾਲ ਪੁਰਖ ਵਾਹਿਗੁਰੂ ਤ੍ਰਿਠਦਾ ਹੈ, ਖੁਸ਼ ਹੁੰਦਾ ਹੈ, ਮਿਹਰਬਾਨ ਹੁੰਦਾ ਹੈ, ਉਸ ਨੂੰ ਉਹ ਗੁਰੂ ਦਾ ਮਿਲਾਪ ਬਖਸ਼ਦਾ ਹੈ, ਗੁਰੂ ਨਾਲ ਮੇਲ ਕਰਾ ਦਿੰਦਾ ਹੈ। ਗੁਰੂ ਕਿਰਪਾ ਕਰਕੇ ਉਸਨੂੰ ਜੀਵਨ ਜਾਚ ਸਿਖਾ ਦਿੰਦੇ ਨੇ, ਉਸਨੂੰ ਜ਼ਿੰਦਗੀ 'ਚ ਰਾਹ ਦੱਸਦੇ ਨੇ। ਉਸ ਪਰਮਾਤਮਾ ਦੇ ਨਾਲ ਮੇਲ ਕਰਾ ਦਿੰਦੇ ਨੇ, ਕਿਉਂਕਿ ਗੁਰਬਾਣੀ ਦਾ ਫੈਸਲਾ ਹੈ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ। ਦੁਨੀਆ ਦੇ ਲੋਕੋ, ਇਹ ਕੋਈ ਸੁਣੀ ਸੁਣਾਈ ਗੱਲ ਨਹੀਂ, ਜੋ ਮੈਂ ਕਹਿਣ ਲੱਗਾ ਇਹ ਕੋਈ ਸੁਣੀ ਸੁਣਾਈ ਗੱਲ ਨਹੀਂ, ਕਿਉਂਕਿ ਅਸੀਂ ਵੀ ਕੰਨਾਂ ਦੀ ਸੁਣੀ ਹੋਈ ਗੱਲਾਂ 'ਤੇ ਕਈ ਵਾਰ ਵਿਸ਼ਵਾਸ ਨਹੀਂ ਕਰਦੇ। ਜੋ ਅਸੀਂ ਆਪਣੀ ਅੱਖਾਂ ਨਾਲ ਵੇਖਦੇ ਹਾਂ ਉਸ 'ਤੇ ਪੂਰਾ ਵਿਸ਼ਵਾਸ ਹੁੰਦਾ ਹੈ ਵੀ ਇਹ ਅਸੀਂ ਆਪ ਦੇਖਿਆ। ਕਹਿਣ ਲੱਗੇ ਦੁਨੀਆ ਦੇ ਲੋਕੋ, ਮੇਰੀ ਗੱਲ ਤੁਸੀਂ ਧਿਆਨ ਲਗਾ ਕੇ ਸੁਣੋ, ਜੈਸਾ ਸਤਿਗੁਰ ਸੁਣੀ ਦਾ ਤੈਸੋ ਕੀ ਮੈਂ ਡੀਠ। ਦੁਨੀਆ ਦੇ ਲੋਕੋ, ਜਿਸ ਤਰ੍ਹਾਂ ਦਾ ਮੈਂ ਆਪਣੇ ਸਤਿਗੁਰੂ ਜੀ ਨੂੰ ਸੁਣਿਆ ਸੀ, ਆਪਣੇ ਸਤਿਗੁਰੂ ਜੀ ਦੇ ਬਾਰੇ ਮੈਂ ਸੁਣਿਆ ਸੀ, ਉਸੇ ਤਰ੍ਹਾਂ ਦਾ ਮੈਂ ਆਪਣੇ ਸਤਿਗੁਰੂ ਜੀ ਨੂੰ ਦੇਖ ਵੀ ਲਿਆ। ਕੀ ਦੇਖਿਆ? ਵਿਛੁੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ। ਵਿਛੜਿਆ, ਜਿਹੜੇ ਉਸ ਪਰਮਾਤਮਾ ਤੋਂ ਵਿਛੜੇ ਹੋਏ ਨੇ। ਹੁਣ ਵਿਛੜਨ ਦਾ ਭਾਵ ਇਹ ਹੈ ਵੀ ਜਿਸ ਨੂੰ ਪਰਮਾਤਮਾ ਦਾ ਨਾਮ ਚੇਤੇ ਨਹੀਂ ਆਉਂਦਾ, ਜਿਸ ਦਾ ਕਦੀ ਪਰਮਾਤਮਾ ਦੇ ਚਰਨਾਂ ਦਾ ਧਿਆਨ ਨਹੀਂ ਕਰਦਾ, ਜਿਹੜਾ ਉਸ ਪਰਮਾਤਮਾ ਨੂੰ ਯਾਦ ਨਹੀਂ ਕਰਦਾ, ਜਿਹੜਾ ਉਸ ਪਰਮਾਤਮਾ ਦਾ ਸ਼ੁਕਰਾਨਾ ਨਹੀਂ ਕਰਦਾ, ਅਸਲ ਵਿੱਚ ਉਹ ਰੱਬ ਨਾਲੋਂ ਵਿਛੜਿਆ ਪਿਆ ਹੈ। ਉਸਦੀ ਪਰਮਾਤਮਾ ਦੇ ਨਾਲ ਸਾਂਝ ਨਹੀਂ ਬਣੀ। ਜੇਕਰ ਸਾਂਝ ਬਣ ਜਾਂਦੀ ਤਾਂ ਫਿਰ ਉਸਦੀ ਅਵਸਥਾ ਇਹ ਬਣਨੀ ਸੀ, ਜਿਸ ਦਾ ਦਿੱਤਾ ਖਾਉਣਾ ਤਿਸ ਕਹੀਐ ਸਾਬਾਸ। ਉਸਦੀ ਅਵਸਥਾ ਤਾਂ ਬਣਨੀ ਸੀ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚਿੰਤਾ। ਉਸ ਦੀ ਅਵਸਥਾ ਤਾਂ ਇਹ ਬਣਨੀ ਸੀ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਦਮ ਦਾ ਭਾਉ ਸਵਾਸ, ਇੱਕ ਸਵਾਸ, ਮੇਰਾ ਇੱਕ ਵੀ ਸਵਾਸ ਵਿਅਰਥ ਨਾ ਚਲਾ ਜਾਵੇ ਉਸ ਪਰਮਾਤਮਾ ਦੀ ਯਾਦ ਤੋਂ ਬਿਨਾਂ। ਇਹ ਗੁਰਮੁਖ ਦੀ ਨਿਸ਼ਾਨੀਆਂ ਨੇ, ਇੱਕ ਸਵਾਸ ਵੀ ਮੇਰਾ ਵਿਅਰਥ ਨਾ ਚਲਾ ਜਾਵੇ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਕਿਉਂ, ਕੀ ਕਾਰਨ ਹੈ? ਇੱਕ ਸਵਾਸ ਦੀ ਵੀ ਕਦਰ ਸਮਝ ਆ ਗਈ, ਕੀਮਤ ਸਮਝ ਆ ਗਈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਛੀਏ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਹਮ ਆਦਮੀ ਹਾਂ। ਸਾਰੇ ਬੋਲੋ ਜੀ, ਹਮ ਆਦਮੀ ਹਾਂ, ਇੱਕਦਮੀ, ਇੱਕਦਮ ਦੇ ਮਾਲਕ ਹੈਗੇ ਹਾਂ ਬਸ, ਸਾਡਾ ਇਹ ਜੀਵਨ ਹੈ। ਉਹ ਇੱਕ ਸਵਾਸ ਜਿਹੜਾ ਪ੍ਰਜੈਂਟ ਵਿੱਚ ਆਇਆ ਹੈ, ਜਿਹੜਾ ਆਇਆ ਹੈ, ਕਿਉਂਕਿ ਬੜੇ ਕਮਾਲ ਦਾ ਇਹ ਜੀਵਾਂ ਦਾ ਜੀਵਨ, ਜਿਹੜਾ ਸਵਾਸ ਆ ਕੇ ਬੀਤ ਗਿਆ, ਉਹ ਸਵਾਸ ਮੁੜ ਕੇ ਨਹੀਂ ਆਉਣਾ। ਲੱਖਾਂ ਯਤਨ ਕਰ ਲਓ, ਕਿਸੇ ਵੀ ਕੀਮਤ ਤੇ ਉਹ ਸਵਾਸ ਮੁੜ ਕੇ ਨਹੀਂ ਆਉਣਾ ਜਿਹੜਾ ਆ ਕੇ ਬੀਤ ਗਿਆ। ਅੱਗੇ ਆਉਣ ਵਾਲੇ ਸਾਹ ਦਾ ਭਰੋਸਾ ਕੋਈ ਨਹੀਂ, ਸਾਹ ਆਵੇਗਾ ਕਿ ਨਹੀਂ ਆਵੇਗਾ। ਕਈ ਵਾਰ ਤੁਸੀਂ ਦੇਖਦੇ ਹੋ ਬੰਦਾ ਹੱਥਾਂ ਦੇ ਹੱਥਾਂ ਤੇ ਛੁੱਟ ਜਾਂਦਾ, ਅੱਗੇ ਮੁੜ ਕੇ ਸਾਹ ਹੀ ਨਹੀਂ ਆਉਂਦਾ। ਡਾਕਟਰਾਂ ਕੋਲ ਲੈ ਕੇ ਜਾਈਏ, ਹੋਸਪਿਟਲ ਲੈ ਕੇ ਜਾਈਏ, ਅੱਗੇ ਡਾਕਟਰ ਇੱਕ ਹੀ ਗੱਲ ਕਹਿ ਦਿੰਦੇ, ਸੋਰੀ, ਇੱਕ ਗੱਲ ਕਹਿ ਕੇ ਛੁੱਟੀ, ਵੀ ਲੈ ਜਾਓ ਘਰ। ਕਈ ਵਾਰ ਮਨੁੱਖ ਇਸ਼ਨਾਨ ਕਰਨ ਵਾਸਤੇ ਬਾਥਰੂਮ 'ਚ ਵੜਿਆ, ਮੁੜ ਕੇ ਨਿਕਲਦਾ ਹੀ ਨਹੀਂ, ਦਰਵਾਜ਼ਾ ਤੋੜ ਕੇ ਕੱਢੀ ਦਾ, ਇਹ ਕੀ ਹੈ? ਬੰਦਿਆ, ਆਪਣੇ ਹੰਕਾਰ ਦੀ ਪੋਟ ਲੈ ਕੇ ਤੂੰ ਕਿਉਂ ਫੁੱਲਿਆ ਫਿਰੀ ਜਾਂਦਾ ਹੈ? ਇਹ ਮਨੁੱਖਾ ਜੀਵਨ ਤਾਂ ਸਿਰਫ ਇੱਕ ਸਾਂਸ ਦੀ ਖੇਡ ਹੈ, ਇਸ ਇੱਕ ਸਵਾਸ ਨੂੰ ਸੋਹਣਾ ਕਰ ਲਿਆ ਕਰ, ਕਿਤੇ ਇਸ ਨੂੰ ਸਫਲਾ ਕਰ ਲਿਆ ਕਰ। ਹਮ ਆਦਮੀ ਹਾਂ, ਇੱਕਦਮੀ ਮੁਹੱਲਤ। ਹੁਣ ਮੈਂ ਫਿਰ ਬੇਨਤੀ ਕਰਾਂ, ਭਾਈ ਸਾਹਿਬ ਜੀ ਜਦੋਂ ਇਸ ਸੰਸਾਰ ਤੋਂ ਰੁਖਸਤ ਹੁੰਦੇ ਨੇ, ਪਿਛਲੇ ਦਿਨੀ ਕੌਣ ਕਹਿੰਦਾ ਸੀ ਵੀ ਉਹ ਮਹਾਨ ਆਤਮਾ ਇਸ ਸੰਸਾਰ ਤੋਂ ਚਲੇ ਜਾਣਗੇ? ਦਾਸ ਦਾ ਵੀ ਉਹਨਾਂ ਨਾਲ ਬੜਾ ਪਿਆਰ ਸੀ, ਅਤੇ ਮੈਂ ਆਪ ਜੀ ਨੂੰ ਇਹ ਕਹਿਣ 'ਚ ਕੋਈ ਸੰਕੋਚ ਨਹੀਂ ਕਰਾਂਗਾ ਕਿ ਦਾਸ ਜੋ ਅੱਜ ਇਸ ਪਾਵਨ ਅਸਥਾਨ 'ਤੇ ਬੈਠ ਕੇ ਇੱਕ ਮਹੀਨੇ ਕਥਾ ਦੀ, ਪ੍ਰਚਾਰ ਦੀ ਜੋ ਸਤਿਗੁਰਾਂ ਨੇ ਸੇਵਾ ਲਈ ਹੈ, ਅਸਲ ਵਿੱਚ ਉਹਨਾਂ ਨੇ ਹੀ ਦਾਸ ਦੀ ਇੱਥੇ ਬੁਕਿੰਗ ਕਰਾਈ ਸੀ ਕਥਾ ਦੀ। ਉਹਨਾਂ ਨੇ ਹੀ ਕਮੇਟੀ ਨੂੰ ਹਾਮੀ ਭਰੀ ਸੀ ਕਿ ਮੈਂ ਜ਼ਿੰਮੇਵਾਰੀ ਲੈਂਦਾ ਹਾਂ, ਤੁਸੀਂ ਇਹਨਾਂ ਦੀ ਕਥਾ ਬੁੱਕ ਕਰ ਲਓ, ਇਹਨਾਂ ਨੂੰ ਇੱਕ ਮਹੀਨਾ ਵਾਸਤੇ ਇਹਨਾਂ ਨੂੰ ਬੁਲਾਓ, ਕਥਾ ਕਰਾਓ। ਉਹਨਾਂ ਨੇ ਹੀ ਮੇਰੀ ਹਾਮੀ ਭਰੀ ਸੀ। ਅੱਜ ਮੈਨੂੰ ਇੱਕ ਪਾਸੇ ਖੁਸ਼ੀ ਵੀ ਹੈ ਅਤੇ ਦੂਜੇ ਪਾਸੇ ਮੈਨੂੰ ਦੁੱਖ ਵੀ ਬਹੁਤ ਹੈ। ਦੁੱਖ ਇਸ ਗੱਲ ਦਾ ਹੈ ਕਿ ਅੱਜ ਮੈਂ ਇਸ ਪਾਵਨ ਅਸਥਾਨ 'ਤੇ ਕਥਾ ਤਾਂ ਕਰ ਰਿਹਾ ਜਿੱਥੇ ਉਹਨਾਂ ਨੇ ਮੇਰੀ ਸਿਫਾਰਸ਼ ਕੀਤੀ ਸੀ, ਪਰ ਅੱਜ ਉਹ ਇਸ ਸੰਸਾਰ 'ਚ ਨਹੀਂ। ਪਰ ਮੈਂ ਇੱਕ ਵਾਰ ਨਹੀਂ, ਕਈ ਵਾਰ ਉਹਨਾਂ ਨੂੰ ਯਾਦ ਕਰਦਾ, ਭਾਈ ਸਾਹਿਬ ਜੀ ਤੁਸੀਂ ਆਪ ਚਲੇ ਗਏ ਪਰ ਮੇਰੀ ਇੱਥੇ ਇੱਕ ਮਹੀਨੇ ਦੀ ਸੇਵਾ ਲਗਾ ਗਏ, ਮੈਂ ਸੰਗਤਾਂ ਦੇ ਦਰਸ਼ਨ ਕਰ ਰਿਹਾ, ਮੈਂ ਗੁਰੂ ਦੇ ਜਸ ਗਾ ਰਿਹਾ, ਗੁਰੂ ਦੀ ਗੱਲ ਮੈਂ ਸੰਗਤ ਨੂੰ ਸੁਣਾ ਰਿਹਾ, ਉਹਦੇ 'ਚ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ। ਗੁਰਮੁਖ ਲਾਹਾ ਲੈ ਗਏ। ਹੁਣ ਗੁਰਮੁਖ ਦੀ ਨਿਸ਼ਾਨੀ ਇਹ ਹੈ ਕਿ ਉਹ ਲਾਹਾ ਲੈ ਕੇ ਜਾਂਦੇ ਨੇ। ਕਿਹੜਾ ਲਾਹਾ? ਇੱਕ ਇੱਕ ਸਵਾਸ ਦਾ ਲਾਹਾ, ਇੱਕ ਇੱਕ ਸਵਾਸ ਦਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਹਮ ਆਦਮੀ ਹਾਂ ਇੱਕਦਮੀ, ਇੱਕ ਸਵਾਸ ਦੇ ਮਾਲਕ ਹੈਗੇ ਆ। ਕਿਤੇ ਜੀਵਨ ਨੂੰ ਇਹ ਸਮਝ ਲਈਏ, ਇਸ ਇੱਕ ਸਵਾਸ ਨੂੰ ਸਫਲਾ ਕਰ ਲਈਏ, ਇੱਕ ਸਵਾਸ ਨੂੰ। ਮੁਹੱਲਤ, ਮੁਹਤ ਨਾ ਜਾਣਾ, ਅਸੀਂ ਨਹੀਂ ਜਾਣਦੇ ਵੀ ਸਾਨੂੰ ਕਿੰਨੀ ਮਹੌਲਤ ਇਸ ਸੰਸਾਰ 'ਚ ਰਹਿਣ ਵਾਸਤੇ ਮਿਲੀ ਹੈ। ਕਈ ਵਾਰ ਜਿਵੇਂ ਕਹੀਦਾ ਨਾ ਕਿਸੇ ਨੂੰ, ਭਾਈ ਤੈਨੂੰ 4 ਦਿਨਾਂ ਦੀ ਮਹੌਲਤ ਦਿੱਤੀ ਜਾਂਦੀ ਹੈ, ਜੇ ਤੂੰ ਇਸ ਕੰਮ ਨੂੰ ਕਰ ਸਕਦਾ ਹੈ ਤਾਂ ਕਰ ਲੈ, ਤੈਨੂੰ 10 ਦਿਨ ਦੀ ਮਹੀਨੇ ਦੀ ਮਹੌਲਤ ਦਿੱਤੀ ਜਾਂਦੀ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਸਾਨੂੰ ਤਾਂ ਇਹ ਹੀ ਨਹੀਂ ਪਤਾ ਕਿ ਉਸ ਪਰਮਾਤਮਾ ਨੇ ਕਿੰਨੀ ਕੁ ਮਹੌਲਤ ਦਿੱਤੀ ਹੈ, ਕਿੰਨੇ ਕੁ ਸਵਾਸ ਦਿੱਤੇ, ਸਾਨੂੰ ਕਿਸੇ ਨੂੰ ਵੀ ਨਹੀਂ ਪਤਾ। ਕਿਉਂਕਿ ਇਹ ਤਾਂ ਉਸ ਪਰਮਾਤਮਾ ਦੀ ਇੱਕ ਖੇਡ ਹੈ, ਸਭ ਕੁਝ ਉਸ ਪਰਮਾਤਮਾ ਨੇ ਆਪਣੇ ਹੱਥ ਵਿੱਚ ਰੱਖਿਆ ਹੋਇਆ ਹੈ। ਜਦੋਂ ਉਸ ਪਰਮਾਤਮਾ ਦਾ ਹੁਕਮ ਹੁੰਦਾ ਹੈ, ਜੀਵ ਇਸ ਸੰਸਾਰ ਵਿੱਚ ਜਨਮ ਲੈ ਲੈਂਦਾ ਹੈ, ਜਿਵੇਂ ਹੀ ਉਸ ਪਰਮਾਤਮਾ ਦੇ ਦਰ ਦਾ ਸੱਦਾ ਆਉਂਦਾ ਹੈ, ਮਨੁੱਖ ਘਰ ਪਰਿਵਾਰ ਰਿਸ਼ਤੇਦਾਰ ਸਾਰਿਆਂ ਨੂੰ ਛੱਡ ਕੇ ਇਸ ਸੰਸਾਰ ਤੋਂ ਤੁਰ ਪੈਂਦਾ ਹੈ। ਪਰ ਸਾਰਿਆਂ ਦੀ ਮਨਸਾ ਤਾਂ ਇਹੀ ਹੁੰਦੀ ਹੈ ਵੀ ਕਿਤੇ ਪਰਿਵਾਰ ਦਾ ਇਹ ਮੈਂਬਰ ਸਾਡੇ ਵਿਚਕਾਰ ਹੋਰ ਰਹਿ ਜਾਂਦਾ। ਪਰ ਪਿਆਰਿਓ, ਉਹ ਤਾਂ ਜਿੰਨਾ ਕੁ ਸਵਾਸ ਮਿਲੇ ਸੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਉਹਨਾਂ ਨੂੰ ਸਫਲਾ ਕਰਕੇ ਗਏ ਨੇ। ਮਹੁੱਲਤ ਮੂਹਤ, ਮੂਹਤ ਦਾ ਭਾਉਂ ਤਾਂ ਮਹੂਰਤ ਦਾ ਸਮਾਂ, ਤੇ ਇਸਦੇ ਭਾਵ ਅਰਥ ਨੇ। ਇਹਦੇ ਜਿਹੜੇ ਹੋਰ ਆਪਾਂ ਡੂੰਘਾਈ 'ਚ ਜਾ ਕੇ ਅਰਥ ਕਰਾਂਗੇ, ਮਹੂਰਤ ਦਾ ਸਮਾਂ ਉਹ ਸਮਾਂ ਜਿਸ ਸਮੇਂ ਅਸੀਂ ਇਸ ਸੰਸਾਰ ਨੂੰ ਛੱਡਣਾ ਹੈ, ਕੋਈ ਵੀ ਨਹੀਂ ਜਾਣਦਾ ਕਿ ਸਾਡਾ ਆਖਰੀ ਸਵਾਸ ਕਿਹੜਾ ਹੋਏਗਾ, ਕਿੱਥੇ ਹੋਏਗਾ, ਕਦ ਹੋਏਗਾ, ਕਿਹੜੀ ਤਰੀਕ ਹੋਏਗੀ, ਕਿਹੜਾ ਦਿਨ ਹੋਏਗਾ, ਨਹੀਂ ਕੋਈ ਵੀ ਜਾਣਦਾ। ਬਸ ਇੰਨਾ ਕੁ ਅਸੀਂ ਸਾਰੇ ਜਾਣਦੇ ਹਾਂ ਜੋ ਗੁਰਬਾਣੀ ਸਮਝਾਉਂਦੀ ਹੈ, ਜਿਹਾ ਚਰੀ ਲਿਖਿਆ ਤੇਹਾ ਹੁਕਮ ਕਮਾਹੇ, ਘੱਲੇ ਆਵੇਂ ਨਾਨਕਾ ਸੱਦੇ ਉੱਠੀ ਜਾਏ। ਇਹ ਸਾਡਾ ਜੀਵਨ ਹੈ, ਬਸ ਇੰਨਾ ਕੁ ਜੀਵਨ ਹੈ ਸਾਡਾ। ਜਿਹਾ ਚਰੀ ਲਿਖਿਆ, ਜਿੰਨੇ ਕੁ ਚਿਰਾਂ ਦੀ ਜ਼ਿੰਦਗੀ ਉਸ ਵਾਹਿਗੁਰੂ ਜੀ ਨੇ ਸਾਨੂੰ ਦਿੱਤੀ ਹੈ, ਜਿੰਨੇ ਕੁ ਸਵਾਸ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਬਖਸ਼ੇ। ਸਾਧ ਸੰਗਤ ਜੀ, ਸਵਾਸ ਬੜੇ ਕੀਮਤੀ ਨੇ, ਅਖੀਰਲੇ ਸਮੇਂ 'ਚ ਵੱਡੇ ਤੋਂ ਵੱਡੇ ਹੋਸਪਿਟਲ 'ਚ ਜਾ ਕੇ ਵੱਡੇ ਤੋਂ ਵੱਡੇ ਡਾਕਟਰ ਨੂੰ ਕਹੋ, ਭਾਈ ਇਸ ਸਾਡੇ ਬੰਦੇ ਦੇ ਸਵਾਸ ਪੂਰੇ ਹੋ ਗਏ, ਕੀਮਤ ਭਾਵੇਂ ਜਿੰਨੀ ਮਰਜ਼ੀ ਲੈ ਲੈ, ਪਰ ਪਿਆਰਿਆ ਕੁਝ ਸਵਾਸ ਇਹਦੇ ਮੋੜ ਦੇ। ਉਹ ਹੱਥ ਜੋੜ ਕੇ ਖੜੋ ਜਾਏਗਾ, ਕਹਿਣ ਲੱਗਾ ਬਸ ਇਹ ਮੇਰੇ ਬਸ ਤੋਂ ਬਾਹਰ ਹੈ। ਕਿਉਂ? ਕਿਉਂਕਿ ਇਹ ਕੰਮ, ਇਹ ਜ਼ਿੰਮੇਵਾਰੀ ਉਸ ਪਰਮਾਤਮਾ ਨੇ ਆਪ ਆਪਣੇ ਹੱਥ ਵਿੱਚ ਰੱਖੀ ਹੈ, ਇਹ ਜ਼ਿੰਮੇਵਾਰੀ ਕਿਸੇ ਨੂੰ ਦਿੱਤੀ ਨਹੀਂ ਉਸਨੇ, ਇਹ ਆਪਣੇ ਹੱਥ ਵਿੱਚ ਰੱਖੀ ਹੈ। ਇੱਕ ਹੋਰ ਬੜੇ ਕਮਾਲ ਦੀ ਗੱਲ ਕਿ ਇਸ ਮੌਤ ਦੀ ਚਿੱਠੀ ਤੋਂ ਘਰ ਕੋਈ ਨਹੀਂ ਬਚਿਆ, ਦਰ ਕੋਈ ਨਹੀਂ ਬਚਿਆ, ਜਿੱਥੇ ਇਹ ਮੌਤ ਦਸਤਕ ਨਹੀਂ ਦਿੰਦੀ। ਪਰ ਸਾਧ ਸੰਗਤ ਜੀ, ਜਿਸ ਘਰ 'ਚ ਇਹ ਵਾਪਰਦੀ ਹੈ, ਹੱਲਾ ਬੋਲਦੀ ਹੈ, ਉਸ ਘਰ 'ਚ ਦੁੱਖ ਬਹੁਤ ਹੁੰਦਾ ਹੈ। ਕਿਉਂਕਿ ਸੁਭਾਵਿਕ ਗੱਲ ਹੈ, ਸਾਡੇ ਘਰ ਕੋਈ ਪ੍ਰਾਹੁਣਾ ਆਏ ਜਾਂ ਅਸੀਂ ਕਿਸੇ ਦੇ ਘਰ ਪ੍ਰਾਹੁਣੇ ਬਣ ਕੇ ਜਾਈਏ, ਤੇ ਜਦੋਂ ਪ੍ਰਾਹੁਣਾ ਚੱਲਣ ਦੀ ਗੱਲ ਕਹਿੰਦਾ ਹੈ, ਜਦੋਂ ਭਰਾਉਣਾ ਚੱਲਣ ਦੀ ਆਪਣੇ ਘਰ ਨੂੰ ਜਾਣ ਦੀ ਗੱਲ ਕਰਦਾ ਹੈ, ਤੇ ਜਿਹੜੇ ਘਰ ਵਾਲੇ ਹੁੰਦੇ ਨੇ ਉਹਨਾਂ ਦਾ ਮਨ ਥੋੜਾ ਥੋੜਾ ਹੁੰਦਾ ਹੈ, ਭਰਾਉਣਾ ਜਿਹੜਾ ਹੈਗਾ ਉਹਦਾ ਵੀ ਮਨ ਥੋੜਾ ਥੋੜਾ ਹੁੰਦਾ ਹੈ। ਕਿਉਂ? ਕਿਉਂਕਿ ਆਪਸ 'ਚ ਪਿਆਰ ਬੱਝਿਆ ਹੋਇਆ ਹੈ, ਪਿਆਰ ਦੀ ਇੱਕ ਖਿੱਚ ਹੈ, ਉਹ ਦੂਰ ਨਹੀਂ ਜਾਣ ਦਿੰਦੀ। ਕਿਉਂ? ਕਿਉਂਕਿ ਮਿਲਾਪ ਵਿੱਚ ਸੁੱਖ ਹੈ, ਵਿਛੋੜੇ ਵਿੱਚ ਦੁੱਖ ਹੈ। ਪਤਾ ਹੈ ਵਿਛੋੜਾ ਹੋ ਜਾਣਾ ਹੈ, ਨਹੀਂ ਹੋਣਾ ਚਾਹੀਦਾ, ਪਰ ਕੀ ਕਰੀਏ, ਪਤਾ ਸਾਰਿਆਂ ਨੂੰ ਇੱਕ ਦਿਨ ਤਾਂ ਵਿਛੋੜਾ ਹੋਣਾ ਹੈ, ਹੋਏਗਾ, ਸਾਰਿਆਂ ਦਾ ਹੁੰਦਾ ਹੈ। ਇਹ ਚਿੱਠੀ ਜਿਹੜੀ ਮੌਤ ਦੀ ਚਿੱਠੀ ਹੈ, ਇਹ ਹਰੇਕ ਘਰ 'ਚ ਆਉਂਦੀ ਹੈ। ਇਸ ਮੌਤ ਤੋਂ ਕੋਈ ਘਰ ਨਹੀਂ ਬਚਿਆ, ਕੋਈ ਦਰ ਨਹੀਂ ਬਚਿਆ ਜਿੱਥੇ ਇਹ ਹੱਲਾ ਨਹੀਂ ਬੋਲਦੀ। ਹੁਣ ਸਾਧ ਸੰਗਤ ਜੀ, ਬੜੇ ਕਮਾਲ ਦੀ ਗੱਲ, ਕਿ ਜਿੱਥੇ ਭਰੋਣਾ ਇੱਕ ਦਿਨ ਰਹਿ ਕੇ ਦੋ ਦਿਨ ਰਹਿ ਕੇ ਜਦੋਂ ਉਹ ਜਾਂਦਾ ਕਿ ਦੋਨਾਂ ਦਾ ਮਨ ਥੋੜ੍ਹਾ ਥੋੜ੍ਹਾ ਹੁੰਦਾ ਹੈ, ਘਰ ਵਾਲਿਆਂ ਦਾ ਵੀ ਭਰੋਣਿਆਂ ਦਾ ਵੀ, ਅਤੇ ਜਿਹੜਾ ਬੰਦਾ ਆਪਣੇ ਘਰ 'ਚ ਘਰ ਦਾ ਮੁਖੀ ਹੋਏ, ਸਾਰੇ ਪਰਿਵਾਰ ਨੂੰ ਸਾਂਭਦਾ ਹੋਵੇ ਅਤੇ ਜ਼ਿੰਦਗੀ ਦੇ 60, 65, 70, 80 ਸਾਲ ਉਸਨੇ ਉਸ ਘਰ ਨੂੰ ਸਾਂਭਿਆ ਹੋਵੇ, ਅਤੇ ਜਦੋਂ ਉਹ ਘਰ ਦਾ ਮੁਖੀ ਘਰ ਤੋਂ ਜਾਂਦਾ, ਉਸ ਪਰਿਵਾਰ ਦਾ ਕੀ ਹਾਲ ਹੁੰਦਾ ਉਹੀ ਜਾਣਦਾ ਹੈ। ਤਾਂ ਹੀ ਤਾਂ ਅਰਦਾਸ ਵਿੱਚ ਇਹ ਗੱਲ ਕਹੀ ਜਾਂਦੀ ਹੈ, ਬੇਨਤੀ ਕੀਤੀ ਜਾਂਦੀ ਹੈ। ਕਿਸ ਵਾਸਤੇ? ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਿਓ, ਉਸ ਜੀਵ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇ ਕੇ ਰੱਖਿਓ, ਜਨਮ ਮਰਨ ਦੇ ਗੇੜ ਤੋਂ ਬਚਾ ਕੇ ਰੱਖਿਓ। ਪਰਿਵਾਰ ਨੂੰ ਬੜੇ ਧਿਆਨ ਦੇਣ ਯੋਗ ਗੱਲ ਹੈ ਸਾਧ ਸੰਗਤ ਜੀ, ਕਿਉਂਕਿ ਉਸ ਵੇਲੇ ਪਰਿਵਾਰ ਬਿਲਕੁਲ ਟੁੱਟ ਜਾਂਦਾ ਹੈ। ਪਰਿਵਾਰ ਨੂੰ ਭਾਣਾ ਮੰਨਣ ਦੀ ਰਜਾ ਵਿੱਚ ਰਹਿਣ ਦਾ ਬਲ ਉਦਮ ਬਖਸ਼ਿਓ। ਸਤਿਗੁਰੂ ਜੀ, ਇਹ ਭਾਣਾ ਤਾਂ ਵਰਤ ਗਿਆ, ਇਹ ਮਰਜ਼ੀ ਤਾਂ ਤੁਹਾਡੀ ਹੋ ਗਈ, ਪਰ ਪਰਿਵਾਰ ਨੂੰ ਕਿਤੇ ਸਤਿਗੁਰੂ ਜੀ ਤਾਕਤ ਬਖਸ਼ਿਓ। ਇਹ ਜਿਹੜਾ ਦੁੱਖ ਹੁੰਦਾ ਹੈ ਉਹ ਉਸਨੂੰ ਰੱਬ ਦੀ ਰਜ਼ਾ ਕਰਕੇ ਮੰਨ ਲਏ, ਬਹੁਤ ਮੁਸ਼ਕਲ ਹੁੰਦਾ ਹੈ। ਅਤੇ ਗੁਰਬਾਣੀ ਕਹਿੰਦੀ ਹੈ, ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ ਸੱਦਣ ਹਾਰਾ ਸਿਮਰਿਐ ਨਾਨਕ ਸੇ ਦੇ ਆਵਨ। ਇਹ ਜਿਹੜੀ ਮੌਤ ਦੀ ਚਿੱਠੀ ਹੈ, ਇਹ ਕਹਿਣ ਲੱਗੇ ਇਹ ਪਰਮਾਤਮਾ ਦੇ ਦਰ ਤੋਂ ਨਿਤਾ ਪ੍ਰਤੀ ਸੱਦੇ ਜਾਰੀ ਹੁੰਦੇ ਨੇ। ਤੇ ਗੁਰਬਾਣੀ ਇੱਥੇ ਤੱਕ ਸਮਝਾਉਂਦੀ ਹੈ, ਕਹਿਣ ਲੱਗੇ ਪਿਆਰਿਓ, ਇਹ ਮੌਤ ਇੰਨੀ ਬਲਵਾਨ ਹੈ ਕਿ ਇਸ ਸੰਸਾਰ ਵਿੱਚ ਵੱਡੇ ਵੱਡੇ ਰਿਸ਼ੀ ਮੁਨੀ ਤਪੀ ਪੀਰ ਪੈਗੰਬਰ ਓਲੀਏ ਅਵਤਾਰ ਇਸ ਸੰਸਾਰ ਵਿੱਚ ਆਏ, ਪਰ ਮੌਤ ਨੇ ਕਿਸੇ ਨੂੰ ਨਹੀਂ ਛੱਡਿਆ। ਸੰਸਾਰ ਦੀ ਇਹ ਸੱਚਾਈ ਹੈ, ਜਿਸ ਨੇ ਜਨਮ ਲਿਆ ਹੈ ਉਸਨੇ ਮਰਨਾ ਇੱਕ ਦਿਨ ਜ਼ਰੂਰ ਹੈ। ਜੋ ਇਸ ਸੰਸਾਰ ਵਿੱਚ ਆਇਆ ਹੈ ਉਸਨੇ ਇੱਕ ਦਿਨ ਸੰਸਾਰ ਛੱਡ ਕੇ ਜਾਣਾ ਹੀ ਹੈ। ਕਿਉਂ? ਕਿਉਂਕਿ ਗੁਰਬਾਣੀ ਕਹਿੰਦੀ ਹੈ, ਮਰਨ ਲਿਖਾਏ ਮੰਡਲ ਮੈਂ ਆਏ। ਅਸੀਂ ਸਾਰੇ ਹੀ ਜੀਵ ਸੰਸਾਰ ਵਿੱਚ ਆਏ ਹਾਂ, ਪਰ ਆਪਣੇ ਮਰਨ ਦਾ ਸਮਾਂ ਉਹ ਪਰਮਾਤਮਾ ਦੇ ਦਰ ਤੇ ਲਿਖਵਾ ਕੇ ਆਏ ਹਾਂ। ਤੇ ਲੇਖਾ ਵੀ ਇੰਨੇ ਕਮਾਲ ਦਾ ਹੈ ਸਾਧ ਸੰਗਤ ਜੀ, ਮੈਂ ਬੇਨਤੀ ਕਰਾਂ ਕਿ ਕਈ ਵਾਰ ਮਨੁੱਖ ਆਪਣੇ ਹੱਥ ਤੋਂ ਲਿਖ ਕੇ ਆਪਣੇ ਸਾਈਨ ਕਰਕੇ ਫਿਰ ਵੀ ਕਈ ਵਾਰ ਲਾਲਚ ਦੇ ਅਧੀਨ ਹੋਇਆ ਮਨੁੱਖ ਕਈ ਵਾਰ ਮੁਕਰ ਜਾਂਦਾ ਹੈ, ਮੁਨਕਰ ਹੋ ਜਾਂਦਾ ਹੈ, ਨਹੀਂ ਜੀ ਇਹ ਜਦੋਂ ਮੈਂ ਐਗਰੀਮੈਂਟ ਲਿਖਿਆ ਉਸ ਵੇਲੇ ਮੈਂ ਆਪਣੇ ਹੋਸੋ ਹਵਾਸ ਵਿੱਚ ਨਹੀਂ ਸੀ। ਮੁਕਰ ਜਾਂਦਾ ਹੈ ਲਾਲਚ ਦੇ ਪਿੱਛੇ ਬੰਦਾ, ਪਰ ਸਾਧ ਸੰਗਤ ਜੀ ਇਹ ਇਹੋ ਜਿਹਾ ਲੇਖਾ ਲਿਖਿਆ ਹੁੰਦਾ ਹੈ ਕਿ ਜਿਸ ਤੋਂ ਮੁਕਰਿਆ ਨਹੀਂ ਜਾ ਸਕਦਾ, ਮੁਨਕਰ ਨਹੀਂ ਹੋਇਆ ਜਾ ਸਕਦਾ। ਤੇ ਦੂਜੀ ਗੱਲ ਇੱਕ ਹੋਰ ਵੀ ਹੈ, ਕੌਣ ਮੁਵਾਰੇ ਕੌਣ ਮੁਵਾ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋਂ ਚਲਤ ਪਿਆ। ਕਹਿਣ ਲੱਗੇ ਦੁਨੀਆਂ ਦੇ ਲੋਕੋ, ਅਸੀਂ ਕਹਿੰਦੇ ਹਾਂ ਵੀ ਫਲਾਣਾ ਮਰ ਗਿਆ ਫਲਾਣਾ ਮਰ ਗਿਆ, ਨਹੀਂ ਮਰਿਆ ਨਹੀਂ, ਕਿਉਂਕਿ ਉਸ ਜੀਵ ਆਤਮਾ ਨੇ ਸਿਰਫ ਸਰੀਰ ਛੱਡਿਆ, ਪੰਜਾਂ ਤੱਤਾਂ ਦਾ ਸਰੀਰ ਛੱਡਿਆ ਹੈ, ਜੀਵ ਆਤਮਾ ਨਹੀਂ ਮਰਦਾ। ਬਸ ਗੁਰਬਾਣੀ ਕਹਿੰਦੀ ਹੈ, ਕਹਿਣ ਲੱਗੇ ਇਹ ਤੋਂ ਚਲਤ ਪਿਆ, ਜੀਵ ਆਤਮਾ ਇਸ ਸਰੀਰ ਵਿੱਚੋਂ ਉਡਾਰੀ ਮਾਰ ਕੇ ਗਿਆ। ਗੁਰੂ ਘਰ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਖਾਲਸਾ ਜੀ, ਉਹ ਕਿਤੇ ਨਹੀਂ ਗਏ, ਉਹ ਪਰਮਾਤਮਾ ਦੇ ਦਰ ਤੇ ਸੋਵ ਰਹੇ ਨੇ, ਕਿਉਂਕਿ ਗੁਰਬਾਣੀ ਦਾ ਫੈਸਲਾ ਹੈ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗਾ ਮਾਨ, ਜਿਹੜੇ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਕੇ ਜਾਂਦੇ ਨੇ, ਉਹਨਾਂ ਨੇ ਤਾਂ ਜਿੱਥੇ ਜਿੱਥੇ ਤੱਕ ਵੀ ਗੁਰੂ ਨਾਨਕ ਨਾਮ ਲੇਵਾ ਹੈਗੇ ਉੱਥੇ ਉੱਥੇ ਤੱਕ ਹੀ ਗੁਰਬਾਣੀ ਦੇ ਕੀਰਤਾਂ ਹੀ ਸੰਗਤ ਦੇ ਤਪਦੇ ਹੋਏ ਹਿਰਦੇ ਉਹਨਾਂ ਨੇ ਠੰਡੇ ਕੀਤੇ ਨੇ ਗੁਰਬਾਣੀ ਦੇ ਕੀਰਤਨ ਰਾਹੀਂ। ਉਹਨਾਂ ਦੀ ਰਸਨਾ 'ਚ ਉਹ ਮਿਠਾਸ, ਉਹਨਾਂ ਦਾ ਅੰਦਰ ਦਾ ਹਿਰਦਾ ਪਰਮਾਤਮਾ ਦੇ ਪਿਆਰ ਵਿੱਚ ਰੱਤਾ ਹੋਇਆ, ਜਦੋਂ ਵੀ ਉਹਨਾਂ ਨੂੰ ਦੇਖਿਆ ਉਹਨਾਂ ਦੇ ਮੱਥੇ ਤੇ ਕਦੇ ਸਿਕਨ ਨਹੀਂ ਦੇਖੀ। ਬਹੁਤ ਵਾਰ ਉਹਨਾਂ ਦੇ ਨਾਲ ਵਿਚਰਨ ਦਾ ਸਮਾਂ ਮਿਲਿਆ ਪਰ ਕਦੇ ਉਹਨਾਂ ਨੇ ਇਹ ਵੀ ਨਹੀਂ ਕਿਹਾ ਵੀ ਮਾਇਆ ਘੱਟ ਬਣ ਰਹੀ ਹੈ ਜਾਂ ਵਾਧੂ ਬਣ ਰਹੀ ਹੈ। ਨਹੀਂ, ਬਸ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਸੀ, ਹਮੇਸ਼ਾ ਹੀ ਕਹਿੰਦੇ ਸੀ ਵਾਧੂ ਬਣੀ ਜਾਂਦਾ ਉਹ ਜੀਵਨ ਉਹਨਾਂ ਦਾ। ਤੇ ਗੁਰਬਾਣੀ ਕਹਿੰਦੀ ਹੈ, ਕਹਿਣ ਲੱਗੇ ਪਿਆਰੇ ਉਹ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਾ ਮਾਨ। ਤੇ ਕਹਿਣ ਲੱਗੇ ਗੁਰਮੁਖ ਲਾਹਾ ਲੈ ਗਏ, ਲੈ ਗਏ ਨੇ ਉਹ ਕਿਹੜਾ ਲਾਹਾ ਲੈ ਕੇ ਗਏ ਨੇ? ਇਹੀ ਲਾਹਾ ਲੈ ਕੇ ਗਏ ਨੇ ਕਿ ਉਹ ਇੱਥੋਂ ਚੰਗਿਆਈਆਂ ਖਟਕੇ ਗਏ ਨੇ, ਅਸੀਸਾਂ ਲੈ ਕੇ ਗਏ ਨੇ। ਜਦੋਂ ਤੱਕ ਇਹ ਦੁਨੀਆ ਰਹੇਗੀ ਉਹਨਾਂ ਦੇ ਕੀਤੇ ਹੋਏ ਕੀਰਤਨ ਰਸ ਭਿੰਨੇ ਕੀਰਤਨ ਅਸੀਂ ਸੁਣਦੇ ਰਵਾਂਗੇ, ਉਹਨਾਂ ਨੂੰ ਯਾਦ ਕਰਦੇ ਰਵਾਂਗੇ। ਸਤਿਗੁਰੂ ਜੀ ਕਿਰਪਾ ਕਰਨ, ਉਹਨਾਂ ਦੀ ਜੀਵ ਆਤਮਾ ਨੂੰ ਹਮੇਸ਼ਾ ਹਮੇਸ਼ਾ ਵਾਸਤੇ ਆਪਣੇ ਚਰਨਾਂ ਵਿੱਚ ਨਿਵਾਸ ਦੇ ਕੇ ਰੱਖਣ, ਜਨਮ ਮਰਨ ਦੇ ਗੇੜ ਤੋਂ ਬਚਾ ਕੇ ਰੱਖਣ, ਪਰਿਵਾਰ ਨੂੰ ਭਾਣਾ ਮੰਨਣ ਦਾ ਰਜ਼ਾ ਵਿੱਚ ਰਹਿਣ ਦਾ ਬਲ ਉੱਦਮ ਬਖਸ਼ੀਸ਼ ਕਰਨ। ਆਓ ਭੁੱਲਾਂ ਚੁੱਕਾਂ ਦੀ ਖਿਮਾ ਕਰਿਓ। ਦਾਸ ਦੀ ਇੱਕ ਮਹੀਨੇ ਦੀ ਸੇਵਾ ਤੁਹਾਡੇ ਨਾਲ ਵਿਚਰਦਿਆਂ ਮੈਂ ਬੇਨਤੀ ਕਰਾਂ, ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ ਪਰ ਗਲਤੀਆਂ ਨਾ ਚਿਤਾਰਿਓ, ਬਸ ਅਸੀਸਾਂ ਦਿਓ ਕਿ ਮੈਂ ਹੋਰ ਸੁਚੱਜੇ ਢੰਗ ਨਾਲ ਸੰਗਤ ਦੀ ਸੇਵਾ ਕਰ ਸਕਾਂ, ਗੁਰੂ ਦੀ ਗੱਲ ਤੁਹਾਡੇ ਨਾਲ ਹੋਰ ਸੁਚੱਜੇ ਢੰਗ ਨਾਲ ਕਰ ਸਕਾਂ। ਹੁੰਦੀਆਂ ਨੇ, ਗੁਰਬਾਣੀ ਦਾ ਫੈਸਲਾ ਹੈ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ। ਬਸ ਗੁਰੂ ਤੇ ਪਰਮਾਤਮਾ ਭੁੱਲਣ ਵਿੱਚ ਨਹੀਂ ਆਉਂਦੇ, ਨਹੀਂ ਤਾਂ ਵੱਡੇ ਵੱਡੇ ਵਿਦਵਾਨ ਸਾਡੀ ਤਾਂ ਪਾਇਆ ਕੋਈ ਨਹੀਂ, ਵੱਡੇ ਵੱਡੇ ਵਿਦਵਾਨਾਂ ਤੋਂ ਵੀ ਭੁੱਲ ਹੁੰਦੀ ਹੈ। ਗੁਰੂ ਤੇ ਗੁਰੂ ਦੀ ਸੰਗਤ ਉਹ ਬਖਸ਼ਣ ਯੋਗ ਹੈ, ਬਖਸ਼ ਦਿਆ ਜੇ। ਗਜਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਦਰਬਾਰ ਵਿੱਚ ਜੁੜ ਬੈਠੇ ਗੁਰੂ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰ ਰਹੇ ਸਨ ਸਾਡੇ ਬੜੇ ਸਤਿਕਾਰਯੋਗ ਭਾਈ ਅਗਤ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਦਾ ਇਹ ਇਸ ਫੇਰੀ ਦਾ ਅੱਜ ਆਖਰੀ ਦੀਵਾਨ ਸੀ। ਮੈਂ ਹੁਣ ਬੇਨਤੀ ਕਰਾਂ ਕਿ ਗੁਰੂ ਘਰ ਦੇ ਵਜ਼ੀਰ ਭਾਈ ਜਗਤਾਰ ਸਿੰਘ ਜੀ ਨੂੰ ਕਿ ਉਹਨਾਂ ਨੂੰ ਗੁਰੂ ਘਰ ਦੇ ਸਰੋਪੇ ਨਾਲ ਸਨਮਾਨ ਕੀਤਾ ਜਾਵੇ। ਬੁਲੇ ਸੋ ਨਿਹਾਲ। ਆਖਰ ਵਿੱਚ ਭਾਈ ਸਾਹਿਬ ਜੀ ਦਾ ਸਾਰੀ ਮੈਨੇਜਮੈਂਟ ਕਮੇਟੀ ਵੱਲੋਂ ਅਤੇ ਇਸ ਸਮੂਹ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਜਦੋਂ ਵੀ ਇਹਨਾਂ ਨੂੰ ਨੈਕਸਟ ਟਾਈਮ ਲੱਗਦਾ ਹੈ ਤਾਂ ਸਾਨੂੰ ਜ਼ਰੂਰ ਟਾਈਮ ਦੇਣ। ਹੁਣ ਇਸ ਤੋਂ ਉਪਰੰਤ ਆਪ ਜੀ ਨੂੰ ਸਾਡੇ ਬੜੇ ਸਤਿਕਾਰਯੋਗ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਗੁਰਬਾਣੀ ਕੀਰਤਨ ਨਿਹਾਲ ਕਰਨਗੇ। ਉਸ ਤੋਂ ਪਹਿਲਾਂ ਸਾਡੇ ਖਾਲਸਾ ਸਕੂਲ ਫਰੀਮੌਂਟ ਦੇ ਬੱਚੇ ਜੋ ਕਿ ਆਪ ਸੰਗਤਾਂ ਦੇ ਦਰਸ਼ਨ ਕਰਦੇ ਰਹਿੰਦੇ ਨੇ, ਵਿਨੇ ਸਿੰਘ ਜੀ ਅਤੇ ਸਾਹਿਬਜੋਤ ਸਿੰਘ ਅਤੇ ਗੁਰਫਤਿਹ ਸਿੰਘ ਜੋ ਇਹ ਕਵੀਸ਼ਰੀ ਕਰਨ ਜਾ ਰਹੇ ਨੇ, ਇਹ 1984 ਵਿੱਚ ਜੋ ਹਾਲਾਤ ਵਾਪਰੇ ਸੱਚਖੰਡ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਉਸ ਨੂੰ ਦਰਸਾਉਂਦੀ ਇਹ ਕਵੀਸ਼ਰੀ ਪੇਸ਼ ਕਰਨ ਜਾ ਰਹੇ ਨੇ, ਜੋ ਇਹਨਾਂ ਨੂੰ ਤਿਆਰੀ ਕਰਵਾਉਂਦੇ ਨੇ। ਭੈਣ ਜੀ ਨੇ ਤਾਂ ਕਿਹਾ ਸੀ ਵੀ ਮੇਰਾ ਨਾਂ ਨਹੀਂ ਲੈਣਾ ਪਰ ਮੈਂ ਇੱਥੋਂ ਰਿਹਾ ਨਹੀਂ ਜਾਣਾ ਹੁਣ, ਕਿਉਂਕਿ ਸਾਡੇ 3 ਬੱਚੇ ਹੀ ਸਾਡੇ ਸਾਹਮਣੇ ਆਉਂਦੇ ਆ, ਅਸੀਂ ਕਿਉਂ ਨਹੀਂ ਹੋਰ ਬੱਚੇ ਸਾਡੇ ਨਾਲ ਜੁੜਦੇ। ਮੈਂ ਇਹ ਕਹਿੰਦਾ ਵੀ ਸਾਡੇ ਬੱਚੇ ਜਿਸ ਤਰ੍ਹਾਂ ਸਟੇਜਾਂ 'ਤੇ ਬੈਠ ਕੇ ਕੀਰਤਨ ਕਰਦੇ ਨੇ, ਇਸ ਤਰ੍ਹਾਂ ਹੀ ਉਹ ਕਵੀਸ਼ਰੀ ਨਾਲ ਵੀ ਜੁੜਨ। ਜੇ ਕਿਸੇ ਨੇ ਵੀ ਮਾਤਾ ਪਿਤਾ ਨੇ ਆਪਣੇ ਬੱਚਿਆਂ ਨੂੰ ਕਵੀਸ਼ਰੀ ਨਾਲ ਜੋੜਨਾ ਹੋਵੇ, ਭੈਣ ਜੀ ਜਸਮੀਤ ਕੌਰ ਜਿਹੜੇ ਕਿ ਇਹਨਾਂ ਬੱਚਿਆਂ ਨੂੰ ਤਿਆਰੀ ਕਰਵਾ ਕੇ ਇੱਥੇ ਲੈ ਕੇ ਆਉਂਦੇ ਆ, ਉਹਨਾਂ ਦਾ ਮੈਂ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਇਹਨਾਂ ਬੱਚਿਆਂ ਨੂੰ ਪ੍ਰੇਰਿਤ ਕਰਕੇ ਕਵੀਸ਼ਰੀ ਵੱਲ ਜੋੜਿਆ। ਹੁਣ ਮੈਂ ਬੇਨਤੀ ਕਰਾਂ ਵਿਨੇ ਸਿੰਘ, ਸਾਹਿਬਜੋਤ ਸਿੰਘ ਅਤੇ ਗੁਰਫਤਿਹ ਸਿੰਘ ਕਿ ਆਪਣੀ ਕਵੀਸ਼ਰੀ ਪੇਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: 4 ਜੂਨ ਨੂੰ ਤੋਪਾਂ ਲੈ ਬਖਤਰ ਬਦ ਗੱਡੀਆਂ ਆ ਗਈਆਂ ਸਿੰਘਾਂ ਤੇ ਰਾਕਟ ਚੱਲੇ ਨਾ ਉਹ ਵਿੱਚ ਸਰੋਵਰ ਜਾ ਪਈਆਂ
1: ਹੋਇਆ ਵਿੱਚ ਪਰਕਰਮਾ ਦੇ ਤੱਕ ਦੇਵਤੇ ਵੀ ਗਸ਼ ਖਾ ਜਾਂਦੇ ਜਦ ਜੂਨ ਮਹੀਨਾ ਚੜਦਾ ਹੈ ਅੱਖਾਂ ਵਿੱਚ ਅਥਰੂ ਆ ਜਾਂਦੇ
0: ਜਦ ਚੜ ਕੇ ਆਈ ਕਮਾਂਡੋ ਨੂੰ ਜਦ ਚੜ ਕੇ ਆਈ ਕਮਾਂਡੋ ਨੂੰ ਸਿੰਘਾਂ ਨੇ ਤਰਤ ਲਟਾ ਦਿੱਤਾ ਤੋਪਾਂ ਤੇ ਬੰਬ ਚਲਾਉਣੇ ਦਾ ਵੈਦਿਆਂ ਨੇ ਹੁਕਮ

ਇੰਨੀ ਸੋਹਣੀ ਕਵਿਸ਼ਰੀ ਆਪ ਜੀ ਅੱਗੇ ਪੇਸ਼ ਕੀਤੀ ਅਤੇ ਧੰਨਵਾਦੀ ਹਾਂ ਜਿਨ੍ਹਾਂ ਨੇ ਇਹਨਾਂ ਨੂੰ ਇੰਨਾ ਵਧੀਆ ਤਿਆਰੀ ਨਾਲ ਸੰਗਤਾਂ ਦੇ ਅੱਗੇ ਪੇਸ਼ ਕੀਤਾ। ਇਸੇ ਤਰ੍ਹਾਂ ਹੀ ਇਹ ਆਪਣੀਆਂ ਸੇਵਾਵਾਂ ਲੈਂਦੇ ਰਹਿਣ। ਇਹ ਬੱਚੇ ਜੋ ਆਪਣੇ 6 ਜੂਨ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਨੂੰ ਸਮਰਪਿਤ ਅਤੇ 1984 ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਨਗਰ ਕੀਰਤਨ ਸਨ ਫਰਾਂਸਿਸਕੋ ਦੀ ਧਰਤੀ 'ਤੇ ਹੋਣ ਜਾ ਰਿਹਾ ਹੈ। ਆਪ ਸੰਗਤਾਂ ਦੇ ਉੱਥੇ ਵੀ ਦਰਸ਼ਨ ਕਰਨਗੇ। ਨਾਲ ਹੀ ਬੇਨਤੀ ਕਰਾਂ ਕਿ ਜੇ ਕਿਸੇ ਨੂੰ ਵੀ ਉੱਥੇ ਜਾਣ ਦੀ ਕੋਈ ਪ੍ਰੋਬਲਮ ਆਉਂਦੀ ਹੋਵੇ, ਰਾਈਡ ਦੀ ਲੋੜ ਹੋਵੇ, ਆਪ ਆਪਣਾ ਨਾਮ ਲਾਇਬ੍ਰੇਰੀ ਵਿੱਚ ਲਿਖਵਾ ਸਕਦੇ ਹੋ, ਜੋ ਉਸ ਹਿਸਾਬ ਨਾਲ ਆਪਾਂ ਬੱਸਾਂ ਦਾ ਪ੍ਰਬੰਧ ਕਰ ਸਕੀਏ। ਇੱਕ ਹੋਰ ਬੇਨਤੀ, ਜੋ ਆਪਾਂ ਗੁਰਮਤਿ ਕੈਂਪ ਬੱਚਿਆਂ ਦਾ ਸਟਾਰਟ ਕਰਦੇ ਹਾਂ, ਇਸ ਵਾਰ ਨਗਰ ਕੀਰਤਨ ਤੋਂ ਯਾਨੀ ਸੋਮਵਾਰ ਨੂੰ 8 ਜੂਨ ਨੂੰ ਸਟਾਰਟ ਹੋਣ ਜਾ ਰਿਹਾ ਹੈ, ਜਿਸ ਵਿੱਚ ਬੱਚਿਆਂ ਦੀ ਏਜ ਲਿਮਿਟ 5 ਸਾਲ ਤੋਂ ਲੈ ਕੇ 18 ਸਾਲ ਤੱਕ ਹੋਵੇਗੀ। ਜਿਹੜਾ ਬੱਚਾ ਆਪਣੇ ਆਪ ਗੌਰਮੈਂਟ ਕੈਂਪ ਦੇ ਵਿੱਚ ਬੈਠ ਸਕਦਾ ਹੈ, ਨੋ ਪ੍ਰੋਬਲਮ, ਪਰ ਉਹ ਬੈਠ ਸਕਦਾ ਹੋਵੇ, ਦੂਜੇ ਬੱਚਿਆਂ ਨੂੰ ਡਿਸਟਰੈਕਟ ਨਾ ਕਰੇ। ਨਹੀਂ ਤਾਂ ਉਹਨਾਂ ਨੂੰ, ਪੇਰੈਂਟਸ ਨੂੰ ਨਾਲ ਬੇਨਤੀ ਕਰਦੇ ਹਾਂ ਕਿ ਆਪ ਨੂੰ ਉੱਥੇ ਕੈਂਪ ਦੇ ਵਿੱਚ ਨਾਲ ਬੈਠਣਾ ਪਵੇਗਾ। ਨਾਲ ਹੀ ਇੱਕ ਹੋਰ ਬੇਨਤੀ, ਜੋ ਅੱਜ ਦੇ ਵਿਸ਼ੇਸ਼ ਸਮਾਗਮ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਇੰਦਰਜੀਤ ਸਿੰਘ ਜੀ, ਜੋ ਕਿ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ, ਉਹਨਾਂ ਨੂੰ ਸਮਰਪਿਤ ਅੱਜ ਦੇ ਵਿਸ਼ੇਸ਼ ਸਮਾਗਮ ਇਸੇ ਤਰ੍ਹਾਂ ਹੀ ਰਾਤ ਦੇ 9 ਵਜੇ ਤੱਕ ਚੱਲਣਗੇ। ਸੋ ਆਪ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਇਹਨਾਂ ਦੀਵਾਨਾਂ ਵਿੱਚ ਆਪਣੀ ਹਾਜ਼ਰੀ ਵੱਧ ਤੋਂ ਵੱਧ ਲਗਵਾਓ। ਆਓ ਹੁਣ ਸਾਡੇ ਬੜੇ ਸਤਿਕਾਰਯੋਗ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਪਾਸੋਂ 12:45 ਤੱਕ ਗੁਰਬਾਣੀ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਹ ਛੰਦ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਸੰਗੀਤ ਭੁਜੰਗ ਪ੍ਰਿਆਤ ਛੰਦ। ਫਿਰ ਜਦੋਂ ਜੰਗ ਯੁੱਧ ਹੁੰਦੇ ਆ ਨਾ ਜੀ, ਹੁੰਦੇ ਸੀ, ਹੁੰਦੇ ਨੇ ਹੁਣ ਵੀ, ਅਤੇ ਫਿਰ ਸ਼ਸਤਰਾਂ ਦੀ ਆਵਾਜ਼ ਦਾ ਜ਼ਿਕਰ ਪਾਤਸ਼ਾਹ ਨੇ ਬਾਖੂਬ ਕੀਤਾ। ਕਾਗੜ ਦੰਕਾ ਅਤੇ ਕਟਾਰੀ, ਕਟਾਰੀ ਦੀ ਆਵਾਜ਼ ਕਿਸ ਤਰ੍ਹਾਂ ਦੀ ਹੁੰਦੀ ਹੈ? ਸ੍ਰੀ ਸਾਹਿਬ ਦੀ ਤਲਵਾਰ ਦੀ, ਭਾਲਿਆਂ ਦੀ, ਨਗਾਰਿਆਂ ਦੀ, ਤੋਪਾਂ ਦੀ, ਗੋਲੀਆਂ ਦੀ, ਤਲਵਾਰਾਂ ਦੀ, ਉਹਦਾ ਫਿਰ ਜ਼ਿਕਰ ਕੀਤਾ ਪਾਤਸ਼ਾਹ ਨੇ। ਆਓ ਅਗਲੇ ਸ਼ਬਦ ਨਾਲ ਜੁੜੀਏ, ਸਮਾਂ ਬੜਾ ਸੀਮਿਤ ਹੈ। ਸਮੇਂ ਦਾ ਮੈਨੂੰ ਪਤਾ ਨਹੀਂ ਲੱਗਿਆ ਕਿੰਨਾ ਸਮਾਂ ਲਾਉਣਾ ਹੈ, ਆਪ ਜੀ ਦੱਸਣਾ ਕਿੰਨੇ ਵਜੇ ਤੱਕ।

0: ਬਹੁਤ ਵੱਡਾ ਵਿਸਥਾਰ ਹੈ ਇਸ ਸ਼ਬਦ ਦਾ, ਇਹਦੇ ਲਈ ਸਮਾਂ ਚਾਹੀਦਾ। ਤਾਂ ਦਿੱਤਾ ਸਮਾਂ ਸਮਾਪਤ ਹੈ। ਮਨ ਨੂੰ ਇਹ ਨਹੀਂ ਸੀ ਪਤਾ ਵੀ ਇਹ ਜਿਹੜਾ ਸ਼ਬਦ ਹੈ, ਕਦੀ ਭਾਈ ਸਾਹਿਬ ਗਾਉਂਦੇ ਹੁੰਦੇ ਸੀ, ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੇ ਦਰ ਦੇ ਵਰਸਾਈ ਕੀਰਤਨੀ ਹੈ। ਪਤਾ ਨਹੀਂ ਸੀ ਵੀ ਇਹ ਸ਼ਬਦ ਉਹਨਾਂ ਦੀ ਯਾਦ ਵਿੱਚ ਲਾਉਣਾ ਪੈ ਜਾਏਗਾ। ਤਾਂ ਐਸੇ ਉਸ ਮਹਾਨ ਕੀਰਤਨੀ ਨੂੰ ਜਿਨ੍ਹਾਂ ਨੇ ਚਿਟਕ ਲਾਈ, ਇਹ ਪ੍ਰਮਾਣਕ ਕੀਰਤਨ ਦੀ ਨਾ ਜੀ, ਰਾਗੀ ਸਿੰਘਾਂ ਨੂੰ ਚਿਟਕ ਲਾਈ ਸੱਚੀ ਮੁੱਚੀ ਦੀ। ਪਹਿਲਾਂ ਵੀ ਹੁੰਦਾ ਸੀ ਪ੍ਰਮਾਣਕ ਕੀਰਤਨ, ਪਰ ਜਿਹੜੀ ਭਾਈ ਸਾਹਿਬ ਦੀ ਸ਼ੈਲੀ ਤੋਂ ਅਜੋਕੇ ਨੌਜਵਾਨ ਕੀਰਤਨੀ ਹੈ, ਬੜੇ ਪ੍ਰਭਾਵਿਤ ਹੋਏ ਚਿਟਕ ਲਾਈ ਨਵੀਂ ਜਨਰੇਸ਼ਨ ਦੇ ਅੰਦਰ, ਬੜੀ ਕਮਾਲ ਦੀ ਹੈ। ਤਾਂ ਇਸ ਕਰਕੇ ਇਹ ਬੜਾ ਵੱਡਾ ਵਿਸ਼ਾ ਹੈ, ਬੜੀ ਅਗੰਮੀ ਬਾਣੀ ਹੈ। ਤੋ ਐਸੇ ਮਹਾਨ ਕੀਰਤਨੀਏ ਨੂੰ ਗੁਰੂ ਰਾਮਦਾਸ ਮਹਾਰਾਜ ਸਦਾ ਹੀ ਆਪਣੇ ਚਰਨਾਂ ਵਿੱਚ ਨਿਵਾਸ ਪ੍ਰਦਾਨ ਕਰਨ। ਪਿੱਛੇ ਉਹਨਾਂ ਦੀ ਫੁਲਵਾੜੀ ਸਾਰੇ ਪਰਿਵਾਰ ਨੂੰ ਉਹਨਾਂ ਨੇ ਸੰਭਾਲੀ ਹੋਈ ਹੈ, ਬੱਚਿਆਂ ਨੇ ਨਾ ਦਾਤ ਘਰ ਦੇ ਅੰਦਰ। ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ, ਬੱਚਿਆਂ ਨੇ ਸੰਭਾਲੀ ਹੈ ਦਾਤ ਉਹਨਾਂ ਦੀ। ਅਰਦਾਸ ਕਰਾਂਗੇ ਇਹ ਜਿਹੜੀ ਕੀਰਤਨ ਦੀ ਦਾਤ ਹੈ ਉਹਨਾਂ ਦੇ ਘਰ ਦੇ ਅੰਦਰ ਸਤਿਗੁਰੂ ਹੋਰ ਪ੍ਰਫੁੱਲਿਤ ਕਰਨ, ਉਹਨਾਂ ਦੀ ਫੁਲਵਾੜੀ ਨੂੰ ਸਦਾ ਹੀ ਪਾਤਸ਼ਾਹ ਚੜ੍ਹਦੀ ਕਲਾ 'ਚ ਰੱਖਣ। ਲੰਮਾ ਸਮਾਂ ਦਾਸ ਨੇ ਵੀ ਉਹਨਾਂ ਦੇ ਨਾਲ ਸੇਵਾਵਾਂ ਨਿਭਾਈਆਂ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੱਜ ਦਾਸ ਜੋ ਵੀ ਹੈ, ਹੈ ਤਾਂ ਕੁਝ ਨਹੀਂ ਹੈ, ਖਾਕ ਆ, ਪਰ ਜੋ ਵੀ ਹੈ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਸਦਕਾ, ਭਾਈ ਸਾਹਿਬ ਸਦਕਾ, ਭਾਈ ਸਾਹਿਬ ਭਾਈ ਇੰਦਰਜੀਤ ਸਿੰਘ, ਉਹਨਾਂ ਕਰਕੇ ਬੈਠਾ ਇੱਥੇ ਮੈਂ ਦਰਬਾਰ ਸਾਹਿਬ। ਉਹਨਾਂ ਦੇ ਪਰਿਵਾਰ ਦਾ ਦੇਣਾ ਮੈਂ ਨਹੀਂ ਦੇ ਸਕਦਾ ਸਰ, ਬੜੇ ਅਹਿਸਾਨ ਨੇ ਸਾਧ ਸੰਗਤ। ਨਮਸਕਾਰ ਹੈ, ਬਹੁਤਾ ਮੇਰੇ ਕੋਲ ਲਫ਼ਜ਼ ਨਹੀਂ ਹੈ, ਮਨ ਭਰਿਆ ਉਹਨਾਂ ਦੀ ਯਾਦ ਆਪਾਂ ਮਨਾ ਰਹੇ ਹਾਂ, ਬਹੁਤ ਮਨ ਭਰਿਆ। ਕੱਲ੍ਹ ਵੀ ਸਨਹੋਜੇ ਦੀ ਧਰਤੀ 'ਤੇ ਆਪਾਂ ਸਾਰਿਆਂ ਨੇ, ਆਪ ਜੀ ਨੇ ਵੇਖਿਆ, ਹਾਜ਼ਰੀ ਭਰੀ ਹੈ। ਤਾਂ ਹੋਰ ਲਫ਼ਜ਼ ਨਹੀਂ ਹੈ, ਧੰਨਵਾਦ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਇੱਥੋਂ ਦੇ ਸਮੁੱਚੇ ਪ੍ਰਬੰਧਕ ਸੱਜਣਾਂ ਦਾ। ਜਿੱਦਣ ਦੇ ਆਇਆ ਇੱਕ ਮਹੀਨਾ ਹੋ ਗਿਆ, ਸਾਰੀ ਸੰਗਤ ਔਰ ਪ੍ਰਬੰਧਕ ਸੱਜਣ ਬੜਾ ਪਿਆਰ ਦੇ ਰਹੇ ਨੇ ਸਤਿਗੁਰੂ। ਇਹਨਾਂ ਸਾਰੇ ਪ੍ਰਬੰਧਕ ਸੱਜਣਾਂ ਨੂੰ ਗੁਰੂ ਰਾਮਦਾਸ ਮਹਾਰਾਜ ਸਦਾ ਹੀ ਚੜ੍ਹਦੀ ਕਲਾ 'ਚ ਰੱਖਣ, ਔਰ ਸੰਗਤ ਜੀ ਆਪ ਜੀ ਨੂੰ ਵੀ ਚੜ੍ਹਦੀ ਕਲਾ 'ਚ ਰੱਖਣ। ਮਹੀਨਾ ਇੱਕ ਵਿਚਰਦਿਆਂ ਸਾਡੀਆਂ ਗਲਤੀਆਂ ਨਾ ਚਿਤਾਰਨਾ ਸਾਧ ਸੰਗਤ, ਸਾਡੇ ਲਈ ਵੀ ਅਰਦਾਸ ਕਰਨਾ ਮਹਾਰਾਜ ਸਾਡੇ ਅਗਲੇ ਸਫ਼ਰ ਸੁਖਾਲੇ ਕਰ ਦੇਣ, ਔਰ ਅਗਲੀਆਂ ਯਾਤਰਾਵਾਂ ਸਾਡੀਆਂ ਸਫਲ ਕਰ ਦੇਣ, ਭੁੱਲਾਂ ਗਲਤੀਆਂ ਦੀ ਮੁਆਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਦ ਵਿੱਚ ਕੀਰਤਨ ਦਾ ਆਨੰਦ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਹੁਣਾਂ ਦਾ, ਭਾਈ ਗੁਰਮੇਲ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਇਹਨਾਂ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ। ਇਹਨਾਂ ਦਾ ਇਸ ਫੇਰੀ 'ਤੇ ਫਰੀ ਮੌਂਟ ਦੀ ਸਟੇਜ 'ਤੇ ਅੱਜ ਆਖਰੀ ਦੀਵਾਨ ਸੀ। ਇਹਨਾਂ ਨੇ ਤਕਰੀਬਨ ਇੱਕ ਮਹੀਨਾ ਆਪ ਸੰਗਤਾਂ ਦੀ ਕੀਰਤਨ ਦੁਆਰਾ ਸੇਵਾ ਕੀਤੀ ਹੈ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਗੁਰੂ ਸਾਹਿਬ ਦੀ ਇਹਨਾਂ ਦੇ ਜਥੇ 'ਤੇ ਬਹੁਤ ਬਖਸ਼ਿਸ਼ ਹੈ। ਮੈਂ ਬੇਨਤੀ ਕਰਾਂਗਾ ਗੁਰੂ ਘਰ ਦੇ ਵਜ਼ੀਰ ਗਿਆਨੀ ਜਗਤਾਰ ਸਿੰਘ ਜੀ, ਪ੍ਰਬੰਧਕ ਵੀਰਾਂ ਨੂੰ ਇਹਨਾਂ ਦਾ ਜੋ ਸਨਮਾਨ ਹੈ, ਜੋ ਸਰੋਪਾ ਗੁਰੂ ਘਰ ਦੀ ਬਖਸ਼ਿਸ਼, ਉਹ ਸਰੋਪਾ ਦਿੱਤਾ ਜਾਵੇ ਜਥੇ ਨੂੰ।

0: ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਅਸੀਂ ਭਾਗਾਂ ਵਾਲੇ ਹਾਂ ਕਿ ਸਾਡੇ ਵਿੱਚ ਮਹਾਂਪੁਰਸ਼ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਪਹੁੰਚੇ ਨੇ, ਅਤੇ ਜਦੋਂ ਵੀ ਇੱਥੇ ਅਮਰੀਕਾ ਦੀ ਧਰਤੀ 'ਤੇ ਆਉਂਦੇ ਤਾਂ ਫਰੀ ਮੋਣ ਦੀ ਸੰਗਤ ਦੇ ਜ਼ਰੂਰ ਦਰਸ਼ਨ ਕਰਦੇ ਆ। ਅਸੀਂ ਬਟਭਾਗੇ ਹਾਂ ਕਿ ਜਦੋਂ ਵੀ ਇਹਨਾਂ ਨੂੰ ਬੇਨਤੀ ਕਰੀਦੀ ਆ ਪ੍ਰਬੰਧ ਵੱਲੋਂ, ਤਾਂ ਇਹ ਸਾਡੇ ਵਿੱਚ ਜ਼ਰੂਰ ਆਉਂਦੇ ਨੇ। ਮਹਾਂਪੁਰਸ਼ ਪੰਜਾਬ ਦੀ ਧਰਤੀ 'ਤੇ ਸੰਤ ਬਹੁਤ ਨੇ, ਪਰ ਰਾਮਪੁਰ ਖੇੜੇ ਤੋਂ ਅੱਜ ਹਿੰਦੁਸਤਾਨ ਦੇ ਵਿੱਚ ਪੰਜਾਬ ਦੀ ਧਰਤੀ 'ਤੇ ਜੂਨ ਦਾ ਮਹੀਨਾ ਪਹਿਲੀ ਤਰੀਕ ਚੜ੍ਹ ਗਈ ਹੈ, ਅਤੇ ਜੂਨ ਦੇ ਮਹੀਨੇ 'ਚ 1984 'ਚ ਆਪ ਸੰਗਤਾਂ ਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਹਿੰਦੁਸਤਾਨ ਦੀ ਜ਼ਾਲਮ ਆਰਮੀ ਨੇ, ਸਰਕਾਰ ਨੇ ਤੋਪਾਂ ਟੈਂਕਾਂ ਦੇ ਨਾਲ ਘੇਰਾ ਪਾ ਕੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅਕਾਲ ਤਖ਼ਤ ਸਾਹਿਬ ਨੂੰ ਢੇਰ ਢੇਰੀ ਕਰਨ ਦਾ ਤਹੀਆ ਕੀਤਾ ਅਤੇ ਹਮਲਾ ਕਰ ਦਿੱਤਾ। ਅਤੇ ਮੈਂ ਇੱਕ ਗੱਲ ਜ਼ਰੂਰ ਜ਼ਿਕਰ ਕਰਾਂਗਾ ਕਿ ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਦਰਬਾਰ ਸਾਹਿਬ ਅਕਾਲ ਤਖ਼ਤ 'ਤੇ ਸਨ, ਅਤੇ ਉਸ ਟਾਈਮ ਸੱਚਖੰਡ ਵਾਸੀ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ, ਜਿਨ੍ਹਾਂ ਦੀ ਉਮਰ ਤਕਰੀਬਨ 80 ਸਾਲ ਤੋਂ ਉੱਪਰ ਸੀ, ਜਥਾ ਲੈ ਕੇ ਜਦੋਂ ਗ੍ਰਿਫਤਾਰੀਆਂ ਹੁੰਦੀਆਂ ਸੀ ਅਤੇ ਜਥਾ ਲੈ ਕੇ ਅਕਾਲ ਤਖ਼ਤ 'ਤੇ ਸੰਤ ਮਹਾਂਪੁਰਸ਼ ਸੰਤ ਬਾਬਾ ਜਰਨੈਲ ਸਿੰਘ ਜੀ ਪਾਸ ਪਹੁੰਚੇ ਗ੍ਰਿਫਤਾਰੀ ਦੇਣ ਵਾਸਤੇ, ਅਤੇ ਮਹਾਂਪੁਰਸ਼ਾਂ ਨੇ ਉੱਠ ਕੇ ਗੋਡੀਆਂ ਹੱਥ ਲਾ ਕੇ ਕਿਹਾ ਕਿ ਬਾਪ ਦੇ ਮੁੰਡਿਆਂ ਦੇ ਹੁੰਦੇ ਮੁੰਡੇ ਦੇ ਹੁੰਦੇ ਬਾਪ ਕਿਵੇਂ ਜਾਊਗਾ ਜੇਲ੍ਹ 'ਚ, ਅਤੇ ਮਹਾਂਪੁਰਸ਼ ਆਪਣੇ ਬਾਪ ਦੇ ਸਮਾਨ ਮਹਾਂਪੁਰਸ਼ਾਂ ਨੂੰ ਸਤਿਕਾਰ ਦਿੰਦੇ ਸੀ, ਪਰ ਉਹਨਾਂ ਨੇ ਗ੍ਰਿਫਤਾਰੀ ਦਿੱਤੀ ਅਤੇ ਅੰਮ੍ਰਿਤ ਸੰਚਾਰ ਕੀਤੇ, ਗੁਰੂ ਦੇ ਨਾਲ ਜੋੜਿਆ। ਇਸੇ ਤਰ੍ਹਾਂ ਮਹਾਂਪੁਰਸ਼ ਸੰਤ ਬਾਬਾ ਸੇਵਾ ਸਿੰਘ ਜੀ, ਜਿੱਥੇ ਵੀ ਪੰਥ ਦੀ ਕੋਈ ਗੱਲ ਹੁੰਦੀ, ਕੌਮ ਦੀ ਹੁੰਦੀ, ਉੱਥੇ ਡੱਟ ਕੇ ਕੌਮ ਦਾ ਸਾਥ ਦਿੰਦੇ ਅਤੇ ਸ਼ਹੀਦ ਪਰਿਵਾਰਾਂ ਨੂੰ ਸਤਿਕਾਰ ਦਿੰਦੇ। ਮੈਂ ਪਿੱਛੇ ਇੱਕ ਵੀਡੀਓ ਦੇਖਦਾ ਸੀ, ਸ਼ਹੀਦ ਭਾਈ ਸਤਵੰਤ ਸਿੰਘ ਜੀ ਦੇ ਮਾਤਾ ਨੂੰ ਮਹਾਂਪੁਰਸ਼ਾਂ ਨੇ ਜਾ ਕੇ ਸਤਿਕਾਰ ਦਿੱਤਾ, ਐਡੇ ਐਡੇ ਮਹਾਨ ਯੋਧਿਆਂ ਨੂੰ ਜਾ ਕੇ ਯਾਦ ਕੀਤਾ। ਮਹਾਂਪੁਰਸ਼ ਸਾਡੇ ਵਿੱਚ ਆਏ ਆ, ਮੈਂ ਜ਼ਿਆਦਾ ਸਮਾਂ ਨਾ ਲਵਾਂ, ਬੜੀ ਵਧੀਆ ਉੱਥੇ ਸੰਸਥਾ ਚਲਾਉਂਦੇ, ਬੜਾ ਵੱਡਾ ਹੌਸਪੀਟਲ ਚਲਾਉਂਦੇ ਅਤੇ ਬਹੁਤ ਵਧੀਆ ਜੋ ਪ੍ਰਚਾਰ ਉੱਥੇ ਚਲਾਉਂਦੇ ਨੇ। ਸੋ ਮੈਂ ਸੰਤ ਬਾਬਾ ਸੇਵਾ ਸਿੰਘ ਜੀ ਨੂੰ ਜੀ ਆਇਆਂ ਆਖਦਾ ਕਹਿੰਦਾ ਹਾਂ, ਅਤੇ ਨਾਲ ਹੀ ਮੈਂ ਬੇਨਤੀ ਕਰਦਾ ਕਿ ਉਹ ਆਪ ਸੰਗਤਾਂ ਨੂੰ ਗੁਰਬਾਣੀ ਕਥਾ ਵਿਚਾਰ ਸਰਵਣ ਕਰਾਉਣ। ਆਓ 1:20 ਤੱਕ ਆਪਾਂ ਗੁਰਬਾਣੀ ਦਾ ਆਨੰਦ ਮਾਣੀਏ, ਕਥਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਬ ਲੋ ਨੀ ਭਾਗ ਲਾਰਿਓ ਦੇ, ਤਬ ਲੋ ਭਰਮ ਤੇ ਫਿਰਤੇ ਬਹੁਤ ਆਇਓ। ਕਲ ਘੋਰ ਸਮੁੰਦਰ ਮੈਂ ਬੂਡਤ ਥੇ, ਕਬ ਹੋਂ ਮਿਟ ਹੈ ਨਹੀਂ ਰੇ ਪਛਤਾਇਓ। ਤਤ ਵਿਚਾਰ ਜੇ ਹੈ ਮਥੁਰਾ, ਜਗ ਤਾਰਨ ਕੋ ਅਵਤਾਰ ਬਨਾਇਓ। ਜਪਿਓ ਜਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਜਪਿਓ ਜਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਜਿਉਂ ਬੁਲਾਵੈ ਤਿਉਂ ਬੋਲੈ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਦੇਨ ਦੁਨੀਆ ਦੀ ਬਾਲੀ, ਤਖ਼ਤ ਚਵਰ ਛਤਰ ਦੇ ਮਾਲਿਕ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਣਾਂ ਵਿੱਚ ਜੁੜ ਬੈਠੀ ਗੁਰੂ ਰੂਪ ਗੁਰੂ ਸਰੂਪ ਸਤ ਸੰਗਤ ਜੀਓ, ਮੁੱਖ ਰਸਨਾਂ ਦੀ ਪਵਿੱਤਰਤਾ ਵਾਸਤੇ, ਸਾਹਿਬਾਂ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਾਉਣ ਵਾਸਤੇ, ਗੁਰੂ ਫਤਿਹ ਦੀ ਸਾਂਝ ਪਾਓ, ਕੋਈ ਰਸਨਾ ਬਾਂਝੀ ਨਾ ਰਹੇ, ਉੱਤਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਮੂਹ ਸੰਗਤਾਂ ਵੱਡਿਆ ਭਾਗਾਂ ਵਾਲੇ ਹੋ ਜੋ ਗੁਰਦੇਵ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਮਹਾਨ ਲਸਾਨੀ ਸ਼ਹਾਦੀ ਪੁਰਬ ਸ਼ਹੀਦੀ ਪੁਰਬ ਅਤੇ ਜੋ 84 ਦਾ ਘੱਲੂਘਾਰਾ ਹਿੰਦੁਸਤਾਨ ਦੀ ਗੌਰਮੈਂਟ ਨੇ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਸਤੇ ਕੀਤਾ, ਉਸ ਵਿੱਚ ਸ਼ਹੀਦ ਹੋਏ ਸਾਰੇ ਸਿੰਘਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਗੁਰੂ ਚਰਨਾਂ ਵਿੱਚ ਸਵੇਰ ਤੋਂ ਹੁਣ ਤੱਕ ਹਾਜ਼ਰੀਆਂ ਭਰ ਰਹੇ ਹੋ, ਜਿੱਥੇ ਗੁਰਬਾਣੀ ਦਾ ਪਾਠ ਸਰਵਣ ਕੀਤਾ। ਭਾਈ ਸਾਹਿਬ ਦਾਸ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਫਰਮਾਨ ਕੀਤਾ ਹੋਇਆ, ਉਚਾਰਨ ਕੀਤਾ ਹੋਇਆ ਸ਼ਬਦ ਪੜ੍ਹ ਰਹੇ ਸਨ। ਜਕ ਅਰਜ ਗੁਪਤਮ ਪੇਸ਼ਤੋ ਦਰਗੋਸ਼ ਕੁਨ ਕਰਦਾਰ, ਹੱਕਾ ਕਬੀਰ ਕਬੀਰ ਕਰੀਮ ਤੂੰ ਬੇਐਬ ਪਰਵਤਕਾਰ। ਧਾਰਨਾ ਉਹਨਾਂ ਨੇ ਲੈਣਾ ਕੀਤੀ ਸੀ, ਦੁਨੀਆਂ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਔਰ ਅਸਲੀਅਤ ਹੈ ਦੁਨੀਆਂ ਨਾਸ਼ਵੰਤ ਹੈ, ਕੋਈ ਸੰਸਾਰ ਵਿੱਚ ਜੋ ਵੀ ਆਇਆ ਹਰ ਪ੍ਰਾਣੀ ਨੂੰ ਇਸ ਸੰਸਾਰ ਵਿੱਚੋਂ ਜਾਣਾ ਪੈਂਦਾ। ਇੱਥੇ ਤਾਂ ਰਾਣਾ ਰਾਓ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਬਾਰੀ ਆਪੋ ਆਪਣੀ ਕੋਈ ਨਾ ਬੰਦੇ ਤੀਰ। ਜਾਣਾ ਸਭ ਨੇ ਹੈ ਪਰ ਜੋ ਸੱਚ ਹੱਕ ਅਸੂਲ ਦੇ ਉੱਤੇ ਪਹਿਰਾ ਦੇ ਕੇ ਇਸ ਸੰਸਾਰ ਦੇ ਵਿੱਚੋਂ ਆਪਾਂ ਕੁਰਬਾਨ ਕਰ ਜਾਂਦਾ ਹੈ, ਉਹਦੀਆਂ ਜਦ ਤੱਕ ਸੰਸਾਰ ਰਹਿੰਦਾ ਹੈ ਤਦੋਂ ਤੱਕ ਉਹਨਾਂ ਦੀਆਂ ਯਾਦਾਂ ਮਨਾਈਆਂ ਜਾਂਦੀਆਂ ਔਰ ਮਨਾਈਆਂ ਜਾਣੀਆਂ ਹਨ। ਸੋ ਉਸੇ ਸੰਬੰਧ ਦੇ ਵਿੱਚ ਆਪ ਜੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ, ਉਹਨਾਂ ਦੀ ਲਾਸਾਨੀ ਸ਼ਹਾਦਤ ਨੂੰ ਨਤਮਸਤਕ ਹੋਣ ਵਾਸਤੇ ਇਹ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਹੋ। ਜੇ ਆਪਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਰਉਪਕਾਰਾਂ ਨੂੰ ਯਾਦ ਕਰੀਏ, ਜੋ ਸਤਿਗੁਰਾਂ ਨੇ ਮਹਾਨ ਪਰਉਪਕਾਰ ਸਾਡੇ ਉੱਤੇ ਕੀਤੇ ਆ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਪਰ ਵਿਸ਼ੇਸ਼ ਤੌਰ 'ਤੇ ਜੋ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਮਹਾਨ ਪਰਉਪਕਾਰ ਕੀਤਾ ਹੈ ਉਹ ਸਾਨੂੰ ਆਦਿ ਬੀੜ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਦਾਤ ਬਖਸ਼ਿਸ਼ ਕਰਨਾ ਕੀਤੀ ਹੈ। ਕਿਉਂਕਿ ਉਸ ਵੇਲੇ ਮਿਹਰਬਾਨ ਦਾ ਪੁੱਤ ਜਿਹੜਾ ਸੀ ਪਿਰਥੀ ਚੰਦ ਦਾ, ਉਹ ਆਪਣੀ ਕਵੀਸ਼ਰੀ ਕਰਕੇ ਬਾਣੀ ਵਿੱਚ ਰੜਾ ਪਾ ਰਿਹਾ ਸੀ, ਔਰ ਗੁਰਦੇਵ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਦੇ ਦਸਤੇ ਮੁਬਾਰਕ ਤੋਂ ਰਾਮਸਰ ਸਾਹਿਬ ਵਿਖੇ ਬੈਠ ਕਰਕੇ ਸੰਪੂਰਨ ਆਦਿ ਬੀੜ ਨੂੰ ਉਚਾਰਨ ਕੀਤਾ, ਭਾਈ ਸਾਹਿਬ ਜੀ ਨੇ ਲਿਖਣਾ ਕੀਤਾ, ਔਰ ਇਸੇ ਆਦਿ ਬੀੜ ਨੂੰ ਦਮਦਮਾ ਸਾਹਿਬ ਕਲਗੀਧਰ ਪਾਤਸ਼ਾਹ ਜੀ ਨੇ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਉਸ ਵਿੱਚ ਚਾੜ ਕੇ ਔਰ ਉਸਨੂੰ ਦਮਦਮੀ ਬੀੜ ਦਾ ਰੂਪ ਦੇ ਕਰਕੇ ਔਰ ਨੰਦੇੜ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਸ਼ਬਦ ਗੁਰੂ ਨੂੰ ਗੁਰਤਾ ਗੱਦੀ ਪ੍ਰਦਾਨ ਕਰ ਦਿੱਤੀ ਅਤੇ ਹੁਕਮ ਕਰ ਦਿੱਤਾ, ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਵੋ ਚਾਹੈ ਖੋਜ ਸ਼ਬਦ ਮੈਂ ਲੇ। ਆਪਾਂ ਸਾਰੇ ਸ਼ਬਦ ਦੇ ਪੁਜਾਰੀ ਹੈ ਔਰ ਸ਼ਬਦ ਦੇ ਲੜ ਸਤਿਗੁਰਾਂ ਨੇ ਸਾਨੂੰ ਲਾਉਣਾ ਕੀਤਾ, ਔਰ ਸ਼ਬਦ ਵਿੱਚ ਹੀ ਪਰਮਾਤਮਾ ਦੀ ਹੋਂਦ ਹੈ। ਤਾਦੀ ਗੁਰਦੇਵ ਜੀ ਨੇ ਬਾਣੀ ਅੰਦਰ ਪ੍ਰਮਾਣ ਕੀਤਾ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਲੋੜ ਇਸ ਗੱਲ ਦੀ ਹੈ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਜਿੱਥੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਦਾਤ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਬਖਸ਼ਿਸ਼ ਕੀਤੀ ਹੈ, ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਿਰਜਣਾ ਕਰਨਾ ਕੀਤੀ ਹੈ, ਕਰਤਾਰਪੁਰ ਸ਼ਹਿਰ ਵਸਾਇਆ, ਤਰਨ ਤਰਨ ਘੋੜੀਆਂ ਦੇ ਵਾਸਤੇ ਉੱਥੇ ਦੁਆਖਾਨਾ ਸ਼ਵਾਖਾਨਾ ਅਤੇ ਅੰਮ੍ਰਿਤ ਸਰੋਵਰ ਦੀ ਰਚਨਾ ਕਰਨਾ ਕੀਤੀ ਹੈ, ਖੂਹ ਲਵਾਏ ਆ। ਕਹਿਣ ਤੋਂ ਭਾਵ ਅਨੇਕਾਂ ਕਾਰਜ ਸਤਿਗੁਰਾਂ ਨੇ ਪਰਉਪਕਾਰ ਦੇ ਕਰਨਾ ਕੀਤੇ ਆ, ਔਰ ਅਖੀਰ ਸੱਚ ਦੀ ਖਾਤਰ ਅਡੋਲਤਾ ਵਿੱਚ ਰਹਿ ਕਰਕੇ ਜਹਾਂਗੀਰ ਨੇ, ਕਿਉਂਕਿ ਜਦੋਂ ਆਪਾਂ ਪੁਰਾਤਨ ਦੇਖਦੇ ਹਾਂ ਸਾਰਾ ਇਤਿਹਾਸ ਜਿਹੜਾ ਝੂਠ ਹੈ ਉਸ ਨੂੰ ਇਹਨਾਂ ਫੌਜਾਂ ਤੋਂ ਤੋਪਾਂ ਤੋਂ ਜਾਂ ਹੋਰ ਕਿਸੇ ਲੋਕਾਂ ਤੋਂ ਖਤਰਾ ਨਹੀਂ ਹੁੰਦਾ ਜਿੰਨਾ ਸੱਚ ਤੋਂ ਖਤਰਾ ਹੁੰਦਾ। ਉਹ ਹਮੇਸ਼ਾ ਸੱਚ ਦੀ ਆਵਾਜ਼ ਨੂੰ ਦਬਾਉਣ ਵਾਸਤੇ ਓੜਕ ਤੱਕ ਜਾਂਦੇ ਆ। ਜੇ ਆਪਾਂ ਇਸ ਤੋਂ ਪਹਿਲਾਂ ਦੀ ਗੱਲ ਲਈਏ, ਕੰਸ ਦੀ ਲੈ ਲਓ, ਕ੍ਰਿਸ਼ਨ ਜੀ ਦੀ ਲੈ ਲਓ, ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਪ੍ਰਹਲਾਦ ਜੀ ਹੋਏ ਆ, ਹਰਨਾਕਸ਼ ਹੋਇਆ। ਜੋ ਪ੍ਰਹਲਾਦ ਸੀ ਉਹ ਸੱਚ ਦੀ ਆਵਾਜ਼ ਬੁਲੰਦ ਕਰਦਾ ਸੀ ਅਤੇ ਕਹਿ ਦਿੱਤਾ ਸੀ ਨਹੀਂ ਛੋਡੂ ਰੇ ਬਾਬਾ ਰਾਮ ਨਾਮ ਮੇਰਾ ਔਰ ਪੜ੍ਹਨ ਸਿਓ ਨਾਹੀਂ ਕਾਮ। ਪਰ ਇਹ ਸੱਚਾਈ ਦੇ ਉੱਤੇ ਦ੍ਰਿੜਤਾ ਰਹਿਣ ਕਰਕੇ ਉਹਨੂੰ ਕਿੰਨੇ ਕਸ਼ਟ ਦੇਣੇ ਕੀਤੇ। ਜਲ ਅਗਨੀ ਵਿੱਚ ਘੱਤਿਆ ਜਲੇ ਨਾ ਡੁੱਬੈ ਗੁਰਪ੍ਰਸਾਦ, ਔਰ ਉਸ ਨੂੰ ਥੰਮ ਦੇ ਨਾਲ ਲਾਉਣ ਵਾਸਤੇ ਜਿੱਦਾਂ ਕਿ ਯਤਨ ਕੀਤਾ। ਪਰ ਹਰਨਾਕਸ਼ ਦਾ ਸੰਘਾਰ ਹੋਇਆ, ਸੱਚ ਦੀ ਜਿੱਤ ਹੋਣਾ ਕੀਤੀ ਹੈ। ਅਗਾਂਹ ਚਲੇ ਜਾਈਏ, ਬਾਬਾ ਕਬੀਰ ਜੀ, ਬਾਬਾ ਨਾਮਦੇਵ ਜੀ, ਨਾ ਉਹਨਾਂ ਕੋਲ ਕੋਈ ਤੋਪਾਂ ਸਨ, ਨਾ ਕੋਈ ਫੌਜਾਂ ਸਨ, ਨਾ ਕੋਈ ਦਾਰੂ ਸਿੱਕਾ ਸੀ, ਪਰ ਉਹ ਸੱਚ ਦੀ ਆਵਾਜ਼ ਬੁਲੰਦ ਕਰਦੇ ਸਨ ਕਿ ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਣ। ਬਾਬਾ ਨਾਮਦੇਵ ਜੀ ਕਹਿੰਦੇ ਸਨ, ਪਾਖਾਨ ਗੜ ਕੇ ਮੂਰਤ ਕੀਨੀ ਦੇ ਕੇ ਛਾਤੀ ਪਾਓ, ਜੇ ਇਹ ਮੂਰਤ ਸਾਚੀ ਹੈ ਤਾਂ ਗੜਨ ਹਾਰੇ ਖਾਓ। ਕਹਿੰਦੇ ਸਨ ਉਹ ਬੁਲੰਦ ਆਵਾਜ਼ ਦੇ ਨਾਲ, ਦੱਖਣ ਦੇਸ਼ ਹਰੀ ਕਾ ਵਾਸਾ, ਪੱਛਮ ਅਲੋ ਮਕਾਨਾ, ਤਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਠੋਰ ਮਕਾਨਾ। ਪਰਮਾਤਮਾ ਕੋਈ ਮਸੀਤ ਦੇ ਹੁਜਰੇ ਵਿੱਚ ਨਹੀਂ, ਨਾ ਮੰਦਰ ਦੇ ਵਿੱਚ ਹੈ, ਉਹ ਤਾਂ ਹਰ ਪ੍ਰਾਣੀ ਦੇ ਹਿਰਦੇ ਵਿੱਚ ਵੱਸਦਾ ਹੈ। ਪਰ ਉਸ ਸਮੇਂ ਦੇ ਹੁਕਮਰਾਨਾਂ ਨੂੰ ਇਹ ਮਨਜ਼ੂਰ ਨਹੀਂ ਸੀ। ਦੂਜਾ, ਉਹਨਾਂ ਦੇ ਕੋਲ ਤਾਕਤ ਸੀ। ਤਾਕਤ ਵਾਲਿਆਂ ਨੂੰ ਜਿੰਨੀ ਸੱਚ ਤੋਂ ਖਤਰਾ ਹੁੰਦਾ ਹੈ, ਉਹਨਾਂ ਹੋਰ ਕਿਸੇ ਚੀਜ਼ ਤੋਂ ਖਤਰਾ ਨਹੀਂ ਹੁੰਦਾ। ਉਸੇ ਅਧੀਨ ਹੀ 84 ਦਾ ਸਾਕਾ ਹੋਇਆ ਕਿ ਉਹ ਸਿੱਖ ਜਿਹੜੇ ਸਨ ਇਹ ਪੰਜਾਬ ਦੇ ਹੱਕ ਅਤੇ ਸੱਚਾਂ ਦੀ ਸੱਚ ਦੀ ਰਖਵਾਲੀ ਵਾਸਤੇ ਧਰਮ ਯੁੱਧ ਮੋਰਚਾ ਲਾਉਣਾ ਕੀਤਾ। ਪਰ ਜੋ ਸੈਂਟਰ ਸਰਕਾਰ ਸੀ ਕਾਂਗਰਸ ਦੀ ਉਸ ਵੇਲੇ ਇੰਦਰਾ ਗਾਂਧੀ ਦੀ, ਉਸ ਨੂੰ ਇਹ ਨਹੀਂ ਮਨਜ਼ੂਰ ਸੀ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਕੋਈ ਮੋਰਚਾ ਲੱਗੇ, ਮੇਰੇ ਵਿਰੁੱਧ ਕੋਈ ਚੂੰ ਵੀ ਕਰੇ, ਕਿਉਂਕਿ ਸਾਰੇ ਦੇਸ਼ ਦੇ ਵਿੱਚ ਐਮਰਜੈਂਸੀ ਲਾ ਦਿੱਤੀ ਸੀ। ਔਰ ਉਸੇ ਅਧੀਨ ਹੀ ਫੌਜਾਂ ਟੈਂਕਾਂ ਦੇ ਨਾਲ, ਤੋਪਾਂ ਦੇ ਨਾਲ, ਔਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ, ਹਰਿਮੰਦਰ ਸਾਹਿਬ ਜੀ ਨੂੰ ਗੋਲੀਆਂ ਦਾ ਨਿਸ਼ਾਨਾ ਪਾਇਆ ਬਣਾਇਆ, ਔਰ ਸੈਂਕੜਿਆਂ ਦੀ ਹਜ਼ਾਰਾਂ ਦੀ ਗਿਣਤੀ ਵਿੱਚ ਬੇਕਸੂਰ ਸਿੰਘ ਜਿਹੜੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਪੁਰ ਮਨਾਉਣ ਵਾਸਤੇ ਗਏ ਸਨ, ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਔਰ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਗਿਆ। ਔਰ ਉੱਥੇ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ, ਭਾਈ ਅਮਰੀਕ ਸਿੰਘ ਜੀ, ਜਨਰਲ ਸੁਵੇਗ ਸਿੰਘ ਜੀ ਅਤੇ ਹੋਰ ਅਨੇਕਾਂ ਗੁਰੂ ਕੇ ਪਿਆਰਿਆਂ ਨੇ, ਜਿਨ੍ਹਾਂ ਦੀ ਆਤਮਾ ਬਲਵਾਨ ਸੀ, ਔਰ ਉਹਨਾਂ ਨੇ ਡਟ ਕੇ ਇੱਕ ਦੇਸ਼ ਪੂਰੇ ਹਿੰਦੁਸਤਾਨ ਦੀ ਫੌਜ ਦੇ ਨਾਲ 3 ਦਿਨ ਮੁਕਾਬਲਾ ਕਰਨਾ ਕੀਤਾ। ਜਿੰਨਾ ਚਿਰ ਸਰੀਰ ਦੇ ਵਿੱਚ ਸਵਾਸ ਸਨ ਨੇੜੇ ਨਹੀਂ ਫਟਕਣ ਦਿੱਤਾ। ਕਹਿਣ ਤੋਂ ਭਾਵ ਇਹ ਸ਼ਹਾਦਤ ਵੀ ਉਹ ਹੀ ਦੇ ਸਕਦਾ ਹੈ ਜਿਹਦੀ ਆਤਮਾ ਨੂੰ ਪਰਮਾਤਮਾ ਦੇ ਨਾਮ ਦਾ, ਗੁਰੂ ਕੀ ਬਾਣੀ ਦਾ ਰੰਗ ਚੜ੍ਹਿਆ ਹੋਵੇ। ਜੇ ਇਹਦੀ ਆਤਮਾ ਕਮਜ਼ੋਰ ਹੁੰਦੀ ਹੈ, ਭਾਵੇਂ ਸਰੀਰ ਕਰਕੇ ਉਹ ਬਲਵਾਨ ਹੋਵੇ, ਸਮਾਂ ਪਾ ਕੇ ਉਹ ਕਾਂਪ ਖਾ ਜਾਂਦਾ, ਝਮੀ ਖਾ ਜਾਂਦਾ, ਡਰ ਜਾਂਦਾ। ਅਜਿਹੀਆਂ ਅਨੇਕਾਂ ਮਿਸਾਲਾਂ ਆ ਗੁਰਬਾਣੀ ਵਿੱਚ ਵੀ। ਸਤਿਗੁਰਾਂ ਨੇ ਉਹਨੂੰ ਸੂਰਮਾ ਗਿਣਨਾ ਕੀਤਾ ਜਿਹਦੀ ਆਤਮਾ ਪਰਮਾਤਮਾ ਦੇ ਨਾਮ ਵਿੱਚ ਰੰਗੀ ਜਾਂਦੀ ਹੈ। ਸਾਹਿਬਾਂ ਦਾ ਵਚਨ ਹੈ ਜਾਕੋ ਹਰ ਰੰਗ ਲਾਗੋ ਇਸ ਯੁਗ ਮੈਂ ਹੈ ਸੋ ਕਈਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਕੈ ਜਾਕਾ ਸਤਿਗੁਰ ਪੂਰਾ। ਪਰ ਇਹ ਨਾਮ ਨੂੰ ਨਾਮ ਦਾ ਰੰਗ ਆਤਮਾ ਨੂੰ ਕਿਵੇਂ ਚੜ੍ਹਦਾ? ਠਾਕਰ ਗਾਈਐ ਆਤਮ ਰੰਗ ਸ਼ਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ। ਹੁਣ ਆਪਾਂ ਦੇਖਦੇ ਹਾਂ ਜਿਨ੍ਹਾਂ ਨੇ ਵੀ ਉੱਥੇ ਸ਼ਹਾਦਤਾਂ ਦਿੱਤੀਆਂ ਸਾਰੇ ਨਿਤਨੇਮ ਤੋਂ ਇਲਾਵਾ ਪੰਜ ਗ੍ਰੰਥੀ ਦਾ ਪਾਠ ਕਰਨ ਵਾਲੇ ਔਰ 101 ਜਪਜੀ ਸਾਹਿਬ ਦਾ ਪਾਠ ਕੋਈ 21 ਜਪਜੀ ਸਾਹਿਬ ਦੇ ਪਾਠ ਕਰਨ ਵਾਲੇ ਗੁਰੂ ਕੇ ਪਿਆਰੇ ਯੋਧੇ ਸਨ ਜਿਨ੍ਹਾਂ ਨੇ ਐਡੀ ਵੱਡੀ ਫੌਜ ਦਾ ਮੁਕਾਬਲਾ ਕਰਨਾ ਕੀਤਾ। ਔਰ ਜੇ ਆਤਮਾ ਬਲਵਾਨ ਹੋਵੇ ਫਿਰ ਤਾਂ ਸਵਾ ਸਵਾ ਲੱਖ ਦੇ ਨਾਲ ਇੱਕ ਲੜ ਜਾਂਦਾ, ਜਿਵੇਂ ਕਲਗੀਧਰ ਪਾਤਸ਼ਾਹ ਜੀ ਦੇ ਸਮੇਂ ਚਮਕੌਰ ਦੀ ਗੜੀ ਦੇ ਵਿੱਚ ਇੱਕ ਪਾਸੇ 40 ਸਿੰਘ ਤਿੰਨਾਂ ਦਿਨਾਂ ਦੇ ਭੁੱਖੇ ਹੈ, ਬਾਹਰ 10 ਲੱਖ ਦਾ ਮੁਲਕਈਆ ਤਾਜ਼ਾ ਦਮ ਫੌਜ ਹੈ, ਪਹਾੜੀਆਂ ਦੀ ਫੌਜ ਹੈ, ਪਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਸ ਏਡੇ ਵੱਡੇ ਘੇੜੇ ਵਿੱਚੋਂ ਵੀ ਤਾੜੀ ਮਾਰ ਕੇ ਸਿੰਘਾਂ ਦਾ ਹੁਕਮ ਮੰਨ ਕੇ ਨਿਕਲ ਗਏ ਔਰ ਆਖਰੀ ਦਮ ਤੱਕ ਇੱਕ ਇੱਕ ਸਾਰੇ ਸਿੰਘ ਜਿਹੜੇ ਸਨ ਪੁਰਜਾ ਪੁਰਜਾ ਕੱਟ ਕੇ ਸ਼ਹਾਦਤਾਂ ਦੇ ਦਿੱਤੀਆਂ, ਪਰ ਈਨ ਨੇ ਮੰਨਣਾ ਕੀਤੀ ਹੈ। ਤਾਂ ਤੇ ਇਸੇ ਪ੍ਰਕਾਰ ਆਤਮਾ ਬਲਵਾਨ ਹੋਵੇ ਫਿਰ ਇੱਕ ਮਨੁੱਖ ਜਿਹੜਾ ਇੱਕ ਜਗਿਆਸੂ ਇੱਕ ਗੁਰੂ ਕਾ ਸਿੱਖ ਵੀ ਲੱਖਾਂ ਦਾ ਮੁਕਾਬਲਾ ਕਰ ਬਹਿੰਦਾ। ਇੱਕ ਸਾਖੀ ਆਉਂਦੀ ਆ ਅਨੰਦਪੁਰ ਸਾਹਿਬ ਦੀ, ਜਦੋਂ ਤਕਰੀਬਨ 8 ਮਹੀਨੇ ਤੋਂ ਉੱਪਰ ਅਨੰਦਗੜ੍ਹ ਸਾਹਿਬ ਦੇ ਘੇਰੇ ਨੂੰ ਅਨੰਦਗੜ੍ਹ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਿਆ ਹੋ ਗਿਆ ਔਰ ਗੁਰੂ ਮਹਾਰਾਜ ਜੀ ਨੇ ਸਰੈਂਡਰ ਨਹੀਂ ਕੀਤਾ, ਬਾਹਰੋਂ ਰਸਤ ਪਾਣੀ ਵੀ ਮੁੱਕ ਗਿਆ, ਪਾਣੀ ਦਾ ਵਹਾਓ ਵੀ ਉਹਨਾਂ ਨੇ ਮੋੜ ਦਿੱਤਾ। ਜਦੋਂ ਸਤਿਗੁਰੂ ਫਿਰ ਅਡੋਲ ਚੜ੍ਹਦੀ ਕਲਾ ਵਿੱਚ ਸਾਰੇ ਸਿੱਖ ਰਹੇ ਆ, ਪੱਤੇ ਖਾ ਕੇ ਗੁਜ਼ਾਰਾ ਕੀਤਾ ਔਰ ਇੱਕ ਬਾਲਟੀ ਪਾਣੀ ਦੀ ਲੈਣ ਵਾਸਤੇ 5 ਸਿੰਘ ਜਾਂਦੇ ਆ, 2 ਮੁੜ ਕੇ ਵਾਪਸ ਆਉਂਦੇ ਆ, 3 ਰਸਤੇ ਵਿੱਚ ਸ਼ਹੀਦ ਹੋ ਜਾਂਦੇ ਆ। ਐਸੀ ਹਾਲਤ ਵਿੱਚ ਵੀ ਚੜ੍ਹਦੀ ਕਲਾ ਵਿੱਚ ਰਹੇ ਆ। ਉਸ ਵੇਲੇ ਹੋਰ ਤਾਂ ਕੋਈ ਪਹਾੜੀਆਂ ਨੂੰ ਜਾਂ ਮੁਸਲਮ ਮੁਗਲ ਫੌਜਾਂ ਨੂੰ ਇੱਕ ਤਰਕੀਬ ਸੁੱਝੀ ਕਿ ਆਪਾਂ ਇਹਨਾਂ ਦਾ ਜਿੱਥਾ ਰਾਸ਼ਨ ਪਾਣੀ ਬੰਦ ਕੀਤਾ, ਬਾਹਰੋਂ ਰਸਤ ਪਾਣੀ ਕੋਈ ਨਹੀਂ ਆਉਂਦਾ, ਹਥਿਆਰ ਜਿੱਥੇ ਘੜੇ ਜਾਂਦੇ ਆ, ਗੋਲੀ ਸਿੱਕਾ ਬਣਾਇਆ ਜਾਂਦਾ, ਭਰਿਆ ਜਾਂਦਾ, ਲੋਹਗੜ੍ਹ ਦੇ ਕਿਲ੍ਹੇ ਨੂੰ ਆਪਾਂ ਜੇ ਕਿਤੇ ਤੋੜ ਦਈਏ, ਉੱਥੇ ਆਪਾਂ ਦਾਰੂ ਸਿੱਕਾ ਸ਼ਾਸਤਰ ਸਾਰੇ ਲੁੱਟ ਲਈਏ, ਇਹ ਸਾਰੇ ਸਿੱਖ ਨਿਹੱਥੇ ਹੋ ਜਾਣਗੇ। ਜਦੋਂ ਸ਼ਾਸਤਰੀ ਕੋਲ ਨਾ ਰਿਹਾ ਤਾਂ ਆਪਣੇ ਆਪ ਸਰੈਂਡਰ ਕਰ ਦੇਣਗੇ, ਆਪਾਂ ਸਮਰਪਿਤ ਕਰ ਦੇਣਗੇ। ਇਸੇ ਵਿਉਂਤ ਦੇ ਅਧੀਨ ਉਹਨਾਂ ਨੇ ਜਸਵਾਰੀਆਂ ਨੇ ਇੱਕ ਹਾਥੀ ਦੇ ਸਿਰ ਉੱਪਰ 7 ਲੋਹੇ ਦੀਆਂ ਦਵੀਆਂ ਬੰਨੀਆਂ, ਸੁਣ ਦੇ ਨਾਲ ਇੱਕ ਵੱਡੀ ਲੰਬੀ ਕਿਰਪਾਨ ਬੰਨੀ ਹੈ ਔਰ ਉਸ ਨੂੰ ਹੋਰ ਬਲਬਾਲਾ ਕਰਨ ਵਾਸਤੇ ਮਸਤ ਕੀਤਾ, ਸ਼ਰਾਬ ਫੜਾ ਕੇ ਦਿਨ ਨੀਯਤ ਹੋ ਗਿਆ ਕਿ ਇਸ ਦਿਨ ਹਾਥੀ ਜਿਹੜਾ ਇਸ ਨੂੰ ਅੱਗੇ ਲਾ ਕੇ ਤੋਰਿਆ ਜਾਵੇਗਾ, ਪਿੱਛੇ ਫੌਜ ਹੋਵੇਗੀ ਔਰ ਇਹ ਹਾਥੀ ਜਿਹੜਾ ਮਸਤ ਆ ਸ਼ਰਾਬ ਦੇ ਨਾਲ ਲੋਹਗੜ੍ਹ ਦੇ ਕਿਲ੍ਹੇ ਦੇ ਵਿੱਚ ਜੋ ਕਿਲ੍ਹੇ ਦਾ ਦਰਵਾਜ਼ਾ ਉਹਨੂੰ ਟੱਕਰ ਮਾਰੇਗਾ, ਦਰਵਾਜ਼ਾ ਹਾਥੀ ਦੇ ਬਲ ਨਾਲ ਟੁੱਟ ਜਾਵੇਗਾ, ਫੌਜ ਅੰਦਰ ਦਾਖਲ ਹੋ ਜਾਵੇਗੀ ਔਰ ਸਾਰਾ ਦਾਰੂ ਸਿੱਕਾ ਆਪਾਂ ਲੁੱਟ ਲਿਆਵਾਂਗੇ ਔਰ ਸਿੱਖ ਸ਼ਸਤਰਹੀਣ ਹੋ ਜਾਣਗੇ। ਇਸੇ ਪਿਉਂ ਜੋ ਬਣਾਈ ਸੀ ਸਤਿਗੁਰਾਂ ਦੇ ਚਰਨਾਂ ਵਿੱਚ, ਸੂਹੀਏ ਨੇ ਆ ਕੇ ਖਬਰ ਦੇਣੀ ਕੀਤੀ ਮਹਾਰਾਜ ਜਸਵਾਰੀਆਂ ਨੇ ਅਤੇ ਹੋਰ ਪਹਾੜੀ ਰਾਜਿਆਂ ਨੇ ਆਹ ਵਿਉਂਤ ਬਣਾਉਣਾ ਕੀਤੀ ਆ। ਚੜ੍ਹਦੀ ਕਲਾ ਦੇ ਮੁਜੱਸਮੇ ਗੁਰੂ ਕਲਗੀਧਰ ਪਾਤਸ਼ਾਹ ਮੁਸਕਰਾਏ, ਲਾਗੇ ਦੁਨੀ ਚੰਦ ਬੈਠਾ ਸੀ, ਸਰੀਰ ਕਰਕੇ ਬੜਾ ਸਟੋਲ ਸੀ, ਬੜਾ ਤਾਕਤਵਰ ਸੀ, ਕਈਆਂ ਮਨੁੱਖਾਂ ਉੱਤੇ ਭਾਰੂ ਪੈਂਦਾ ਸੀ। ਗੁਰੂ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ, ਕੋਈ ਗੱਲ ਨਹੀਂ, ਜੇ ਜਸਵਾਰੀ ਆਪਣੇ ਹਾਥੀ ਲਿਆ ਰਹੇ ਆ, ਸਾਡੇ ਪਾਸ ਵੀ ਹਾਥੀ ਹੈ, ਇਹ ਜਸਵਾਰੀਆਂ ਦੇ ਹਾਥੀ ਦਾ ਮੁਕਾਬਲਾ ਕਰੇਗਾ। ਪਰ ਮਨ ਨੂੰ ਅਜੇ ਨਾਮ ਦਾ ਰੰਗ ਬਾਣੀ ਦਾ ਰੰਗ ਨਹੀਂ ਸੀ ਚੜ੍ਹਿਆ, ਗੁਰੂ 'ਤੇ ਭਰੋਸਾ ਨਹੀਂ ਸੀ ਪੂਰਨ ਤੌਰ 'ਤੇ ਹੋਇਆ, ਮਨ ਨੇ ਕਾਂਬ ਖਾ ਲਈ, ਅੰਦਰੋਂ ਡਰ ਗਿਆ, ਰਾਤੋ ਰਾਤ ਆਪ ਕੰਧ ਢੱਕ ਕੇ ਭੱਜ ਗਿਆ, ਹੋਰ ਅਨੇਕਾਂ ਨੂੰ ਨਾਲ ਲੈ ਕੇ ਚਲਾ ਗਿਆ। ਅਗਲਾ ਦਿਨ ਹੋਇਆ ਜਦੋਂ ਦੀਵਾਨ ਸਜਿਆ ਔਰ ਸਿੱਖਾਂ ਨੇ ਕਹਿਣਾ ਕੀਤਾ, ਮਹਾਰਾਜ ਜਿਸ ਜਸਵਾਰੀਆਂ ਦੇ ਹਾਥੀ ਨਾਲ ਤੁਸੀਂ ਆਪਣੀ ਹਾਥੀ ਨੂੰ ਲੜਾਉਣਾ ਸੀ, ਉਸਨੇ ਆਪ ਤਾਂ ਭੱਜਣਾ ਸੀ, ਹੋਰ ਅਨੇਕਾਂ ਨੂੰ ਲੈ ਤਾਂ ਉਹ ਤਾਂ ਭੱਜ ਗਿਆ। ਗੁਰੂ ਮਹਾਰਾਜ ਚੜ੍ਹਦੀ ਕਲਾ ਵਿੱਚ ਫਿਰ ਮੁਸਕਰਾਏ, ਕਹਿਣ ਲੱਗੇ, ਕੋਈ ਬਾਤ ਨਹੀਂ, ਜੇ ਹਾਥੀ ਦਾ ਹਾਥੀ ਦੇ ਨਾਲ ਮੁਕਾਬਲਾ ਹੁੰਦਾ, ਇੱਕ ਨੇ ਤਾਂ ਹਾਰਨੇ ਸੀ, ਹੋ ਸਕਦਾ ਸਾਡਾ ਹਾਥੀ ਹਾਰ ਜਾਂਦਾ, ਪਰ ਸ਼ੇਰ ਜਿਹੜਾ ਇਹ ਹਮੇਸ਼ਾ ਹਾਥੀ ਦੇ ਉੱਤੇ ਭਾਰੂ ਰਹਿੰਦਾ, ਹਮੇਸ਼ਾ ਹਾਥੀ ਨੂੰ ਪਰਾਜਿਤ ਕਰਦਾ। ਆ ਸਾਡੇ ਲਾਗੇ ਛੋਟੇ ਕਰਦਾ ਭਾਈ ਵਿਚਿੱਤਰ ਸਿੰਘ ਰਾਠੌਰ ਜਾਤੀ ਦੇ ਨਾਲ ਸੰਬੰਧ ਰੱਖਦਾ, ਕਹਿੰਦੇ ਸਾਡਾ ਵਿਚਿੱਤਰ ਸਿੰਘ ਰਾਠੌਰ ਸ਼ੇਰ ਹੈ, ਇਹ ਹਾਥੀ ਦਾ ਮੁਕਾਬਲਾ ਕਰੇਗਾ। ਔਰ ਭਾਈ ਵਿਚਿੱਤਰ ਸਿੰਘ ਜੀ ਰਾਠੌਰ ਉੱਠ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋਏ, ਨਮਸਕਾਰ ਕੀਤੀ, ਕਹਿਣ ਲੱਗੇ, ਪਾਤਸ਼ਾਹ ਇੱਕ ਹਾਥੀ ਦਾ ਕੀ ਹੈ, ਤੁਸੀਂ ਮੇਰੇ ਸਿਰ ਉੱਪਰ ਆਪਣੇ ਪਿਆਰ ਦਾ ਕਿਰਪਾ ਦਾ ਹੱਥ ਰੱਖੋ, 10 ਹਾਥੀ ਵੀ ਆ ਜਾਣ, ਉਹਨਾਂ ਨੂੰ ਮੈਂ ਪਰਾਜਿਤ ਕਰਾਂਗਾ, ਭਜਾ ਦੇਵਾਂਗਾ। ਔਰ ਗੁਰੂ ਮਹਾਰਾਜ ਜੀ ਨੇ ਪ੍ਰਸੰਨ ਹੋ ਕਰਕੇ ਨਾਗਣੀ ਵਰਸ਼ਾ ਆਪਣੇ ਹੱਥ ਦਾ ਦੇਣਾ ਕੀਤਾ, ਜੋ ਅੱਜ ਵੀ ਕੇਸਗੜ੍ਹ ਸਾਹਿਬ ਤਖ਼ਤ ਉੱਤੇ ਸੁਸ਼ੋਭਿਤ ਹੈ। ਨਾਲ 16 ਘੋੜਾ ਦਿੱਤਾ, ਜਿਸ ਦਿਨ ਉਹ ਜਸਵਾਰੀ ਹਾਥੀ ਲਿਆਏ ਸਨ, ਭਾਈ ਵਿਚਿੱਤਰ ਸਿੰਘ ਹੋਰਾਂ ਨੇ ਘੋੜੇ ਨੂੰ ਅੱਡੀ ਲਾਈ ਔਰ ਉਛਲ ਕੇ ਹਾਥੀ ਦੇ ਸਿਰ ਦੇ ਵਿੱਚ ਨਾਗਣੀ ਵਰਸ਼ਾ ਐਸਾ ਮਾਰਿਆ, 7 ਤਵੀਆਂ ਬਿੰਨ ਕੇ ਹਾਥੀ ਦਾ ਸਿਰ ਬਿੰਨ ਗਿਆ, ਖੂਨ ਦੀਆਂ ਝਲਾਰਾਂ ਵਗੀਆਂ, ਦਰਦ ਦੇ ਨਾਲ ਹਾਥੀ ਨੇ ਝੰਗਾਰਾਂ ਮਾਰੀਆਂ ਔਰ ਲੋਹਗੜ੍ਹ ਦੇ ਕਿਲੇ ਨੂੰ ਭੰਨਣ ਦੀ ਥਾਂ ਉਹ ਆਪਣੀ ਫੌਜ ਜੋ ਜਸਵਾਰੀਆਂ ਦੀ ਸੀ ਉਸ ਨੂੰ ਕੁਚਲਦਾ ਹੋਇਆ ਵਾਪਸ ਉਹਨਾਂ ਨੂੰ ਹੀ ਮਾਰਦਾ ਤੁਰ ਗਿਆ। ਔਰ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਜਦੋਂ ਇਹ ਗੱਲ ਦਾ ਪਤਾ ਲੱਗਾ, ਸਤਿਗੁਰਾਂ ਨੇ ਅਨੇਕਾਂ ਵਾਰ ਭਾਈ ਵਿਚਿੱਤਰ ਸਿੰਘ ਹੋਰਾਂ ਨੂੰ ਦੇਣਾ ਕੀਤਾ, ਇਹ ਧੰਨ ਗੁਰਸਿੱਖੀ, ਧੰਨ ਤੋਂ ਨਿਹਿਤ ਆਤਮਾ ਜਿਸ ਨੂੰ ਨਾਮ ਦਾ ਰੰਗ ਚੜਿਆ, ਗੁਰੂ 'ਤੇ ਏਡਾ ਵੱਡਾ ਭਰੋਸਾ ਆ। ਕਿਉਂਕਿ ਗੁਰੂ ਦੇ ਉੱਤੇ ਭਰੋਸਾ ਹੋਵੇ ਫਿਰ ਹਾਥੀ ਵੀ ਕੀੜੀ ਭਾਸਦਾ। ਇੱਕ ਹੋਰ ਛੋਟੀ ਜਿਹੀ ਗਾਥੀ 10ਵੇਂ ਪਾਤਸ਼ਾਹ ਦੇ ਸਮੇਂ ਦੀ ਆਉਂਦੀ ਹੈ, ਜਦੋਂ ਬਹਾਦਰ ਸ਼ਾਹ, ਗੱਲ ਚੱਲ ਰਹੀ ਇਹ ਜਿਸ ਨੂੰ ਗੁਰੂ 'ਤੇ ਪੂਰਨ ਭਰੋਸਾ ਹੋਵੇ, ਪੂਰਨ ਵਿਸ਼ਵਾਸ ਹੋਵੇ ਕਿ ਗੁਰੂ ਜਿਹੜਾ ਹੈ ਉਹ ਜੋ ਕੁਛ ਮੈਨੂੰ ਕਰਨ ਵਾਸਤੇ ਕਹਿੰਦਾ ਉਹਦੇ ਵਿੱਚ ਮੈਨੂੰ ਮਾਣ ਅਤੇ ਸਤਿਕਾਰ ਹੀ ਮਿਲਣਾ ਹੈ, ਜਿੱਤ ਜਿਹੜੀ ਆ ਉਹ ਤਾਂ ਗੁਰੂ ਨੇ ਆਪ ਵਿੱਚ ਹੋ ਕਰਕੇ ਬਖਸ਼ਿਸ਼ ਕਰਨੀ ਹੈ। ਔਰ ਉਹਦੀ ਆਤਮਾ ਐਡੀ ਵੱਡੀ ਬਲਵਾਨ ਹੁੰਦੀ ਹੈ। ਜਦੋਂ ਬਹਾਦਰ ਸ਼ਾਹ ਨੂੰ ਰਾਜ ਭਾਗ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਦੀ ਮਦਦ ਦੇ ਨਾਲ ਦਵਾ ਦਿੱਤਾ ਔਰ ਬਹਾਦਰ ਸ਼ਾਹ ਨੇ ਬੇਨਤੀ ਕੀਤੀ, ਗਰੀਬ ਨਵਾਜ਼ ਸਤਿਗੁਰ, ਤੁਹਾਡੀ ਕਿਰਪਾ ਦੇ ਨਾਲ ਮੈਨੂੰ ਰਾਜ ਭਾਗ ਮਿਲ ਗਿਆ, ਤੁਸੀਂ ਕਿਰਪਾ ਕਰੋ ਆਗਰੇ ਦਰਸ਼ਨ ਦੇਵੋ। ਸਤਿਗੁਰਾਂ ਨੇ ਉਹਦੀ ਬੇਨਤੀ ਨੂੰ ਮੰਨ ਕਰਕੇ ਚਲੋ ਨਾਲੇ ਕੁਝ ਗੱਲਾਂ ਕਰਾਂਗੇ, ਜਿਹਨਾਂ ਨੇ ਸ਼ੀਰਖੋਰ ਬੱਚਿਆਂ ਨੂੰ ਸ਼ਹੀਦ ਕੀਤਾ, ਅਕਾਰਨ 40 ਸਿੰਘਾਂ ਉੱਤੇ 10 ਲੱਖ ਫੌਜ ਨੇ ਹੱਲਾ ਕੀਤਾ, ਉਹਨਾਂ ਦੇ ਪ੍ਰਥਾਏ ਵਿਚਾਰ ਕਰਾਂਗੇ, ਇਹਨਾਂ ਨੂੰ ਦੰਡ ਦਿੱਤਾ ਜਾਵੇ, ਵਜ਼ੀਰ ਖਾਨ ਵਰਗਿਆਂ ਨੂੰ, ਸੁੱਚਾਨੰਦ ਵਰਗਿਆਂ ਨੂੰ। ਇਸ ਭਾਵਨਾ ਦੇ ਨਾਲ ਗੁਰੂ ਮਹਾਰਾਜ ਆਗਰੇ ਚਲੇ ਗਏ, ਸਤਿਗੁਰਾਂ ਦਾ ਸੋਹਣਾ ਤੰਬੂ ਲਵਾ ਦਿੱਤਾ, ਬੜੀ ਆਓ ਭਗਤ ਕੀਤੀ, ਖਿਲਤ ਪ੍ਰਦਾਨ ਕੀਤੀ ਹੈ। ਇੱਕ ਦਿਨ ਸ਼ਾਮ ਦਾ ਸਮਾਂ ਸੀ, ਬਹਾਦਰ ਸ਼ਾਹ ਸਤਿਗੁਰਾਂ ਦੇ ਚਰਨਾਂ ਵਿੱਚ ਆਇਆ, ਬੇਨਤੀ ਕੀਤੀ, ਪਾਤਸ਼ਾਹ ਮੇਰਾ ਅੱਜ ਮਨ ਕਰਦਾ ਕਿ ਆਪਾਂ ਸ਼ਿਕਾਰ ਨੂੰ ਚੱਲੀਏ। ਸਤਿਗੁਰੂ ਕਹਿੰਦੇ ਜ਼ਰੂਰ ਜਾਣਾ ਚਾਹੀਦਾ, ਆਪਾਂ ਤੇਰੇ ਨਾਲ ਚੱਲਾਂਗੇ। ਨਾਲ ਹੀ ਉਸਨੇ ਬੇਨਤੀ ਕਰਨਾ ਕੀਤੀ, ਮਹਾਰਾਜ ਇਸ ਜੰਗਲ ਦੇ ਵਿੱਚ ਇੱਕ ਆਦਮਖੋਰ ਸ਼ੇਰ ਰਹਿੰਦਾ, ਬੜੀਆਂ ਲੋਕਾਂ ਦੀਆਂ ਸ਼ਿਕਾਇਤਾਂ ਆਈਆਂ, ਜਿੱਥੇ ਵੀ ਕੋਈ ਇੱਕਾ ਦੁੱਕਾ ਬੰਦਾ ਮਿਲਦਾ ਉਸ ਨੂੰ ਮਾਰ ਕੇ ਆਪਣਾ ਹਾਰ ਬਣਾ ਲੈਂਦਾ, ਅਨੇਕਾਂ ਬੰਦੇ ਉਸਨੇ ਮਾਰ ਦਿੱਤੇ ਹੈ, ਆਪਾਂ ਅੱਜ ਸ਼ੇਰ ਦਾ ਸ਼ਿਕਾਰ ਕਰੀਏ। ਗੁਰੂ ਮਹਾਰਾਜ ਕਹਿੰਦੇ ਜ਼ਰੂਰ ਕਰਨਾ ਚਾਹੀਦਾ, ਛੋਟੇ ਜਾਨਵਰਾਂ ਨੂੰ ਮਾਰ ਕੇ ਕੀ ਲੈਣਾ, ਸ਼ੇਰ ਦਾ ਸ਼ਿਕਾਰ ਕਰਨਾ ਹੀ ਮਰਦਾਂ ਦਾ ਕੰਮ ਹੈ। ਜਦੋਂ ਚਲੇ ਗਏ ਅੱਗੇ ਅੱਗੇ ਸੂਹੀਏ ਸਨ, ਸੂਹੀਏ ਨੇ ਆਣ ਕੇ ਖਬਰ ਦੇਣਾ ਕੀਤੀ ਕਿ ਮਹਾਰਾਜ ਉਹ ਝਾੜੀ ਦੇ ਵਿੱਚ ਸ਼ੇਰ ਲੁਕਿਆ ਬੈਠਾ ਹੈ। ਜਦੋਂ ਬਹਾਦਰ ਸ਼ਾਹ ਨੂੰ ਦੱਸਿਆ ਕਿ ਉਹ ਸ਼ੇਰ ਸਾਹਮਣੇ ਬੈਠਾ ਹੈ, ਅਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਵੀ ਉਸ ਨੇ ਦੱਸਣਾ, ਕਹਿੰਦੇ ਠੀਕ ਹੈ ਇੱਥੇ ਖਲੋ ਜਾਂਦੇ ਆਪਾਂ, ਸੁਣਿਆ ਬਹਾਦਰ ਸ਼ਾਹ ਤੇਰੇ ਸਿਪਾਹੀ ਬੜੇ ਬਹਾਦਰ ਹੈ, ਤੂੰ ਕੋਈ ਆਪਣਾ ਸਿਪਾਹੀ ਭੇਜ ਜਾਂ ਉਹ ਆਪਣੇ ਹੱਥੀਂ ਸ਼ੇਰ ਦਾ ਸ਼ਿਕਾਰ ਕਰੇ। ਬਹਾਦਰ ਸ਼ਾਹ ਨੇ ਆਪਣੀ ਫੌਜ ਨੂੰ ਵੰਗਾਰਿਆ, ਲਲਕਾਰਿਆ, ਕੋਈ ਐਸਾ ਸੂਰਮਾ ਹੈ ਜਿਹੜਾ ਆਪਣੇ ਹੱਥਾਂ ਦੇ ਨਾਲ, ਕਿਰਪਾਨ ਦੇ ਨਾਲ ਜਾਂ ਨੇਜੇ ਦੇ ਨਾਲ ਸ਼ੇਰ ਦਾ ਸ਼ਿਕਾਰ ਕਰੇ, ਜੋ ਸ਼ੇਰ ਨੂੰ ਮਾਰ ਲਵੇਗਾ ਉਸ ਨੂੰ ਮੂੰਹ ਮੰਗੀ ਜਗੀਰ ਦਿੱਤੀ ਜਾਵੇਗੀ। ਪਹਿਲਾਂ ਤਾਂ ਕੋਈ ਨਹੀਂ ਬੋਲਿਆ ਉੱਠਿਆ, ਫਿਰ ਇੱਕ ਬੜਾ ਤਾਕਤਵਰ ਸਿਪਾਹੀ ਸੀ ਉਹਨਾਂ ਦਾ ਜਰਨੈਲ, ਉਹ ਉੱਠਿਆ, ਕਹਿਣ ਲੱਗਾ ਮਹਾਰਾਜ ਮੈਨੂੰ ਆਗਿਆ ਦਿਓ, ਮੈਂ ਸ਼ੇਰ ਦਾ ਸ਼ਿਕਾਰ ਕਰਦਾ। ਜਦੋਂ ਉਹ ਜਿੱਥੇ ਸ਼ੇਰ ਝਾੜੀ ਵਿੱਚ ਬੈਠਾ ਸੀ, ਜਦੋਂ ਉੱਧਰ ਵਧਿਆ, ਸ਼ੇਰ ਨੇ ਐਸੀ ਝਪਟ ਮਾਰੀ ਆ, ਇੱਕ ਤਾਂ ਸ਼ੇਰ ਦਾ ਦੋ ਜ਼ੋਰ ਦੀ ਆਉਣਾ, ਦੂਜਾ ਉਹਦੇ ਭਾਰ ਦੇ ਨਾਲ ਉਹ ਤਾਂ ਉੱਥੇ ਥਾਂ ਢੇਰੀ ਹੋ ਗਿਆ। ਉਸ ਨੂੰ ਸ਼ੇਰ ਨੇ ਜੋ ਗਲੋਂ ਫੜ ਕੇ ਧੂ ਕੇ ਆਪਣੇ ਉਸ ਝਾੜੀ ਵਿੱਚ ਲੈ ਗਿਆ। ਦੂਜੀ ਵਾਰੀ ਜਦੋਂ ਇਹ ਮਾਜਰਾ ਦੇਖਿਆ, ਸਾਰੀ ਫੌਜ ਦੇ ਵਿੱਚ ਹੜਕੰਬ ਮੱਚ ਗਿਆ। ਫਿਰ ਬਹਾਦਰ ਸ਼ਾਹ ਕਹਿਣ ਲੱਗਾ ਕੋਈ ਐਸਾ ਸੂਰਮਾ ਹੈ ਜੋ ਵੀ ਮੂੰਹ ਮੰਗੇਗਾ ਉਹ ਮੈਂ ਦੌਲਤ ਜਗੀਰ ਉਸਨੂੰ ਦੇਵਾਂਗਾ, ਸ਼ੇਰ ਦਾ ਸ਼ਿਕਾਰ ਕਰਨਾ ਮੇਰੀ ਇੱਜ਼ਤ ਦਾ ਸਵਾਲ ਹੈ। ਇੱਕ ਹੋਰ ਉੱਠਿਆ, ਉਹਦਾ ਅਸਰ ਵੀ ਪਹਿਲੇ ਸਫਾਈ ਵਾਲਾ ਜਰਨੈਲ ਵਾਲਾ ਹੋਇਆ, ਸ਼ੇਰ ਨੇ ਉਸਨੂੰ ਵੀ ਮਾਰ ਦਿੱਤਾ। ਫਿਰ ਬਹਾਦਰ ਸ਼ਾਹ ਨੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਵੱਲ ਇਸ਼ਾਰਾ ਕੀਤਾ, ਕਹਿਣ ਲੱਗੇ ਮਹਾਰਾਜ ਸੁਣਿਆ ਤੁਸੀਂ ਭੰਗਾਣੀ ਦੇ ਥਾਂ ਦੇ ਉੱਤੇ ਸ਼ੇਰ ਦਾ ਸ਼ਿਕਾਰ ਵੀ ਆਪਣੇ ਹੱਥੀਂ ਕੀਤਾ। ਕਹਿੰਦੇ ਕੋਈ ਸ਼ੱਕ ਸ਼ੁਭਾ, ਉੱਥੇ ਸ਼ਿਕਾਰਘਾਟ ਗੁਰਦੁਆਰਾ ਵੀ ਅੱਜ ਕੱਲ੍ਹ ਸੁਸ਼ੋਭਿਤ ਹੈ, ਤੁਹਾਡੇ ਵੱਡੇ ਜਿਹੜੇ ਸਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਉਹ ਵੀ ਹੱਥੀਂ ਸ਼ੇਰ ਦਾ ਸ਼ਿਕਾਰ ਕਰਦੇ ਸਨ। ਕਹਿੰਦੇ ਕੋਈ ਲੁਕੀ ਛਿਪੀ ਤੇ ਗੱਲ ਹੈ ਨਹੀਂ, ਇਹ ਕੋਈ ਮਾੜੀ ਗੱਲ, ਸ਼ੇਰ ਦਾ ਹੱਥਾਂ ਦੇ ਨਾਲ ਸ਼ਿਕਾਰ ਖਰਚ ਕੀਤਾ ਜਾ ਸਕਦਾ। ਕਹਿੰਦੇ ਮਹਾਰਾਜ ਫਿਰ ਆਪ ਕਿਰਪਾ ਕਰੋ, ਦੋ ਜਰਨੈਲ ਤੇ ਮੇਰੇ ਫੌਤ ਹੋ ਗਈ ਹੈ, ਉਹ ਸ਼ੇਰ ਨੇ ਮਾਰ ਦਿੱਤੇ ਆ, ਤੁਸੀਂ ਇਹ ਸ਼ੇਰ ਦਾ ਸ਼ਿਕਾਰ ਕਰੋ। ਗੁਰੂ ਮਹਾਰਾਜ ਅਜੇ ਕਮਰ ਕਸਾ ਕਰਕੇ ਉਤਰ ਨਹੀਂ ਲੱਗੇ ਸਨ, ਕੋਲ ਇੱਕ ਗੁਰੂ ਕਾ ਸਿੱਖ ਜਿਹਦੀ ਆਤਮਾ ਨੂੰ ਪਰਮਾਤਮਾ ਦੇ ਨਾਮ ਦਾ ਰੰਗ ਚੜਿਆ ਹੋਇਆ ਸੀ, ਦਿਨ ਰਾਤ ਗੁਰੂ ਕੀ ਬਾਣੀ ਪੜ੍ਹਦਾ ਸੀ, ਔਰ ਉਹ ਸਤਿਗੁਰਾਂ ਦੇ ਚਰਨਾਂ ਵਿੱਚ ਆਇਆ, ਹੱਥ ਵਿੱਚ ਕੁਤਕਾ ਰੱਖਦਾ ਸੀ। ਕੁਤਕਾ ਹੁੰਦਾ ਜਿੱਧਰ ਹੱਥੋਂ ਫੜੀਦਾ ਉੱਧਰੋਂ ਥੋੜ੍ਹਾ ਹੱਥ ਵਿੱਚ ਪੜਨ ਵਾਲਾ ਹੁੰਦਾ, ਅੱਗਿਓਂ ਘੂਟਣੇ ਵਰਗਾ ਹੁੰਦਾ। ਤਾਂ ਤੇ ਕਹਿਣ ਲੱਗਾ ਮੈਨੂੰ ਆਗਿਆ ਦਿਓ ਮਹਾਰਾਜ, ਸ਼ੇਰ ਦੀ ਵੱਲ ਤੁਹਾਡੀ ਨਿਗਾਹ ਹੋ ਗਈ ਹੈ, ਸ਼ੇਰ ਨੇ ਅਵਸ਼ ਮਰਨਾ ਹੀ ਮਰਨਾ ਆ, ਪਰ ਇਹ ਵਡਿਆਈ ਮੈਨੂੰ ਤੁਸੀਂ ਪ੍ਰਦਾਨ ਕਰਦੇ ਹੋ। ਸਤਿਗੁਰੂ ਕਹਿੰਦੇ ਭਾਈ ਰੋਸ਼ਨ ਸਿੰਘ ਤੇਰੀ ਖੁਸ਼ੀ ਆ, ਜੇ ਤੂੰ ਚਾਹੁੰਦਾ ਤਾਂ ਵਡਿਆਈ ਤੂੰ ਲੈ ਲਾ। ਤਾਂ ਤੇ ਉਸ ਨੇ ਉਹ ਕੁਤਕਾ ਉਹ ਘੋਟਣਾ ਹੱਥ ਵਿੱਚ ਫੜਿਆ, ਸ਼ੇਰ ਵਾਲੇ ਪਾਸੇ ਨੂੰ ਤੁਰਨ ਲੱਗਾ। ਔਰ ਬਹਾਦਰ ਸ਼ਾਹ ਕਹਿਣ ਲੱਗਾ ਭਲਿਆ ਲੋਕਾ, ਕੋਈ ਸ਼ਸਤਰ ਲੈ ਲਾ, ਕਦੀ ਡੰਡਿਆ, ਇਹ ਕੋਈ ਬਿੱਲਾ ਦਾ ਹੈ ਨੀਗਾ ਵੀ ਡੰਡਾ ਮਾਰ ਕੇ ਤੂੰ ਸ਼ੇਰ ਨੂੰ ਮਾਰ ਦੇਵੇਂਗਾ, ਕਿਵੇਂ ਮਾਰੇਗਾ। ਕਹਿੰਦੇ ਤੁਸੀਂ ਕਲਗੀਧਰ ਪਾਤਸ਼ਾਹ ਜੀ ਦੀ ਨਿਗਾਹ ਹੋ ਗਈ ਆ, ਇਸ ਨੇ ਮਰਨਾ ਹੀ ਆ, ਕੇਵਲ ਜਸ ਮੈਨੂੰ ਪਰਮਾਤਮਾ ਨੇ ਦੇਣਾ। ਔਰ ਜਦੋਂ ਗਾਂ ਅੱਗੇ ਗਿਆ, ਸ਼ੇਰ ਉਸੇ ਪ੍ਰਕਾਰ ਔਰ ਬਲੇਰੀ ਦੇ ਨਾਲ ਝਪਟ ਮਾਰੀ ਆ, ਜਿੰਨੀ ਜ਼ੋਰ ਦੇ ਨਾਲ ਆਇਆ, ਭਾਈ ਰੋਸ਼ਨ ਸਿੰਘ ਨੇ ਜ਼ੋਰ ਦੇ ਨਾਲ ਉਹਦੇ ਸਿਰ ਦੇ ਵਿੱਚ ਕੁਤਕਾ ਮਾਰਿਆ। ਜਦੋਂ ਸਿਰ ਦੇ ਵਿੱਚ ਸ਼ੇਰ ਦੇ ਸੱਟ ਲੱਗੀ ਆ, ਉਹ ਹੇਠਾਂ ਡਿੱਗ ਪਿਆ, ਬੌਂਦੜ ਗਿਆ। ਔਰ ਦੋ ਤਿੰਨ ਸੱਟਾਂ ਹੋਰ ਮਾਰੀਆਂ, ਸ਼ੇਰ ਦਾ ਅੰਤ ਹੋ ਗਿਆ, ਸਾਰੇ ਜੈ ਜੈਕਾਰ ਹੋ ਗਈ, ਬੋਲੇ ਸੋ ਨਿਹਾਲ ਦੇ ਜੈਕਾਰੇ ਸਾਰੇ ਪਾਸੇ ਗੂੰਜਣ ਲੱਗ ਪਏ। ਔਰ ਏਡੀ ਵੱਡੀ ਬਹਾਦਰੀ ਦੇਖ ਕੇ ਇੱਕ ਕੁਤਕੇ ਦੇ ਨਾਲ ਸ਼ੇਰ ਨੂੰ ਮਾਰ ਦਿੱਤਾ, ਔਰ ਬੜੀ ਪ੍ਰਸੰਨਤਾ ਹੋਈ ਹੈ। ਬਹਾਦਰ ਸ਼ਾਹ ਕਹਿਣ ਲੱਗਾ, ਮਹਾਰਾਜ ਮੇਰੇ ਸਿਪਾਹੀਆਂ ਦੇ ਬਦੌਲਤ ਬਰਾਬਰ ਤੁਹਾਡੇ ਸਿੱਖ ਜਿਹੜੇ ਆ ਬਹੁਤ ਬਲ ਅਤੇ ਮਹਾਨਤਾ ਰੱਖਦੇ ਆ। ਕਹਿੰਦੇ ਮਹਾਨਤਾ ਅਤੇ ਬਲ ਦੀ ਗੱਲ ਨਹੀਂ, ਇਹ ਤਾਂ ਆਤਮਿਕ ਬਲ ਦੀ ਗੱਲ ਹੈ। ਜਿਹਦੇ ਵਿੱਚ ਆਤਮਿਕ ਬਲ ਹੁੰਦਾ ਹੈ ਉਹ ਇੱਕ ਸ਼ੇਰ ਤਾਂ ਕਈ ਦੋ ਸ਼ੇਰਨਾਂ ਨੂੰ ਵੀ ਇਕੱਠੇ ਮਾਰ ਸਕਦੇ ਆ। ਫਿਰ ਉਸ ਤੋਂ ਅੰਤ ਬਹਾਦਰ ਸ਼ਾਹ ਇੱਕ ਟਾਹਲੀ ਦੇ ਥਾਂ ਖਲੋ ਗਿਆ। ਕਹਿਣ ਲੱਗਾ, ਮਹਾਰਾਜ ਮੈਂ ਰੋਸ਼ਨ ਸਿੰਘ ਦੇ ਨਾਲ ਇੱਕ ਗੱਲ ਕਰਨੀ ਹੈ। ਕਹਿਣ ਲੱਗੇ, ਗੁਰੂ ਕੇ ਸਿੱਖ ਨਾਲ ਕੀ, ਇਹ ਤਾਂ ਗੁਰੂ ਨਾਲ ਵੀ ਗੱਲ ਕਰਨ ਵਾਸਤੇ ਕੋਈ ਮਨਾਹੀ ਨਹੀਂ ਗੀ, ਇਹ ਦਰ ਤਾਂ ਹਮੇਸ਼ਾ ਖੁੱਲ੍ਹਾ ਰਹਿੰਦਾ। ਰੋਸ਼ਨ ਸਿੰਘ ਨੂੰ ਕੋਲ ਸੱਦਿਆ। ਕਹਿਣ ਲੱਗੇ, ਤੇਰੀ ਬਹਾਦਰੀ ਉੱਤੇ ਮੈਂ ਬਹੁਤ ਪ੍ਰਸੰਨ ਹੈ, ਮੈਂ ਤੈਨੂੰ ਕੋਈ ਜਗੀਰ ਦੇਣਾ ਚਾਹੁੰਦਾ, ਕੁਛ ਮੋਹਰਾਂ ਦੇਣਾ।

ਤੇ ਬਹਾਦਰ ਸ਼ਾਹ ਕਹਿਣ ਲੱਗਾ, ਕਿਉਂ ਗੁਰੂ ਕਾ ਸਿੱਖ ਹੋ ਕੇ ਝੂਠ ਬੋਲਦਾ ਹੈ? ਤੇਰੇ ਸੀਸ ਦੇ ਤੇਰੇ ਧੜ ਦੇ ਉੱਤੇ ਸਿਰ ਵੀ ਹੈ, ਗਲ ਦੇ ਵਿੱਚ ਕੁੜਤਾ ਵੀ ਪਾਇਆ ਹੋਇਆ, ਕੁੜਤੇ ਨੂੰ ਝੂੜੀ ਬਣਾ ਲੈ, ਉਹਦੇ ਵਿੱਚ ਮੈਂ ਤੈਨੂੰ ਮੋਹਰਾਂ ਮਨ ਭਾਉਂਦੀਆਂ ਦੇ ਦੇਵਾਂਗਾ ਅਤੇ ਤੂੰ ਮੈਨੂੰ ਨਮਸਕਾਰ ਕਰ ਦੇ। ਕਹਿਣ ਲੱਗੇ, ਅਸਲੀਅਤ ਵਿੱਚ ਬਹਾਦਰ ਸ਼ਾਹ ਇਹ ਹੈ, ਸਿਰ ਜਦੋਂ ਮੈਂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇੱਕ ਵਾਰੀ ਆ ਕੇ ਨਮਸਕਾਰ ਕੀਤੀ, ਮੱਥਾ ਟੇਕਿਆ, ਮੁੜ ਕੇ ਚੁੱਕਿਆ ਹੀ ਨਹੀਂ, ਹਮੇਸ਼ਾ ਵਾਸਤੇ ਸਿਰ ਗੁਰੂ ਨੂੰ ਅਰਪਣ ਕਰ ਦਿੱਤਾ। ਔਰ ਹੁਣ ਤਾਂ ਜਿਹੜਾ ਤੂੰ ਧੜ ਉੱਤੇ ਦੇਖਦਾ, ਇਹ ਤਾਂ ਕੇਵਲ ਮਾਸ ਦਾ ਅਤੇ ਮਿੱਝ ਦਾ ਅਤੇ ਹੱਡੀਆਂ ਦਾ ਇੱਕ ਢਾਂਚਾ ਹੈ, ਅਸਲੀ ਸਿਰ ਉਹ ਤਾਂ ਹਮੇਸ਼ਾ ਵਾਸਤੇ ਗੁਰੂ ਨੂੰ ਅਰਪਣ ਕਰ ਦਿੱਤਾ। ਮੈਂ ਹੁਣ ਉਸ ਨੂੰ ਚੁੱਕ ਨਹੀਂ ਸਕਦਾ, ਨਾ ਉਹ ਸਿਰ ਜਿਹੜਾ ਗੁਰੂ ਅੱਗੇ ਝੁਕਿਆ ਕਿਸੇ ਅੱਗੇ ਝੁਕਾਇਆ ਜਾ ਸਕਦਾ। ਬਾਕੀ ਇੱਕ ਵਾਰੀ ਗੁਰੂ ਦੇ ਚਰਨਾਂ ਵਿੱਚ ਝੋਲੀ ਫੈਲਾਈ ਹੈ, ਗੁਰੂ ਨੇ ਇਹਨਾਂ ਲੋਕ ਪ੍ਰਲੋਕ ਦੇ ਪਦਾਰਥਾਂ ਦੇ ਨਾਲ ਉਹਦੀ ਝੋਲੀ ਭਰ ਦਿੱਤੀ ਹੈ, ਉਸ ਝੋਲੀ ਦੇ ਵਿੱਚ ਪੈਣ ਵਾਸਤੇ ਦੁਨਿਆਵੀ ਵਸਤੂ ਵਾਸਤੇ ਕੋਈ ਥਾਂ ਹੀ ਨਹੀਂ ਗਈ। ਇਸ ਕਰਕੇ ਮੈਂ ਆਨੰਦਿਤ ਹਾਂ, ਤੇਰਾ ਧੰਨਵਾਦ ਹੈ, ਤੂੰ ਆਪਣੇ ਹੋਰ ਕਿਸੇ ਨੂੰ ਜਗੀਰ ਜਾਂ ਤੋਹਫਾ ਦੇ ਦੇ। ਕਹਿਣ ਤੋਂ ਭਾਵ ਬੇਪਰਵਾਹ ਸਦਾ ਰੰਗ ਹਰ ਕੇ ਜਾ ਕੋ ਪਾਕ ਸੁਆਮੀ। ਸੋ ਜਿਨ੍ਹਾਂ ਦੀ ਆਤਮਾ ਨੂੰ ਨਾਮ ਦਾ ਰੰਗ ਲੱਗਾ ਹੁੰਦਾ, ਨਾ ਉਹਨਾਂ ਨੂੰ ਕੁਛ ਲੈਣ ਦੀ ਇੱਛਾ ਹੁੰਦੀ ਹੈ, ਨਾ ਮਰਨ ਤੋਂ ਡਰਦੇ ਆ, ਸਗੋਂ ਪੁਕਾਰ ਕੇ ਕਹਿੰਦੇ ਆ, ਕਬੀਰ ਜਿਸ ਮਰਨੇ ਤੇ ਜੱਗ ਡਰਾ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਆ ਪੂਰਨ ਪ੍ਰਮਾਨੰਦ। ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਮਾਣ ਹੈ, ਮਰਨਾ ਮੰਦਾ ਲੋਕਾਂ ਆਖੀਐ ਜੇ ਕੋਈ ਮਰ ਜਾਣੇ, ਜਿਹਨੂੰ ਮਰਨ ਦੀ ਜਾਚ ਆ ਜਾਂਦੀ ਹੈ। ਧੰਨ ਗੁਰਦੇਵ ਗੁਰੂ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ, ਸ਼ਹੀਦਾਂ ਦੇ ਸਰਤਾਜ, ਸ਼ਹੀਦ ਤਾਂ ਹਰ ਇੱਕ ਦਾ ਜਾਣਾ ਦੁਨਿਆਵੀ ਤੌਰ 'ਤੇ, ਅੱਜ ਆਪਾਂ ਹਰ ਥਾਂ ਹਰ ਜਗ੍ਹਾ ਦੇਸ਼ਾਂ ਵਿਦੇਸ਼ਾਂ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਕਰਕੇ ਉਹਨਾਂ ਨੂੰ ਪੁਕਾਰਦੇ ਹਾਂ। ਦੂਜੇ ਉਹਨਾਂ ਦੇ ਅਨੰਨ ਗੁਰਸਿੱਖ ਜਿਨ੍ਹਾਂ ਨੇ ਜਬਰ ਦਾ ਟਾਕਰਾ ਔਰ ਆਪਣੇ ਉਸੇ ਜਿਸ ਬੋਲੀ ਵਿੱਚ ਉਹ ਦੇ ਰਹੇ ਸਨ, ਬੰਦੂਕਾਂ ਚਲਾ ਕੇ, ਗੋਲੀਆਂ ਚਲਾ ਕੇ, ਟੈਂਕਾਂ ਦੇ ਨਾਲ ਉਸੇ ਤਰ੍ਹਾਂ ਉਹਨਾਂ ਦਾ ਮੁਕਾਬਲਾ ਕਰਕੇ ਉਹਨਾਂ ਨੂੰ ਪਰਾਜਿਤ ਕਰਨਾ ਕੀਤਾ ਔਰ ਉਹਨਾਂ ਨੂੰ ਮੂੰਹ ਦੀ ਖਾਣੀ ਪਈ। ਤਾਂ ਤੇ ਇਸੇ ਪ੍ਰਕਾਰ ਇਹ ਕਾਹਦੀਆਂ ਬਖਸ਼ਾਂ? ਨਾਮ ਦੀਆਂ ਅਤੇ ਗੁਰੂ ਕੀ ਬਾਣੀ ਦੀਆਂ। ਔਰ ਜਦੋਂ ਆਪਾਂ ਉਸ ਸਮੇਂ ਨੂੰ ਬਾਜਦੇ ਹਾਂ ਕਿ ਇਹ ਸ਼ਰਾਬੀ ਨੇ, ਕਿਸੇ ਅਮਲੀ ਨੇ, ਕਿਸੇ ਨਸ਼ਈ ਨੇ, ਕਿਸੇ ਨੇ ਸ਼ਹਾਦਤ ਨਹੀਂ ਦੇਣਾ ਕੀਤੀ, ਕੇਵਲ ਅਤੇ ਕੇਵਲ ਜਿਨ੍ਹਾਂ ਨੇ ਗੁਰੂ ਕੀ ਬਾਣੀ ਨੂੰ ਆਪਣਾ ਜੀਵਨ ਆਧਾਰ ਬਣਾਇਆ ਸੀ ਕਿ ਮੈਂ ਗੁਰਬਾਣੀ ਆਧਾਰ ਹਾਂ, ਗੁਰਬਾਣੀ ਲਾਗ ਰਹਾਓ, ਉਹਨਾਂ ਨੇ ਹੀ ਉੱਥੇ ਸ਼ਹਾਦਤਾਂ ਦੇ ਕਰਕੇ ਸਦਾ ਵਾਸਤੇ ਅਮਰ ਹੋ ਗਿਆ। ਔਰ ਇਹ ਵੀ ਇੱਕ ਗੱਲ ਪ੍ਰਤੱਖ ਹੈ, ਜਿਨ੍ਹਾਂ ਦੀਆਂ ਜ਼ਮੀਰਾਂ ਨਹੀਂ ਵਿਕਦੀਆਂ ਉਹਨਾਂ ਦੀਆਂ ਹੁਣ ਤਸਵੀਰਾਂ ਵਿਕਦੀਆਂ। ਆਪਾਂ ਦੇਖਦੇ ਹਾਂ ਸੰਤ ਜਰਨੈਲ ਸਿੰਘ ਦੀ, ਭਾਈ ਸੁਵੇਕ ਸਿੰਘ ਦੀ, ਭਾਈ ਅਮਰੀਕ ਸਿੰਘ ਦੀ, ਹੋਰ ਜਿੰਨੇ ਵੀ ਸ਼ਹੀਦ ਹੋਏ ਆ ਸਾਰਿਆਂ ਦੀਆਂ ਫੋਟੋ ਅੱਜ ਵਿਕਦੀਆਂ। ਸੋ ਗੁਰੂ ਪਾਤਸ਼ਾਹ ਰਹਿਮਤ ਕਰਨ, ਸੋ ਫੀ ਮੋੜ ਦੀ ਸੰਗਤ ਹਰ ਸਾਲ ਬੜਾ ਵੱਡਾ ਉਪਰਾਲਾ ਕਰਦੇ ਆ ਉਹਨਾਂ ਸ਼ਹੀਦਾਂ ਨੂੰ ਅਤੇ ਗੁਰੂ ਪੰਜਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਨਤਮਸਤਕ ਹੋਣ ਵਾਸਤੇ ਇੱਕ ਹਫ਼ਤਾ ਲਗਾਤਾਰ ਦੀਵਾਨਾਂ ਦੀ ਲੜੀ ਚਲਾਉਂਦੇ ਆ। ਨਾਲ ਬੜਾ ਸ਼ਲਾਘਾਯੋਗ ਉਦਮ ਹੈ ਕਿਉਂਕਿ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ ਜੋ ਵੱਡਿਆਂ ਨੇ ਕਾਰਨਾਮੇ ਕੀਤੇ ਆ ਉਹਨਾਂ ਨੂੰ ਯਾਦ ਕਰਨ ਦੇ ਨਾਲ ਤਿੰਨਾਂ ਦੇਖ ਮਨ ਚਾਓ ਠੰਡਾ, ਉਹਨਾਂ ਵੱਲ ਵੇਖ ਕੇ ਆਪਣੀ ਕਰਨ ਵਾਸਤੇ ਵੀ ਵੀ ਅਸੀਂ ਵੀ ਕੁਛ ਕਰਕੇ ਇਸ ਸੰਸਾਰ ਵਿੱਚੋਂ ਜਾਈਏ ਤਾਂ ਜੋ ਇੱਥੇ ਵੀ ਸੰਸਾਰ ਯਾਦ ਕਰੇ, ਪ੍ਰਭੂ ਦੀ ਦਰਗਾਹ ਵਿੱਚ ਵੀ ਰੇਰੇ ਦਰਗਾਹ ਕਹੇ ਨਾ ਕਹੂ ਆਓ ਬੈਠ, ਆਦਰ ਸ਼ੁਭ ਦੇਵ ਦਾ ਮਾਣ ਸਤਿਕਾਰ ਪ੍ਰਾਪਤ ਹੋਵੇ। ਤਾਂ ਤੇ ਸ਼ਹੀਦ ਨਾਲੋਂ ਹੋਰ ਕੋਈ ਵੱਡਾ ਮਰਾਤਬਾ ਨਹੀਂ ਗਾ। ਸੋ ਉਹਨਾਂ ਦੀ ਸ਼ਹਾਦਤ ਵਿੱਚ 6 ਜੂਨ ਨੂੰ ਡਾਊਨ ਟਾਊਨ ਦੇ ਵਿੱਚ ਇੱਕ ਬਹੁਤ ਵੱਡਾ ਸਾਰੇ ਗੁਰੂ ਸਾਹਿਬਾਂ ਸਾਰੇ ਗੁਰਦੁਆਰਾ ਸਾਹਿਬਾਨ ਦੇ ਸਹਿਯੋਗ ਦੇ ਨਾਲ ਇੱਕ ਨਗਰ ਕੀਰਤਨ ਰੋਸ ਵਜੋਂ ਕੱਢਿਆ ਜਾ ਰਿਹਾ, ਔਰ ਜਿੱਥੇ ਰੋਸ ਵਜੋਂ ਕੱਢਿਆ ਜਾ ਰਿਹਾ ਉੱਥੇ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਧਰਮ ਦੀ ਖਾਤਰ ਆਪਾ ਵਾਰਿਆ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਸਾਰੇ ਪ੍ਰਬੰਧਕਾਂ ਵੱਲੋਂ ਬੇਨਤੀ ਹੈ ਵੱਧ ਤੋਂ ਵੱਧ ਸੰਗਤਾਂ ਉੱਥੇ ਜਾਣ ਦਾ ਸਾਧਨ ਵੀ

ਕਰਨਗੇ ਬਾਥੋਂ ਬਾਥਾਂ ਸੰਗਤਾਂ ਨਗਰ ਕੀਰਤਨ ਵਿੱਚ ਹਾਜ਼ਰ ਹੋ ਕੇ ਔਰ ਉਹਨਾਂ ਸ਼ਹੀਦਾਂ ਨੂੰ ਆਪਣੀ ਸ਼ਰਧਾਂਜਲੀ ਭੇਟ ਕਰੋ ਤਾਂ ਜੋ ਜਿਹੜੀਆਂ ਕੌਮਾਂ ਜਿਹੜੀਆਂ ਨਸਲਾਂ ਆਪਣੇ ਸ਼ਹੀਦਾਂ ਨੂੰ ਆਪਣੇ ਵੱਡਿਆਂ ਨੂੰ ਯਾਦ ਕਰਦੀਆਂ ਉਹ ਕੌਮਾਂ ਕਦੇ ਨਹੀਂ ਮਰਦੀਆਂ ਉਹ ਹਮੇਸ਼ਾ ਜ਼ਿੰਦਾ ਰਹਿੰਦੀਆਂ ਵਿਚਾਰ ਕਰਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਮਾਂ ਹੋ ਗਿਆ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀ ਸੰਗਤ ਵੱਲੋਂ, ਸਮੂਹ ਪ੍ਰਬੰਧ ਵੱਲੋਂ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਿਆਂ ਵਾਲਿਆਂ ਸਾਹਿਬ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਇਸ ਅਮਰੀਕਾ ਦੀ ਫੇਰੀ 'ਤੇ ਇੱਥੇ ਪਹੁੰਚ ਕੇ ਆਪ ਸੰਗਤਾਂ ਨੂੰ ਜਿੱਥੇ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕੀਤਾ, ਉੱਥੇ ਨਾਲ ਨਾਲ ਹੀ ਗੁਰੂ ਪਾਤਸ਼ਾਹ ਦਾ ਪਾਵਨ ਇਤਿਹਾਸ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਉਹਨਾਂ ਪ੍ਰਥਾਏ ਆਪ ਜੀ ਨਾਲ ਬਚਨ ਸਾਂਝੇ ਕੀਤੇ, ਜਿੱਥੇ ਮਹਾਂਪੁਰਸ਼ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੁਰਮਤਿ ਦਾ ਪ੍ਰਚਾਰ ਅਤੇ ਪ੍ਰਸਾਰ ਕਰ ਰਹੇ ਨੇ, ਉੱਥੇ ਹੀ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਾ ਸਾਹਿਬ ਵਾਲਿਆਂ ਦੀ ਜੋ ਪਾਵਨ ਤਤਰ ਧਰਤੀ, ਉਸ ਅਸਥਾਨ ਦੇ ਉੱਤੇ ਬੋਲੇ ਮਹਾਂਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ। ਸੋ ਮੈਂ ਬੇਨਤੀ ਕਰ ਰਿਹਾ ਸੀ ਕਿ ਜਿੱਥੇ ਸੰਤ ਬਾਬਾ ਸੇਵਾ ਸਿੰਘ ਜੀ ਗੁਰਮਤਿ ਦਾ ਪ੍ਰਚਾਰ ਅਤੇ ਪ੍ਰਸਾਰ ਕਰ ਰਹੇ ਨੇ, ਉੱਥੇ ਹੀ ਖੇੜਾ ਸਾਹਿਬ ਦੀ ਧਰਤੀ ਦੇ ਉੱਤੇ ਬਹੁਤ ਸਾਰੇ ਜੋ ਪ੍ਰੋਜੈਕਟ ਇਹਨਾਂ ਨੇ ਪਿਛਲੇ ਬਹੁਤ ਲੰਮੇ ਸਮੇਂ ਤੋਂ ਚੱਲਦੇ ਹਨ, ਜਿਹਦੇ ਵਿੱਚ ਗੁਰਮਤਿ ਸੰਗੀਤ ਵਿਦਿਆਲਿਆ, ਸਿੱਖ ਅਜਾਇਬ ਘਰ, ਇਸ ਦੇ ਨਾਲ ਨਾਲ ਹੀ ਜੋ ਅੱਖਾਂ ਦੇ ਵਿਸ਼ੇਸ਼ ਕੈਂਪ ਲਗਾਏ ਜਾਂਦੇ ਹਨ, ਇਸ ਦੇ ਨਾਲ ਹੁਣ ਉਪਰਾਲਾ ਕੀਤਾ ਮਹਾਂਪੁਰਸ਼ ਨੇ ਉੱਥੇ ਕੋਈ ਲੋੜਵੰਦਾਂ ਵਾਸਤੇ ਹੋਸਪਿਟਲ ਦੀ ਨਿਰਮਾਣ ਉਸਾਰੀ ਕੀਤੀ ਜਾਵੇ। ਸੋ ਮਹਾਰਾਜ ਕਿਰਪਾ ਕਰਨ, ਇਹਨਾਂ ਨੂੰ ਹੋਰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਣ, ਇਸੇ ਤਰ੍ਹਾਂ ਹੀ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕਰਦੇ ਰਹਿਣ। ਮਹਾਂਪੁਰਸ਼ਾਂ ਵੱਲੋਂ ਬਹੁਤ ਸਾਰੀਆਂ ਜੋ ਬੁੱਕਸ ਲਿਖੀਆਂ ਗਈਆਂ ਸਨ, ਬਹੁਤ ਸਾਰੇ ਜੋ ਗੁਰੂ ਇਤਿਹਾਸ, ਸਿੱਖ ਇਤਿਹਾਸ ਨਾਲ ਸੰਬੰਧਿਤ ਜਾਂ ਮੌਜੂਦਾ ਸਮੇਂ ਨਾਲ ਸੰਬੰਧਿਤ ਇਤਿਹਾਸ ਲਿਖਿਆ ਗਿਆ ਹੈ, ਉਹਦਾ ਬਾਹਰ ਸਟਾਲ ਵੀ ਲੱਗਾ ਹੋਇਆ ਹੈ। ਉੱਥੋਂ ਆਪ ਕਿਸੇ ਵੀ ਪ੍ਰਕਾਰ ਦੀ ਜੋ ਖੇੜਾ ਸਾਹਿਬ ਨਾਲ ਸੰਬੰਧਿਤ ਜਾਂ ਹੋਰ ਵੀ ਧਾਰਮਿਕ ਅਤੇ ਇਤਿਹਾਸਿਕ ਪੁਸਤਕਾਂ ਪ੍ਰਾਪਤ ਕਰ ਸਕਦੇ ਹੋ। ਸੋ ਇੱਕ ਵਾਰ ਫਿਰ ਸਮੁੱਚੀ ਸੰਗਤ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ ਹਾਂ। ਹੁਣ ਬੇਨਤੀ ਕਰਾਂਗਾ ਕੌਮ ਦੇ ਮਹਾਨ ਕਵੀਸ਼ਰ, ਜਿਨ੍ਹਾਂ ਨੇ ਕਿ ਕੱਲ੍ਹ ਰੋਜ਼ ਸ਼ਾਮ ਤੋਂ ਇਸ ਸਥਾਨ ਦੇ ਉੱਤੇ ਹਾਜ਼ਰੀ ਭਰਨੀ ਸ਼ੁਰੂ ਕੀਤੀ ਹੈ, ਉਹਨਾਂ ਸਮੁੱਚੀ ਸੰਗਤ ਵੱਲੋਂ, ਸਮੂਹ ਪ੍ਰਬੰਧ ਵੱਲੋਂ ਜਿਉਂ ਆਖਦਾ ਹਾਂ। ਸਤਿਕਾਰਯੋਗ ਭਾਈ ਸਾਹਿਬ ਭਾਈ ਮਹਿਲ ਸਿੰਘ ਜੀ ਅਤੇ ਉਹਨਾਂ ਦਾ ਕਵੀਸ਼ਰੀ ਜਥਾ, ਉਹ ਹੁਣ ਆਪ ਸੰਗਤਾਂ ਦੇ ਸਨਮੁੱਖ ਗੁਰੂ ਇਤਿਹਾਸ, ਸਿੱਖ ਇਤਿਹਾਸ ਸਰਵਣ ਕਰਾਵੇਗਾ। ਆਓ ਉਹਨਾਂ ਪਾਸੋਂ ਇਤਿਹਾਸ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ
2: ਵਾਹਿਗੁਰੂ ਜੀ
1: ਵਾਹਿਗੁਰੂ ਜੀ
2: ਵਾਹਿਗੁਰੂ ਜੀ
1: ਵਾਹਿਗੁਰੂ ਜੀ
2: ਵਾਹਿਗੁਰੂ ਜੀ ਵਾਹਿਗੁਰੂ ਜੀ।

0: ਵਾਹਿਗੁਰੂ ਜੀ ਵਾਹਿਗੁਰੂ।
1: ਵਾਹਿਗੁਰੂ ਜੀ
0: ਵਾਹਿਗੁਰੂ। ਧੰਨ ਗੁਰੂ ਨਾਨਕ ਮਹਾਰਾਜ ਜੀ। ਵਾਹਿਗੁਰੂ।

0: ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ, ਜਿਨ੍ਹਾਂ ਸਿੱਖੀ ਦੀਆਂ ਜੜ੍ਹਾਂ ਪੱਕੀਆਂ ਕਰਨ ਵਾਸਤੇ ਸਾਰਾ ਸਰਬੰਸ ਉਲਟਾ ਕੇ ਰੱਖ ਦਿੱਤਾ। ਪਰਣ ਕਰੋ ਕਿ ਆਪਣੇ ਬੱਚਿਆਂ ਨੂੰ ਗੁਰਸਿੱਖੀ ਦੇ ਨਾਲ ਜੋੜੀਏ। ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਤਨਾਮੇ ਦੇ ਬਚਨ ਆਉਂਦੇ ਹਨ, ਸਿੱਖ ਸਿੱਖਣੀ ਮਿਲ ਬਹਿ ਚਰਚਾ ਕਰੇ ਅਪਾਰ, ਭਜਨ ਸਿਖਾਵੇ ਪੂਤ ਕੋ ਹਰ ਤਜ ਬਾਰੰਬਾਰ। ਇਹ ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਆਪਣੇ ਬੱਚਿਆਂ ਨੂੰ ਕੋਲ ਬਿਠਾ ਕੇ ਉਹਨਾਂ ਨੂੰ ਸਿੱਖੀ ਦੀ ਗੁੜਤੀ ਦਈਏ। ਪ੍ਰਿੰਸੀਪਲ ਸਤਬੀਰ ਸਿੰਘ ਜੀ ਕਹਿੰਦੇ ਸੀ, ਮੇਰੀ ਮਾਂ ਉਹਨਾਂ ਚਿਰ ਕਿਸੇ ਨੂੰ ਜਲ ਪਾਣੀ ਛਕਣ ਨੂੰ ਨਹੀਂ ਸੀ ਦਿਆ ਕਰਦੀ ਜਿੰਨਾ ਚਿਰ ਪਰਿਵਾਰ ਦੇ ਸਾਰੇ ਮੈਂਬਰ ਬਹਿ ਕੇ ਤੇ ਜਪਜੀ ਸਾਹਿਬ ਦਾ ਪਾਠ ਨਹੀਂ ਸੀ ਕਰ ਲੈਂਦੇ, ਭਾਵੇਂ ਘਰ ਚ ਪ੍ਰਾਹੁਣਾ ਵੀ ਕਿਉਂ ਨਾ ਆਇਆ ਹੋਵੇ।
1: ਵਾਹਿਗੁਰੂ।
0: ਉਹ ਆਂਦੀ ਸੀ, ਅੰਮ੍ਰਿਤ ਵੇਲੇ ਦੋ ਹੀ ਬੰਦੇ ਸੌਂਦੇ ਆ, ਇੱਕ ਤੇ ਰੋਗੀ ਕਦੇ ਨੀ ਅੰਮ੍ਰਿਤ ਵੇਲੇ ਜਾਗੇਗਾ, ਤੇ ਦੂਜਾ ਨਾਸ਼ਤਕ ਬੰਦਾ ਜਿਹੜਾ ਰੱਬ ਦੀ ਹੋਂਦ ਨੂੰ ਮੰਨਦਾ ਹੀ ਨਹੀਂ ਗਾ ਉਹ ਵੀ ਅੰਮ੍ਰਿਤ ਵੇਲੇ ਜਾਗੇਗਾ। ਸੋ ਤੰਦਰੁਸਤ ਬੰਦਾ ਅੰਮ੍ਰਿਤ ਵੇਲੇ ਕਦੇ ਨੀ ਸੋਏਗਾ। ਸਤਿਗੁਰੂ ਕਿਰਪਾ ਕਰੇ, ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਉਸ ਇਲਾਕੇ ਦਾ ਚੌਧਰੀ ਭਾਈ ਡੱਲਾ ਸੁਣ ਰਿਹਾ ਸੀ, ਤੇ ਡੱਲਾ ਸੁਣਦਾ ਗਿਆ ਦਾ ਮਹਾਰਾਜ ਤੁਹਾਨੂੰ ਏਡੀ ਵੱਡੀ ਬਿਪਤਾ ਜੋ ਪੈ ਗਈ।
1: ਵਾਹਿਗੁਰੂ।
0: ਤੁਸੀਂ 8 ਮਹੀਨੇ ਉੱਥੇ ਆਨੰਦਪੁਰ ਸਾਹਿਬ ਘਿਰੇ ਰਹਿ ਜੇ ਤੇ ਤੁਸੀਂ ਮੈਨੂੰ ਯਾਦ ਕਰ ਲੈਂਦੇ ਹੋ, ਮੇਰਾ 500 ਜੰਗੀ ਜਵਾਨ ਸੀ, ਇੱਕ ਇੱਕ ਮੇਰਾ ਜਵਾਨ ਦਸਾਂ ਦਸਾਂ ਉੱਤੇ ਭਾਰੂ ਸੀ, ਮਹਾਰਾਜ ਕੋਈ ਬੰਦਾ ਹੀ ਘੱਲ ਦਿੰਦੇ ਹੋ ਵੀ ਡੱਲੇ ਨੂੰ ਸੱਦੋ। ਮਹਾਰਾਜ ਚਮਕੌਰ ਦੀ ਗੜੀ ਚ ਤੁਹਾਡੇ ਕਦੇ ਪੁੱਤ ਨਾ ਸ਼ਹੀਦ ਹੁੰਦੇ ਜੇ ਤੁਸੀਂ ਕਿਤੇ ਮੈਨੂੰ ਬੁਲਾ ਲੈਂਦੇ ਹੋ। ਪਰ ਸੋਚਿਆ ਨੀ ਡੱਲੇ ਨੇ ਵੀ ਮੈਂ ਖਲੋਤਾ ਕਿੱਥੇ ਆ। ਡੱਲਾ ਕੁਝ ਮਾਣ ਵਿੱਚ ਆ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਮਣੇ ਕੁਝ ਬਚਨ ਕਰ ਰਿਹਾ, ਉਹਨਾਂ ਲੈਣਾ ਨੂੰ ਤੁਹਾਡੇ ਸਾਹਮਣੇ ਜੋੜੀ ਕਵਿਤਾ ਚ ਇੰਜ ਬਿਆਨ ਕਰ ਰਹੀ ਬਈ।

0: ਆਂਦਾ ਮਹਾਰਾਜ ਤੁਸੀਂ ਮੈਨੂੰ ਯਾਦ ਕਰ ਲੈਂਦੇ ਹੋ, ਤੁਹਾਨੂੰ ਇੰਨੀ ਬਿਪਤਾ ਦਾ ਸਾਹਮਣਾ ਨਾ ਕਰਨਾ ਪੈਂਦਾ। ਵੇਖੋ ਉਹਦੇ ਅੰਦਰ ਭਾਵਨਾ ਤੇ ਹੈ ਸੇਵਾ ਕਰਨ ਦੀ, ਪਰ ਭਾਵਨਾ ਦੇ ਅੰਦਰ ਕੋਈ ਔਰਤ ਵੀ ਰਲ ਗਿਆ, ਭਾਵਨਾ ਦੇ ਅੰਦਰ ਹੋਮੇ ਰਲ ਗਈ, ਹੋਮੇ ਜਿਹੜੀ ਇਹ ਵੱਡਿਆਂ ਦੀ ਤਬਾਹੀ ਕਰ ਦਿੰਦੀ ਆ। ਮਾਨ ਮੁਨੀ ਮੁਨਵਰ ਗਲੇ ਮਾਨ ਸਭੇ ਕੋ ਖਾਏ, ਆਂਦੇ ਮੋਟਾ ਕੰਡਾ ਵਾਜੇ ਨਾ ਤੇ ਸੂਈ ਲੈ ਕੇ ਉਹਨੂੰ ਕੱਢ ਲਿਆ ਜਾਂਦਾ,
1: ਵਾਹਿਗੁਰੂ,
0: ਤੇ ਜੇ ਥੋੜਾ ਜਿਹਾ ਵਿੱਚ ਟੁੱਟ ਜੇ ਨਾ ਉਹਨੂੰ ਕੱਢਣਾ ਬੜਾ ਔਖਾ ਹੁੰਦਾ ਜੀ।
1: ਸੱਚ ਹੈ,
0: ਇਹ ਜਿਹੜੀ ਹੋਮੇ ਦੀ ਬਰੀਕ ਤਾਰ ਆ ਨਾ, ਇਹ ਤੇ ਕਈ ਜਨਮ ਨਹੀਂ ਬੰਦੇ ਦੇ ਵਿੱਚੋਂ ਨਿਕਲਦੀ, ਬਸ ਦਰਦ ਹੀ ਕਰਦੀ ਹੈ।
1: ਵਾਹਿਗੁਰੂ ਵਾਹਿਗੁਰੂ।
0: ਪਿੱਛੇ ਕੁਝ ਸਿੰਘ ਬੈਠੇ ਸੀ, ਵਿਚਾਰੇ ਕਮਜ਼ੋਰ ਹੀ ਸਨ, ਧਰਮੀ ਬੰਦੇ ਕਈ ਵਾਰਾਂ ਸਰੀਰ ਕਰਕੇ ਬਹੁਤੇ ਤਗੜੇ ਨਹੀਂ ਹੁੰਦੇ, ਕਈਆਂ ਦੇ ਬਸਤਰ ਵੀ ਫਟੇ ਹੋਏ ਸੀ, ਕਈਆਂ ਦੀਆਂ ਕਿਰਪਾਨਾਂ ਦੇ ਮਿਆਨ ਵੀ ਟੁੱਟੇ ਹੋਏ ਸੀ, ਤੇ ਡੱਲਾ ਥੋੜਾ ਜਿਹਾ ਪਛਾਣ ਨੂੰ ਵੇਖ ਕੇ ਤੇ ਹੱਸ ਪਿਆ। ਆਂਦਾ ਮਹਾਰਾਜ ਤੁਸੀਂ ਮੱਥਾ ਤੇ ਲਾ ਲਿਆ ਜੇ ਔਰੰਗਜ਼ੇਬ ਨਾ, ਤੇ ਤੁਸੀਂ ਆਪਣੀ ਫੌਜ ਦਾ ਧਿਆਨ ਨਹੀਂ ਦਿੱਤਾ ਵੀ ਆਹ ਲੜਨਗੇ ਔਰੰਗਜ਼ੇਬ ਨਾ। ਮਹਾਰਾਜ ਤੁਸੀਂ ਆਪਣੀ ਫੌਜ ਵੱਲੇ ਵੇਖੇ ਨੀ ਗਾ, ਸਤਿਗੁਰ ਨੇ ਵੇਖਿਆ ਹੋਇਆ ਇਹਨੇ ਮੇਰੇ ਸਿੰਘਾਂ ਨੂੰ ਮਖੌਲ ਕੀਤਾ। ਸਿੰਘੋ ਇੱਕ ਗੱਲ ਚੇਤੇ ਰੱਖਿਓ, ਜਿਹੜੀ ਪ੍ਰੀਤ ਆ ਨਾ, ਜਿਹੜਾ ਪਿਆਰ ਆ, ਉਹ ਸਿੱਖ ਦਾ ਤੇ ਗੁਰੂ ਦਾ ਬਿਲਕੁਲ ਬਰਾਬਰ ਹੈ। ਗੁਰੂ ਦੀ ਤੁਹੀਨ ਕਦੇ ਸਿੱਖ ਨਹੀਂ ਸਹਾਰਦਾ, ਤੇ ਸਿੱਖ ਦੀ ਤੁਹੀਨ ਕਦੇ ਗੁਰੂ ਨਹੀਂ ਜੇ ਸਹਾਰਦਾ।
1: ਵਾਹਿਗੁਰੂ
0: ਮਾਨ ਨੇ ਵੇਖਿਆ ਇਹਨੇ ਮੇਰੇ ਸਿੰਘਾਂ ਨੂੰ ਮਖੌਲ ਕੀਤਾ ਵੀ ਇਹਨਾਂ ਦੇ ਕੋਲ ਕੁਝ ਨਹੀਂ, ਇਹਨੂੰ ਅੱਜ ਵਿਖਾ ਕੇ ਘੱਲਣਾ ਵੀ ਸਿੰਘਾਂ ਦੇ ਕਿਨੂੰ। ਇਹਨਾਂ ਚਿਰ ਨੂੰ ਮਾਨ ਨੇ ਕੌਤਕ ਕਰਤਾ। ਇੱਕ ਲਾਹੌਰ ਤੋਂ ਸਿੱਖ ਆਇਆ, ਉਹਨੇ ਮਹਾਰਾਜ ਨੂੰ ਬੰਦੂਕ ਭੇਟ ਕੀਤੀ। ਮਹਾਰਾਜ ਸ਼ਸਤਰਾਂ ਨਾਲ ਬੜਾ ਪਿਆਰ ਕਰਿਆ ਕਰਦੇ ਸੀ, ਸ਼ਸਤਰ ਕਿਤੇ ਸਿੰਘ ਕੋ ਵੀ ਹੋਣ ਨਾ, ਮਹਾਰਾਜ ਉਹਦਾ ਵੀ ਬੜਾ ਅਦਬ ਕਰਦੇ ਜੀ, ਤੇ ਸ਼ਸਤਰਾਂ ਨੂੰ ਬਹੁਤ ਵੱਡੇ ਮਾਣ ਸਤਿਗੁਰ ਨੇ ਦਿੱਤੇ ਆ। ਅਸ ਕਿਰਪਾਨ ਖੰਡੋ ਖੜਗ ਤੁਪਕ ਤਵਰ ਅਰ ਤੀਰ ਸਹਿਬ ਸਰੋਈ ਸੈਥੀ ਯਹ ਹਮਾਰੇ ਪੀਰ,
2: ਤੀਰ ਤੁਹੀ
0: ਤੀਰ ਤੁਹੀ ਸੈਥੀ ਤੁਹੀ
2: ਤੁਹੀ ਤਬਰ ਤਲਵਾਰ,
0: ਨਾਮ ਤਿਹਾਰੋ ਜੋ ਜਪੈ ਪੈ ਸਿੰਧ ਪਉ ਪਾਰ, ਇਹ ਮੋਰ ਆ ਗਿਆ ਸੁਣ ਲਿਓ ਪਿਆਰੇ, ਬਿਨਾ ਕੇਸੰਗ ਸ਼ਸਤਰੰਗ ਨਾ ਦਿਓ ਦਦਾਰੇ। ਸਿੰਘਾ ਜਦੋਂ ਤੂੰ ਸਾਡੇ ਦਰਸ਼ਨਾਂ ਨੂੰ ਆਵੇ, ਤੇਰੇ ਕੋਲ ਸ਼ਸਤਰ ਹੋਣ, ਤੇਰੇ ਕੋਲ ਕੇਸ ਹੋਣ, ਬਿਨਾ ਕੇਸੰਗ ਸ਼ਸਤਰੰਗ ਨਰੰਗ ਭੇਡ ਜਾਣੋ, ਗਹੇ ਕਾਨ ਤਾਕੋ ਕਿਤੇ ਲੈ ਸਿਧਾਨੋ। ਸ਼ਸਤਰ ਤੋਂ ਬਿਨਾ ਬੰਦਾ ਇੱਕ ਭੇਡ ਦੀ ਨਿਆਈ ਹੈ, ਤੇ ਭੇਡ ਨੂੰ ਕੰਨੋ ਫੜ ਕੇ ਕੋਈ ਜਿੱਧਰ ਨੂੰ ਮਰਜ਼ੀ ਲੈ ਜੇ। ਮਹਾਰਾਜ ਦੇ ਬਚਨ, ਕਿਰਪਾਨ ਪਾਨ ਧਾਰੀਅੰ
1: ਕਰੋਰ
0: ਕਰੋਰ ਪਾਪ ਟਾਰੀਅੰ, ਜਦੋਂ ਤੁਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸ੍ਰੀ ਸਾਹਿਬ ਪਹਿਨੋਗੇ ਨਾ, ਤੁਹਾਡੇ ਇੱਕ ਨਹੀਂ ਤੁਹਾਡੇ ਕਰੋੜਾਂ ਪਾਪ ਟਲ ਜਾਣਗੇ, ਕਰੋੜਾਂ ਪਾਪ, ਕਿਉਂਕਿ ਬਹੁਤ ਵੱਡੇ ਮਾਣ ਮਾਰੇ ਨੇ ਸ਼ਸਤਰਾਂ ਨੂੰ ਦਿੱਤੇ ਆ। ਤੋ ਜਦੋਂ ਸ਼ਸਤਰ ਲਿਖਿਆ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਤੇਰਾ ਬਹੁਤ ਵਧੀਆ ਸ਼ਸਤਰ ਆ। ਬੜੀ ਉਪਮਾ ਸਿੱਖ ਨੇ ਕੀਤੀ। ਮਹਾਰਾਜ ਕਹਿੰਦੇ, ਆਂਦਾ ਮਹਾਰਾਜ ਪਰਖ ਕੇ ਵੇਖੋ, ਸ਼ਸਤਰ ਮੈਂ ਆਪਣੇ ਹੱਥਾਂ ਨਾਲ ਤਿਆਰ ਕੀਤਾ, ਬੜਾ ਵਧੀਆ ਸ਼ਸਤਰ ਆ। ਸਤਿਗੁਰੂ ਕਹਿਣ ਲੱਗੇ, ਸ਼ਸਤਰ ਤੇਰਾ ਵਧੀਆ ਵਾ, ਪਰ ਜਿਹੜੀ ਸ਼ਸਤਰ ਦੀ ਸੁੰਦਰਤਾ ਨਾ, ਉਹ ਉਹਦੀ ਬਨਾਵਟ ਵਿੱਚੋਂ ਨਹੀਂ, ਉਹ ਸ਼ਸਤਰ ਦੀ ਸੁੰਦਰਤਾ ਉਹਦੇ ਪਰਖ ਦੇ ਉੱਤੇ ਹੈ। ਮਨੁੱਖ ਦੀ ਸੁੰਦਰਤਾ ਵੀ ਉਹਦੇ ਲਿਬਾਸ ਤੋਂ ਨਹੀਂ, ਉਹਦੇ ਚਿਹਰੇ ਦੀ ਰੰਗਤ ਤੋਂ ਨਹੀਂ, ਉਹਦੇ ਆਚਰਣ ਤੋਂ ਹੈ ਕਿ ਉਹਦਾ ਆਚਰਣ ਕਿੱਡਾ ਉੱਚਾ ਹੈ।
1: ਵਾਹ ਵਾਹ ਵਾਹ ਵਾਹ।
0: ਤੋ ਸਤਿਗੁਰ ਸੱਚੇ ਪਾਤਸ਼ਾਹ ਨੇ ਬੜਾ ਮਾਣ ਦਿੱਤਾ। ਲਾਗੇ ਡੱਲਾ ਖਲੋਤਾ ਸੀ, ਮਹਾਰਾਜ ਕਹਿਣ ਲੱਗੇ, ਉਹ ਡੱਲਿਆ ਤੂੰ ਸੇਵਾ ਵਾਸਤੇ ਬੜਾ ਕਾਹਲਾ ਪੈ ਰਿਹਾ ਸਾਂ, ਵੀ ਮੈਨੂੰ ਜੇ ਚਮਕੌਰ ਦੇ ਜੰਗ ਵਿੱਚ ਸੱਦ ਲੈਂਦੇ ਤੇ ਮੈਂ ਆਹ ਕੁਝ ਕਰ ਦਿੰਦਾ, ਜਾ ਆਪਣਾ ਇੱਕ ਬੰਦਾ ਲਿਆ ਕੇ ਇੱਥੇ ਖੜਾ ਕਰ, ਅਸੀਂ ਬੰਦੂਕ ਪਰਖ ਕੇ ਵੇਖਣੀ ਆ ਵੀ ਗੋਲੀ ਇੱਕ ਵਿੱਚੋਂ ਕੱਢਦੀ ਕਿ ਨਹੀਂ ਕੱਢਦੀ। ਸੁਣੀਏ ਗੁਰੂ ਸਾਹਿਬ ਡੱਲੇ ਨੂੰ ਕੀ ਕਹਿ ਰਹੇ ਬਾਈ।

0: ਗੁਰੂ ਦਾ ਮੁਕਾਬਲਾ ਕਿਤੇ ਕਰਨਾ ਸੌਖਾ? ਗੁਰੂ ਪਰਚਾ ਉਹ ਪਾਉਂਦਾ ਜਿਹੜਾ ਕਦੇ ਕਿਸੇ ਨੇ ਵੇਖਿਆ ਨਹੀਂ ਹੁੰਦਾ, ਤੇ ਫਿਰ ਉਹਦੇ ਵਿੱਚੋਂ ਲੰਘਣਾ ਹੁੰਦਾ। ਡੱਲਾਂ ਦਾ ਮਹਾਰਾਜ ਬੰਦਾ ਕਾਹਦੇ ਵਾਸਤੇ, ਉਹਨੂੰ ਕਾਹਦੇ ਵਾਸਤੇ ਗੋਲੀ ਮਾਰਨੀ ਆ? ਮਹਾਰਾਜ ਕਹਿੰਦੇ ਵੀ ਇਹ ਬੰਦੂਕਾਂ ਔਰ ਗਾਜਰਾਂ ਚੀਰਨ ਵਾਸਤੇ ਹੁੰਦੀਆਂ, ਇਹਦੇ ਨਾਲ ਬੰਦੇ ਮਾਰੀ ਦੇ ਸ਼ਿਕਾਰ ਕਰੀਦਾ, ਇਹ ਕੋਈ ਖਿਡੌਣੇ ਥੋੜੀ ਆ। ਉਹ ਜੇ ਅੱਜ ਨਾ ਮਾਰਿਆ ਤੇ ਕੱਲ ਨੂੰ ਕੀ ਪਤਾ ਲੱਗੂ ਵੀ ਇਹ ਜੰਗ ਚ ਕੀ ਕਰਦੀ ਆ। ਡੱਲਾ ਕੰਬ ਗਿਆ ਹੁੰਦਾ, ਮਹਾਰਾਜ ਕੋਈ ਪੀਪਾ ਹੀ ਖੜਾ ਕਰ ਦੇਣੇ, ਤੁਸੀਂ ਨਿਸ਼ਾਨਾ ਹੀ ਮਾਰਨਾ। ਸਤਿਗੁਰੂ ਕਹਿਣ ਲੱਗੇ, ਡੱਲਿਆ ਸਾਡੀਆਂ ਆਦਤਾਂ ਹੋਰ ਆ, ਅਸੀਂ ਨਿਸ਼ਾਨੇ ਪੀਪਿਆਂ ਤੇ ਨਹੀਂ ਪਰਖਦੇ, ਇੱਥੇ ਜਿਉਂਦਾ ਬੰਦਾ ਸਾਨੂੰ ਚਾਹੀਦਾ।
1: ਸੱਚ ਹੈ,
0: ਸਿੱਖੋ ਗੁਰੂ ਦਾ ਮੁਕਾਬਲਾ ਕਰ ਲੈਣਾ। ਮੈਂ ਵੇਖਿਆ ਕੱਚੇ ਪਿੱਲੇ ਕਈ ਬਿਨਾਂ ਸੋਚੇ ਸਮਝੇ ਤੋਂ ਗੁਰੂ ਦੀ ਬਾਣੀ ਦੀ ਨਿੰਦਿਆ ਕਰਦੇ, ਗੁਰੂ ਦੇ ਇਤਿਹਾਸ ਦੀ ਨਿੰਦਿਆ ਕਰਦੇ ਆ, ਸਰੋਵਰਾਂ ਦੀ ਨਿੰਦਿਆ ਕਰਦੇ, ਮਹਾਂਪੁਰਸ਼ਾਂ ਦੀ ਨਿੰਦਿਆ ਕਰਦੇ ਆ। ਕਿਤੇ ਡੱਲੇ ਨੂੰ ਪੁੱਛ ਕੇ ਵੇਖ ਲਓ ਵੀ ਗੁਰੂ ਦੇ ਗਾੜੀ ਕਿਤਨਾ ਖਲੋਈਦਾ। ਅਜੇ ਤੇ ਗੁਰੂ ਤਰਸ ਕਰਦਾ ਵੀ ਇਹ ਡਿੱਗਦੇ ਢਹਿੰਦੇ ਜ਼ਿੰਦਗੀ ਬਤੀਤ ਕਰ ਹੀ ਲੈਣ। ਜਦੋਂ ਕਿਤੇ ਨਿਸ਼ਾਨੇ ਪਰਖਣ ਤੇ ਆ ਗਏ ਨਾ, ਫਿਰ ਅੱਗੇ ਕਿਸੇ ਟਿਕਣਾ ਨਹੀਂ ਗਾ।
1: ਸੱਚ ਹੈ,
0: ਡੱਲਾ ਆਂਦਾ ਮਹਾਰਾਜ ਮੈਂ ਜਾਣਾ ਕਰਦਾ ਪਤਾ। ਗਿਆ ਆਪਣੇ ਜਵਾਨਾਂ ਦੇ ਕੋਲ, ਆਂਦਾ ਉਹ ਤੁਹਾਨੂੰ ਮੈਂ ਵੱਡੀਆਂ ਵੱਡੀਆਂ ਤਨਖਾਹਾਂ ਦਿੰਦਾ ਰਿਹਾ, ਤੇ ਅੱਜ ਇੱਕ ਬੰਦਾ ਚਾਹੀਦਾ। ਉਹਨਾਂ ਆਖਿਆ ਕਾਹਦੇ ਵਾਸਤੇ? ਆਂਦਾ ਗੁਰੂ ਸਾਹਿਬ ਨੂੰ ਕਿਸੇ ਨੇ ਰਫਲ ਭੇਟ ਕੀਤੀ ਤੇ ਮਹਾਰਾਜ ਕਹਿੰਦੇ ਵੀ ਗੋਲੀ ਚਲਾ ਕੇ ਵੇਖਣੀ ਵੀ ਬੰਦੇ ਦੀ ਛਾਤੀ ਵਿੱਚੋਂ ਕੱਢਦੀ ਕਿ ਨਹੀਂ ਕੱਢਦੀ। ਉਹਨਾਂ ਆਖਿਆ ਤੇਰਾ ਕਿਤੇ ਦਿਮਾਗ ਤੇ ਨਹੀਂ ਬੰਦ ਪੈ ਗਿਆ? ਉਹ ਜੰਗ ਵਿੱਚ ਲੜ ਕੇ ਮਰ ਜਾਣਾ ਕੋਈ ਹੋਰ ਗੱਲ ਆ, ਉਹ ਇਤਨਾ ਬੇਨਿਆਈ ਮੌਤੇ ਕਿਹੜਾ ਮਰੇਗਾ? ਅਸੀਂ 500 ਆ, ਸਾਨੂੰ 10,000 ਨਾਲ ਲੜਾ ਲਾ, ਅਸੀਂ ਲੜਨ ਨੂੰ ਤਿਆਰ ਆ, ਮਰਾਂਗੇ ਜਾਂ ਮਾਰਾਂਗੇ, ਪਰ ਬੇਨਿਆਈ ਮੌਤੇ ਨਹੀਂ ਅਸੀਂ ਮਰਨਾ। ਉਹਨਾਂ ਆਖਿਆ ਉਹ ਤੁਹਾਡੇ ਨਾਂ ਵੱਡੀਆਂ ਵੱਡੀਆਂ ਜਗੀਰਾਂ ਲਾ ਦੂੰਗਾ, ਤੁਹਾਡੀਆਂ ਕਈਆਂ ਪੀੜੀਆਂ ਖਾਣੀਆਂ ਵੀ ਸਾਡੇ ਵੱਡਿਆਂ ਨੇ ਤੇਗਾਂ ਮਾਰੀਆਂ ਸੀ, ਤੇ ਨਾਲੇ ਜਿਹੜਾ ਗੁਰੂ ਦੇ ਹੱਥੋਂ ਮਰ ਗਿਆ ਉਹ ਸਿੱਧਾ ਸਵਰਗਾਂ ਨੂੰ ਜਾਏਗਾ। ਇੱਕ ਨੇ ਆਖਿਆ ਜਿਹੜਾ ਸਵਰਗਾਂ ਦਾ ਬੂਹਾ ਸਾਨੂੰ ਵਿਖਾਉਣਾ ਤੈਨੂੰ ਨੀ ਦੀਨਾ, ਤੂੰ ਖਲੋਜਾ ਕਹੋਗੇ? 500 ਦਾ 500 ਮੁੱਕਰ ਗਿਆ। ਡੱਲਾ ਤੁਰਿਆ ਆਉਂਦਾ, ਨੀਵਾਂ ਸਿਰ ਕੀਤਾ, ਸਤਿਗੁਰੂ ਕਹਿਣ ਲੱਗੇ, ਡੱਲਿਆ ਸਾਡੀ ਬੰਦੂਕ ਕਿਤੇ ਠੰਡੀ ਨਾ ਪੈ ਜੇ, ਇਹ ਤੋਂ ਪਹਿਲਾਂ ਪਹਿਲਾਂ ਲਿਆ ਕੇ ਕਿਸੇ ਨੂੰ ਖੜਿਆ ਕਰ ਦੇ। ਡੱਲਾ ਦਾ ਮਹਾਰਾਜ ਉਹਦੇ ਸਾਰੇ ਮੁੱਕਰ ਗਿਆ। ਸਤਿਗੁਰੂ ਕਹਿਣ ਲੱਗੇ, ਤੂੰ ਤੇ ਨਾ ਸਮੇਂ ਚਮਕੌਰ ਦੀ ਗੜੀ ਆਹ ਕੁਝ ਕਰਨ ਦਾ ਹੋਇਆ ਤੇਰੇ ਬੰਦੇ? ਮਹਾਰਾਜ ਉਹ ਤੇ ਸਾਰੇ ਬਹਿ ਗਏ ਆ। ਸਤਿਗੁਰੂ ਕਹਿਣ ਲੱਗੇ, ਉਹ ਬਹਿ ਗਏ ਆ, ਤੂੰ ਖਲੋਤਾ ਨਾ, ਤੂੰ ਖਲੋਤਾ ਰਹਿ, ਨਿਸ਼ਾਨਾ ਤੇਰੇ ਤੇ ਪਰਖ ਕੇ ਵੇਖ ਲੈਂਦੇ ਆ। ਆਓ ਸਤਿਗੁਰ ਪਾਤਸ਼ਾਹ ਨੇ ਜਦੋਂ ਇਸ ਤਰ੍ਹਾਂ ਆਖਿਆ, ਡੱਲਾ ਕਿਸ ਤਰ੍ਹਾਂ ਥਰ ਥਰ ਕੰਬ ਰਿਹਾ। ਆਖਰੀ ਲੈਣਾ ਜੋੜੀ ਇੰਜ ਬਿਆਨ ਕਰ ਰਹੀ ਬਈ,

0: ਕੌਣ? ਸਤਿਗੁਰ ਦਿਆਂ ਹੱਥਾਂ ਚ ਤਾਕੇ ਰਫਲ ਸਹਿਮ ਗਿਆ ਡੱਲਾ, ਕੋਈ ਰਸਤਾ ਸੁੱਝਦਾ ਨਹੀਂ ਜਾਵੇ ਕਿਵੇਂ ਛਡਾਇਆ ਪੱਲਾ। ਉਦੋਂ ਤੋੜੇ ਵਾਲੀਆਂ ਬੰਦੂਕਾਂ ਹੁੰਦੀਆਂ ਸੀ ਤੇ ਅੱਗ ਰੱਖਣ ਨਾਲ ਬਾਅਦ ਵਿੱਚ ਚੱਲਿਆ ਕਰਦੀਆਂ ਸੀ, ਉਹ ਧੂੰਆਂ ਨਿਕਲ ਰਿਹਾ ਸੀ। ਡੱਲੇ ਨੇ ਸੋਚਿਆ ਵੀ ਇਹਨੇ ਹੁਣ ਭੱਜਿਆ ਵੀ ਨਹੀਂ ਜਾਣ ਦੇਣਾ ਤੇ ਖਲੋਤਿਆਂ ਵੀ ਮਾਰ ਦੇਗਾ। ਆਂਦਾ ਮਹਾਰਾਜ ਮੌਤ ਤੋਂ ਮੈਨੂੰ ਬੜਾ ਦਰਦ ਲੱਗਦਾ ਜੀ, ਮਹਾਰਾਜ ਮਰਨ ਨੂੰ ਮੇਰਾ ਵੀ ਜੀ ਨਹੀਂ ਕਰਦਾ। ਮਹਾਰਾਜ ਕਹਿਣ ਲੱਗੇ ਫਿਰ ਆਓ ਪਿੱਛੇ ਹੋ ਕੇ ਬਹਿ ਜਾ, ਤੈਨੂੰ ਅਜੇ ਜੋੜੇ ਝਾੜਨ ਦੀ ਲੋੜ ਆ। ਸਿੱਖਾਂ ਨੂੰ ਵੇਖ ਕੇ ਤੇ ਇਤਨਾ ਮਖੌਲ ਨਹੀਂ ਕਰੀਦਾ ਹੁੰਦਾ, ਤੈਨੂੰ ਪਤਾ ਨਹੀਂ ਇਹਨਾਂ ਪਾਟਿਆਂ ਕੱਪੜਿਆਂ ਵਾਲੇ ਦੇ ਵਿੱਚ ਕੀ ਆ। ਤੇ ਜੇ ਤੂੰ ਵੇਖਣਾ ਨਾ ਬਾਹਰ ਸਿੰਘਾਂ ਦਾ ਛਾਉਣਾ ਹੀ, ਜਾ ਕਿਤੇ ਇੱਕ ਸਿੱਖ ਨੂੰ ਆਖੀ, ਫਿਰ ਤੂੰ ਆਪਣੀਆਂ ਅੱਖਾਂ ਨਾਲ ਸਭ ਕੁਝ ਵੇਖ ਲਏਗਾ। ਡੱਲਾ ਬਾਹਰ ਗਿਆ, ਦੋ ਸਿੰਘ ਭਾਈ ਵੀਰ ਸਿੰਘ ਤੇ ਤੀਰ ਸਿੰਘ, ਉਹਨਾਂ ਦਾ ਸਥਾਨ ਬਣਿਆ ਕਿਤੇ ਦਮਦਮਾ ਸਾਹਿਬ ਜਾਓ ਤੇ। ਜਦੋਂ ਆਵਾਜ਼ ਪਈ ਵੀ ਮਹਾਰਾਜ ਨੇ ਇੱਕ ਸਿੱਖ ਨੂੰ ਬੁਲਾਇਆ ਤੇ ਮਹਾਰਾਜ ਨੇ ਰਫਲ ਉੱਪਰ ਰੱਖਣੀਆਂ, ਦਸਤਾਰਾਂ ਸਜਾ ਰਹੇ ਸੀ, ਅੱਧੀਆਂ ਦਸਤਾਰਾਂ ਬੰਨੀਆਂ ਹੋਈਆਂ ਸੀ ਤੇ ਅੱਧੀਆਂ ਦੇ ਹੱਥਾਂ 'ਚ ਫੜੀਆਂ ਸੀ। ਦੌੜ ਕੇ ਆ ਕੇ ਛਾਤੀਆਂ ਤਾਣ ਕੇ ਮਹਾਰਾਜ ਦੇ ਦਰਬਾਰ 'ਚ ਖਲੋ ਗਏ ਆ। ਪਿਛਲਾ ਧੱਕਾ ਮਾਰ ਕੇ ਅਗਲੇ ਨੂੰ ਆਉਂਦਾ, ਓਏ ਗੋਲੀ ਗੁਰੂ ਸਾਹਿਬ ਦੀ ਮੇਰੇ ਵੱਜਣੀ ਚਾਹੀਦੀ ਆ। ਪਿਛਲਾ ਫਿਰ ਧੱਕਾ ਮਾਰਦਾ, ਨਹੀਂ ਓਏ ਪਹਿਲਾਂ ਮੈਂ ਪਹੁੰਚਿਆ ਸਾਂ, ਗੋਲੀ ਗੁਰੂ ਦੀ ਮੇਰੇ ਵੱਜਣੀ ਚਾਹੀਦੀ ਆ। ਇਹਨੂੰ ਆਂਦੇ ਸਿੱਖੀ ਦੀ ਪਰਿਭਾਸ਼ਾ। ਜਦੋਂ ਇਸ ਤਰ੍ਹਾਂ ਕਰਦਿਆਂ ਵੇਖਿਆ ਤੇ ਮਾਰ ਨੇ ਬੰਦੂਕ ਥੋੜੀ ਦੀ ਤਾਂ ਨੂੰ ਚੁੱਕ ਕੇ ਤੇ ਘੋੜਾ ਦੱਬਤਾ, ਦਵੇਂ ਨੀਵੀਆਂ ਪਾ ਕੇ ਖਲੋਤੇ ਆ, ਜਾਰ ਜਾਰ ਅੱਖਾਂ ਵਿੱਚੋਂ ਨੀਰ ਜਾ ਰਿਹਾ। ਮਹਾਰਾਜ ਤਖ਼ਤ ਤੋਂ ਉੱਤਰ ਕੇ ਤੇ ਥੱਲੇ ਆ ਜਾਂਦੇ ਆ। ਸਿੰਘੋ, ਜਦੋਂ ਕੋਈ ਸਿੱਖ ਗੁਰੂ ਦੇ ਨਾਲ ਆਪਣਾ ਪਿਆਰ ਨਿਭਾਉਂਦਾ ਨਾ, ਗੁਰੂ ਫਿਰ ਤਖ਼ਤ ਛੱਡ ਕੇ ਤੇ ਸਿੱਖ ਦੇ ਕੋਲ ਫਰਸ਼ ਤੇ ਆ ਜਾਂਦਾ ਜੀ। ਦਵਾਂ ਨੂੰ ਗਲ ਵਕੜੀ ਚ ਲੈ ਲਿਆ, ਦਵਾਂ ਨੇ ਸਤਿਗੁਰ ਦੇ ਮੋਢਿਆਂ ਨਾਲ ਸੀਸ ਲਾਏ ਆ, ਜਾਰ ਜਾਰ ਰੋਈ ਜਾ ਰਹੇ ਆ। ਮਹਾਰਾਜ ਕੋਈ ਜ਼ਿੰਦਗੀ ਚ ਗਲਤੀ ਹੋ ਗਈ ਸੀ, ਤੁਹਾਡੀ ਗੋਲੀ ਸਾਡੇ ਸਿੱਧੀ ਵੱਜ ਜਾਂਦੀ, ਮਹਾਰਾਜ ਜੇ ਜੰਮਣ ਮਰਨ ਕੱਟਿਆ ਜਾਂਦਾ। ਮਹਾਰਾਜ ਕਹਿਣ ਲੱਗੇ, ਨਹੀਂ ਸਿੱਖੋ ਤੁਸੀਂ ਮੌਤ ਵਿੱਚੋਂ ਨੰਘੇ ਜੇ। ਤੇ ਡੱਲਾ ਵੇਖ ਕੇ ਹੈਰਾਨ ਹੋ ਗਿਆ, ਆਂਦਾ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਬਖਸ਼ ਲਓ। ਮਹਾਰਾਜ ਕਹਿਣ ਲੱਗੇ, ਡੱਲਿਆ ਜਿਨ੍ਹਾਂ ਨੂੰ ਤੂੰ ਆਨਾ ਸਾ ਨਾ, ਵੀ ਇਹ ਔਰੰਗਜ਼ੇਬ ਦਾ ਕੀ ਵਿਗਾੜਨਗੇ। ਡੱਲਿਆ ਉਹੋ ਹੀ ਆ ਜਿਨ੍ਹਾਂ ਦੀ ਗਿਣਤੀ ਚਮਕੌਰ ਦੀ ਗੜੀ ਵਿੱਚ 40 ਸੀ, ਜਿਨ੍ਹਾਂ ਨੇ ਠੰਡੀਆਂ ਰਾਤਾਂ 'ਚ ਮੇਰਾ ਸਾਥ ਨਹੀਂ ਛੱਡਿਆ, ਭੁੱਖਣ ਭਾਣੇ ਦੁਸ਼ਮਣਾਂ ਲੜਦੇ ਰਹਿਆ। ਸਿੱਖੋ, ਜ਼ਿੰਦਗੀ ਦੀਆਂ ਚੀਜ਼ਾਂ ਮਨੁੱਖ ਦੀਆਂ ਲੋੜਾਂ ਹਨ, ਪਰ ਵੇਖੋ ਇਹਨਾਂ ਲੋੜਾਂ ਨੇ ਅਜੇ ਸਾਡਾ ਕੋਈ ਸਵਾਰਿਆ? ਜਿਸ ਕਰਕੇ ਅਸੀਂ ਗੁਰੂ ਦੀ ਸਿੱਖੀ ਨੂੰ ਤਲਾਂਜਲੀ ਦੇਤੀ ਆ, ਵੇਖੋ ਇਹ ਸਿੱਖੀ ਛੱਡ ਕੇ ਕੋਈ ਸੁੱਖ ਦਾ ਸਾਹ ਲਿਆ ਜੇ? ਜੇ ਤੇ ਆਪਣੀ ਤੁਸੀਂ ਆਤਮਾ ਤੋਂ ਪੁੱਛੋਗੇ ਤੇ ਜਵਾਬ ਇੱਕੋ ਹੀ ਮਿਲੇਗਾ ਕਿ ਬੜੇ ਸੁੱਖ ਦੇ ਸਾਧਨ ਇਕੱਠੇ ਕੀਤੇ, ਪਰ ਮਨ ਨੂੰ ਸੰਤੋਖ, ਮਨ ਦੀ ਚੰਚਲਤਾਈ ਨਹੀਂ ਹਟੀ। ਜੇ ਤੁਸੀਂ ਆਪਣੀ ਗਿਆਨਤਾ ਤੋਂ ਪੁੱਛੋਗੇ ਉੱਥੋਂ ਤੇ ਜੋ ਤੁਸੀਂ ਮਰਜ਼ੀ ਸੁਣ ਲਿਓ। ਗੁਰੂ ਕਿਰਪਾ ਕਰੇ, ਸਮਾਂ ਅਜਾਜ ਨਹੀਂ ਦਿੰਦਾ, ਸੂਈ ਬਿਲਕੁਲ ਨਿਰਧਾਰਤ ਸਮੇਂ ਤੇ ਪਹੁੰਚ ਚੁੱਕੀ ਹੈ। ਅਤਿ ਸਤਿਕਾਰਯੋਗ ਪੰਥ ਦੇ ਬੜੇ ਹੀ ਸਤਿਕਾਰੇ ਹੋਏ ਜੋ ਸਾਨੂੰ ਪਿਛਲੇ ਸਾਲੀ ਅਰਬ ਦਾ ਕਹਿ ਗਏ ਗਿਆਨੀ ਇੰਦਰਜੀਤ ਸਿੰਘ ਜੀ ਬੰਬੇ ਵਾਲੇ, ਉਹਨਾਂ ਦੇ ਬਰਖਰਦਾਰ ਸਪੁੱਤਰ ਜਿਨ੍ਹਾਂ ਨੇ ਆਪ ਜੀ ਨੂੰ ਬਾਣੀ ਨਾਲ ਨਿਹਾਲ ਕਰਨਾ। ਆਓ ਅਗਲਾ ਪ੍ਰੋਗਰਾਮ ਸਕੱਤਰ ਸਾਹਿਬ ਕੋ ਸਰਵਣ ਕਰੋ, ਇਸੇ ਤਰ੍ਹਾਂ ਸ਼ਨੀਵਾਰ ਤੱਕ ਹਾਜ਼ਰੀ ਭਰਨੀ ਆ, ਵੱਧ ਤੋਂ ਵੱਧ ਸੰਗਤਾਂ ਰਾਤ ਦੇ ਦੀਵਾਨਾਂ 'ਚ ਹਾਜ਼ਰੀ ਭਰਿਆ ਕਰੋ। ਪਤੇ ਬੁਲਾਓ ਤੇ ਗੱਜ ਕੇ ਆਖੋ ਜੀ,
1: ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਸਤਿਕਾਰਯੋਗ ਭਾਈ ਮਹਿਲ ਸਿੰਘ ਜੀ, ਉਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਕਵੀਸ਼ਰੀ ਦੁਆਰਾ ਨਿਹਾਲ ਕੀਤਾ। ਗੁਰ ਇਤਿਹਾਸ ਕਿਹੋ ਜਿਹਾ, ਗੁਰੂ ਦੇ ਪਿਆਰੇ ਸਿੱਖ ਉਸ ਸਮੇਂ ਦੇ ਸੀ, ਅਤੇ ਅਸੀਂ ਵੀ ਕੋਸ਼ਿਸ਼ ਕਰੋ ਕਿ ਅਸੀਂ ਪੁਰਾਤਨ ਸਿੰਘ ਜਿਨ੍ਹਾਂ ਦਾ ਇਤਿਹਾਸ ਸੁਣਦੇ ਹਾਂ, ਮਹਾਰਾਜ ਸਾਡੇ 'ਤੇ ਵੀ ਬਖਸ਼ਿਸ਼ ਕਰੇ, ਕਿਤੇ ਸਾਡੇ 'ਚ ਵੀ ਉਹੋ ਜਿਹੇ ਗੁਣ ਆ ਜਾਣ। ਉਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਵੇਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਢਾਡੀਆਂ ਨਾਲ ਪਿਆਰ ਕੀਤਾ, ਢਾਡੀ ਤਿਆਰ ਕੀਤੇ, ਇਸੇ ਤਰ੍ਹਾਂ ਦਸਵੇਂ ਪਾਤਸ਼ਾਹ ਨੇ, ਇਤਿਹਾਸ ਹੈ ਕਿ ਪਾਉਂਟਾ ਸਾਹਿਬ ਆਪਣੇ ਕਵੀ ਕਵੀਸ਼ਰ ਸਿੰਘਾਂ ਨੂੰ ਬਹੁਤ ਪਿਆਰ ਕੀਤਾ, ਉਹਨੂੰ ਤਿਆਰ ਕੀਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ। ਸੋ ਇਹਨਾਂ 'ਤੇ ਬੜੀ ਬਖਸ਼ਿਸ਼ ਹੈ। ਸਪੈਸ਼ਲ ਬੇਨਤੀ ਕਰਕੇ ਆ ਹਫ਼ਤਾ ਇਹਨਾਂ ਨੂੰ ਆਪ ਸੰਗਤਾਂ ਦੇ ਸਨਮੁੱਖ ਕੀਤਾ, ਕਿਉਂਕਿ 1 ਜੂਨ ਇੰਡੀਆ ਦੇ ਵਿੱਚ ਅੱਜ ਹੋ ਗਈ ਆ, ਅਤੇ ਜੋ ਸਿੱਖ ਕੌਮ ਦੇ ਨਾਲ ਹੋਇਆ ਜੂਨ 1984 'ਚ, ਉਸ ਹੀ ਸੰਬੰਧ ਦੇ ਵਿੱਚ ਆ ਜਿਹੜਾ ਹਫ਼ਤਾ ਆ, ਸ਼ਹੀਦੀ ਹਫ਼ਤਾ, ਸਾਰਾ ਸ਼ਹੀਦਾਂ ਨੂੰ ਯਾਦ ਕਰਨਾ, ਅਤੇ 6 ਜੂਨ ਜੋ ਸ਼ਨਿਚਰਵਾਰ ਵਾਲੇ ਦਿਨ, ਹਰੇਕ ਸਾਲ ਦੀ ਤਰ੍ਹਾਂ ਜੋ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਅਤੇ ਪਾਤਸ਼ਾਹੀ ਰੈਲੀ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਪਾਤਸ਼ਾਹੀ ਰੈਲੀ ਜਿਹੜੀ ਉਹ ਕੱਢੀ ਜਾਂਦੀ ਆ, ਸੈਨ ਫਰਾਂਸਿਸਕੋ ਵਿਖੇ 2nd Street ਤੋਂ ਸ਼ੁਰੂ ਹੋ ਕੇ ਸਿਵਿਕ ਸੈਂਟਰ ਤੱਕ ਜਾ ਕੇ ਸਮਾਪਤ ਹੋਣੀ ਆ, ਅਤੇ ਉੱਥੇ ਦੇਸ਼ਾਂ ਵਿਦੇਸ਼ਾਂ ਤੋਂ ਜੋ ਬੁਲਾਏ ਹੋਏ ਨੇ, ਆਪ ਸੰਗਤਾਂ ਦੇ ਦਰਸ਼ਨ ਕਰਨਗੇ, ਸਨਮੁੱਖ ਹੋਣਗੇ, ਇਤਿਹਾਸ ਅਤੇ ਗੁਰੂ ਮਹਾਰਾਜ ਦੇ ਜੋ ਆਪਣਾ ਦਿਹਾੜੇ ਆ ਉਹ ਉੱਥੇ ਆਪ ਸੰਗਤਾਂ ਨੂੰ ਸਰਵਣ ਕਰਾਉਣਗੇ। ਸੋ ਆਓ, ਭਾਈ ਮਹਿਲ ਸਿੰਘ ਜੀ ਹੁਣਾਂ ਦਾ ਜਥਾ ਵੀ ਸਪੈਸ਼ਲ ਉੱਥੇ ਸਾਡੇ ਸੰਗਤਾਂ ਦੀ ਹਾਜ਼ਰੀ ਭਰਨਗੇ। ਆਇਆ ਕਰੋ, ਜਿੰਨੇ ਦਿਨ ਭਾਈ ਸਾਹਿਬ ਹੁਣ ਇੱਥੇ ਆ, ਜ਼ਰੂਰ ਆ ਕੇ ਇਹਨਾਂ ਨੂੰ ਸਰਵਣ ਕਰਿਆ ਕਰੋ। ਆਓ, ਮੈਂ ਹੁਣ ਕੀਰਤਨੀ ਜਥੇ ਤੋਂ ਮਾਫ਼ੀ ਮੰਗਦਾ, ਕਿਉਂਕਿ ਅੱਜ ਦਾ ਜੋ ਵਿਸ਼ੇਸ਼ ਦੀਵਾਨ ਹੈ, ਸਤਿਕਾਰਯੋਗ ਸੱਚਖੰਡ ਵਾਸੀ ਭਾਈ ਇੰਦਰਜੀਤ ਸਿੰਘ ਜੀ, ਸੱਚ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਜਿਨ੍ਹਾਂ 'ਤੇ ਬਹੁਤ ਬਖਸ਼ੇ ਸੀ। ਦਾਸ ਨੇ ਲਾਗੇ ਹੋ ਕੇ ਵੀ ਦੇਖਿਆ ਕਿ ਦਸਮ ਪਾਤਸ਼ਾਹ ਦੀ ਮਹਿੰਗੀ ਬਾਣੀ ਜਿਹੜੀ ਉਹ ਕੀਰਤਨ ਕਰਦੇ ਸੀ, ਜਿਹੜੇ ਕਿ ਸਾਰੇ ਕੀਰਤਨੀਏ ਨਹੀਂ ਕਰ ਸਕਦੇ, ਇੰਨੀ ਉਹਨਾਂ 'ਤੇ ਬਖਸ਼ੇ ਸੀ, ਅਤੇ ਬੜੇ ਮਿੱਠ ਬੋਲੜੇ

0: ਪ੍ਰੋਗਰਾਮ ਅੱਜ ਉਥਲ ਪੁਥਲ ਹੋ ਗਿਆ। ਕਈ ਵਾਰ ਇਸ ਤਰ੍ਹਾਂ ਇਹ ਵੱਡੀ ਸਟੇਜ ਆ, ਇੱਥੇ ਨਿਭਾਉਂਦਿਆਂ ਕਈ ਕਮੀਆਂ ਰਹਿ ਜਾਂਦੀਆਂ। ਕੋਸ਼ਿਸ਼ ਕਰੀਦੀ ਆ, ਪ੍ਰਬੰਧ ਕਰਦੇ ਆ ਕਿ ਇਹੋ ਜਿਹੀ ਕੋਈ ਕਮੀ ਨਾ ਹੋਵੇ। ਕਈ ਵਾਰ ਸਾਊਂਡ ਸਿਸਟਮ 'ਚ ਆ ਜਾਂਦੀ, ਕਿਉਂਕਿ ਸਾਊਂਡ ਸਿਸਟਮ ਅੱਜ ਕੱਲ੍ਹ ਨਵੇਂ ਲਾ ਤੇ ਆ, ਕੰਪਿਊਟਰਾਂ ਨਾਲ ਇਹ ਸੈੱਟ ਹੁੰਦੇ ਆ। ਅੱਗੇ ਪੁਰਾਣੇ ਅਸੀਂ ਜਾ ਕੇ ਕੁੰਡੀ ਬਰੋੜਦੇ ਦੀ ਸੀ, ਪਰ ਹੁਣ ਪੜ੍ਹਾਈ ਲਿਖਾਈ ਦਾ ਯੁੱਗ ਆ, ਕੰਪਿਊਟਰਾਂ ਨਾਲ ਘਰੋਂ ਬੈਠੇ ਇੱਥੇ ਆ ਕੇ ਕੰਪਿਊਟਰਾਂ ਨਾਲ ਹੁੰਦੇ ਆ, ਅਤੇ ਸਾਨੂੰ ਪਤਾ ਨਹੀਂ ਲੱਗਦਾ। ਮੈਂ ਭਾਈ ਮਹਿਲ ਸਿੰਘ ਜੀ ਹੁਣਾਂ ਦੇ ਜਥੇ ਤੋਂ ਮਾਫ਼ੀ ਮੰਗਦਾ। ਅਸੀਂ ਕਰਾਂਗੇ ਸੀ ਠੀਕ ਹੈ ਜਿਹੜਾ ਸਾਊਂਡ ਸਿਸਟਮ ਅਗਲੀ ਵਾਰ। ਸੋ ਆਓ ਹੁਣ ਮੈਂ ਬੇਨਤੀ ਕਰਦਾ, ਭਾਈ ਬਤਾਪ ਸਿੰਘ ਜੀ ਸੈਕਰਾਮੈਂਟੋ ਵਾਲੇ ਆਪ ਸੰਗਤਾਂ ਨੂੰ ਕੀਰਤਨ ਨਾਲ ਜੋੜਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਜੁੜ ਬੈਠੇ ਹਾਂ। ਮੇਰੇ ਵੀਰ ਜੋ ਕਵੀ ਸ੍ਰੀ ਜਥਾ ਭਾਈ ਸਾਹਿਬ ਭਾਈ ਮਹਿਲ ਸਿੰਘ ਜੀ, ਸਤਿਕਾਰਯੋਗ ਬਾਪੂ ਜੀ, ਬਹੁਤ ਸੁਰੀਲੇ ਹਨ। ਇਹਨਾਂ ਤੋਂ ਬਾਅਦ ਕਿਉਂਕਿ ਢਾਡੀਆਂ ਦਾ ਜਿਹੜਾ ਕਵੀਸਰੀਆਂ ਦਾ ਜਿਹੜਾ ਗਾਉਣਾ ਹੈ ਉਹ ਸੋਰੀ ਉੱਚੀ ਰੱਖਣੀ ਪੈਂਦੀ, ਅਤੇ ਇਹਨਾਂ ਤੋਂ ਬਾਅਦ ਗਾਉਣਾ ਔਖਾ ਵੀ ਹੈ, ਕਿਉਂਕਿ ਸੁਰ ਜਿਹੜੀ ਹੈ, ਜੇ ਉਹ ਸੁਰ ਦੇ ਨਾਲ ਸੁਰ ਨਾ ਮਿਲੇ ਫਿਰ ਉਹ ਗੱਲ ਬਣਦੀ ਨਹੀਂ। ਅੱਜ ਆਪਾਂ ਸਤਿਕਾਰਯੋਗ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਬੰਬੇ ਵਾਲੇ, ਜਿਨ੍ਹਾਂ ਦੇ ਨਾਲ ਦਾਸ ਦਾ ਬਹੁਤ ਸੁਨੇਹ, ਬਹੁਤ ਪਿਆਰ, ਬਹੁਤ ਅਸੀਸਾਂ ਉਹਨਾਂ ਕੋਲ ਲਈਆਂ, ਬਹੁਤ ਕੁਝ ਸਿੱਖਿਆ, ਬਹੁਤ ਗੱਲਾਂ ਯਾਦ ਆ ਜਾਂਦੀਆਂ ਹਨ। ਗੁਰੂ ਰੂਪ ਸਾਧ ਸੰਗਤ ਜੀ, ਲਾਸਟ ਉਹਨਾਂ ਦਾ ਕੀਰਤਨ ਯੂਕੇ ਦੇ ਵਿੱਚ ਸੀ। ਯੂਕੇ ਤੋਂ ਪਹਿਲਾਂ ਸੈਕਰਾਮੈਂਟੋ ਗੁਰਦੁਆਰਾ ਸੰਤ ਸਾਗਰ ਉਹਨਾਂ ਦਾ ਇੱਕ ਵੀਕ ਸੀ। ਮੇਰਾ ਵੀਰ ਇੰਦਰਜੀਤ ਵੀ ਬੈਠੇ ਨੇ, ਸਿਮਰਨ ਸਿੰਘ ਜੀ ਮੇਰੇ ਵੀਰ ਬੈਠੇ ਨੇ, ਅਤੇ ਉਹ ਜਿਹੜੀਆਂ ਸਾਡੀਆਂ ਪਰਿਵਾਰਕ ਰਿਸ਼ਤੇਦਾਰੀਆਂ ਹਨ, ਅਸੀਂ ਬੜੇ ਪਿਆਰ ਨਾਲ ਪਾਪਾ ਜੀ ਕਹਿ ਦਿੰਦੇ ਹਾਂ, ਅਤੇ ਜਦੋਂ ਉਹਨਾਂ ਨਾਲ ਵਿਚਾਰਾਂ ਕਰਨੀਆਂ, ਬਾਣੀ ਦੀਆਂ ਬਹੁਤ ਗੱਲਾਂ ਜਿਹੜੀਆਂ ਕਿਵੇਂ ਕਿਹੜੀ ਕੰਪੋਜੀਸ਼ਨ ਕਿਸ ਤਰੀਕੇ ਦੀ ਹੋਣੀ ਚਾਹੀਦੀ ਹੈ, ਇਹ ਬਹੁਤ ਕੁਝ ਸਿੱਖਿਆ। ਆਓ ਉਹਨਾਂ ਦੀ ਅੱਜ ਯਾਦ ਵਿੱਚ ਆਪਾਂ ਜੁੜ ਬੈਠੇ ਹਾਂ, ਅਤੇ ਜੂਨ 84 ਦੇ ਸ਼ਹੀਦਾਂ ਦੀ ਯਾਦ ਵਿੱਚ ਇਹ ਸਾਰਾ ਸਮਾਗਮ ਹੈ। ਆਓ ਗੁਰੂ ਸਾਹਿਬ ਕਿਰਪਾ ਕਰਨ ਜਿਤਨਾ ਸਮਾਂ ਹੈ ਸਮੇਂ ਵਿੱਚ ਰਹਿ ਕੇ ਆਪਾਂ ਕੀਰਤਨ ਦੀ ਹਾਜ਼ਰੀ ਭਰੀਏ ਜੀ। ਦਿਓ ਆ ਗਿਆ ਜੀ।

ਸੋ ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਦਾਸਾਂ ਦੀ ਇਤਨੀ ਕੁ ਸੇਵਾ ਪ੍ਰਵਾਨ ਕਰਨੀ, ਅੱਜ ਦੀ ਜਿਹੜੀ ਸਾਡੀ ਹਾਜ਼ਰੀ, ਇਹ ਹਾਜ਼ਰੀ ਲਾਸਟ ਸੀ। ਪਿਛਲੇ ਇੱਕ ਵੀਕ ਤੋਂ ਅਸੀਂ ਸੇਵਾ ਕਰ ਰਹੇ ਸੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਗੁਰੂ ਰੂਪ ਸਾਧ ਸੰਗਤ ਜੀ, ਆਓ ਇੱਕ ਸ਼ਬਦ ਦੀ ਹੋਰ ਹਾਜ਼ਰੀ। ਸਿਮਰਨਵੀਰ ਜੀ ਆ ਜਾਓ, ਤੁਸੀਂ ਪਿੱਛੇ ਆ ਜਾਓ, ਨਾਲ ਹੀ ਆ ਜਾਓ। ਇੱਕ ਸ਼ਬਦ ਦੀ ਹੋਰ ਹਾਜ਼ਰੀ ਹੈ, ਉਸ ਤੋਂ ਉਪਰੰਤ ਮੇਰੇ ਸਤਿਕਾਰਯੋਗ ਮੇਰੇ ਸੁਰੀਲੇ ਵੀਰ ਸਿਮਰਨਜੀਤ ਸਿੰਘ, ਮੇਰੀ ਭੈਣ, ਇਹਨਾਂ ਦਾ ਕੀਰਤਨ ਦਾ ਸਮਾਂ ਹੈ। ਆਓ ਸਾਰੇ ਰਲ ਕੇ ਸ਼ਬਦ ਦੀ ਹਾਜ਼ਰੀ ਹੈ ਪੜ੍ਹ ਕੇ ਫਿਰ ਆਪ ਜੀ ਕੋਲੋਂ ਆਗਿਆ ਲੈਣੀ ਹੈ। ਔਰ ਆਸ ਕਰਦੇ ਹਾਂ ਕਿ ਅਗਾਂਹ ਵਾਸਤੇ ਵੀ ਸਮੂਹ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਹੈ, ਬਹੁਤ ਪਿਆਰ ਕਰਦੇ ਹਨ। ਜਿਵੇਂ ਬੱਚਿਆਂ ਨੂੰ ਅਸੀਸਾਂ ਪਿਆਰ ਦਈਦਾ ਹੈ, ਉੱਦਾਂ ਪਿਆਰ ਦਿੰਦੇ ਹਨ। ਅਤੇ ਆਸ ਕਰਦੇ ਹਾਂ ਅਗਾਂਹ ਵਾਸਤੇ ਵੀ ਆਪਾਂ ਆਪ ਜੀ ਦੇ ਦਰਸ਼ਨ ਕਰੀਏ। ਆਓ ਗੁਰੂ ਰੂਪ ਸਾਧ ਸੰਗਤ ਜੀ, 5-7 ਮਿੰਟ ਹੋਰ ਆਪਾਂ ਸ਼ਬਦ ਪੜ੍ਹ ਕੇ ਫਿਰ ਭਾਈ ਸਾਹਿਬ ਭਾਈ ਸਿਮਰਨਜੀਤ ਸਿੰਘ ਇਹਨਾਂ ਪਾਸੋਂ ਆਪਾਂ ਸ਼ਬਦ ਸਾਨੂੰ ਕਰਾਂਗੇ।

0: ਸੋ ਗੁਰੂ ਰੂਪ ਸਾਧ ਸੰਗਤ ਜੀ ਇਤਨੀ ਕੁ ਸੇਵਾ ਪ੍ਰਵਾਨ ਕਰਨੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਆਓ ਹੁਣ ਮੇਰੇ ਸਤਿਕਾਰਯੋਗ ਵੀਰ ਭਾਈ ਸਾਹਿਬ ਭਾਈ ਸਿਮਰਨਜੀਤ ਸਿੰਘ ਜੀ ਮੇਰੇ ਵੱਡੇ ਭਰਾ ਹਨ ਬਹੁਤ ਸੁਰੀਲੇ ਹਨ ਇਹਨਾਂ ਪਾਸੋਂ ਆਪਾਂ ਹੁਣ ਕੀਰਤਨ ਸਰਵਣ ਕਰੀਏ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਗੁਰੂ ਦਰਬਾਰ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਹਿਬ ਸੰਗਤ ਜੀ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦੀ ਹਾਂ ਸਤਿਕਾਰਯੋਗ ਭਾਈ ਬਿਤਾਬ ਸਿੰਘ ਜੀ ਜਿਨ੍ਹਾਂ ਨੇ ਬੜਾ ਹੀ ਬਰਾਗਮਈ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾਇਆ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਸੱਚਖੰਡ ਵਾਸੀ ਭਾਈ ਇੰਦਰਜੀਤ ਸਿੰਘ ਜੀ ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਉਹਨਾਂ ਦੀ ਮਿੱਠੀ ਯਾਦ ਵਿੱਚ ਜੁੜ ਕੇ ਬੈਠੇ ਹਾਂ ਉਹਨਾਂ ਦੀ ਪਹਿਲੀ ਬਰਸੀ ਗੁਰੂ ਕੀ ਸੰਗਤ ਗੁਰੂ ਘਰ ਦੇ ਸੇਵਾਦਾਰ ਅਤੇ ਪਰਿਵਾਰ ਵੱਲੋਂ ਉਹਨਾਂ ਨੂੰ ਸ਼ਰਧਾ ਭਾਵਨਾ ਨਾਲ ਯਾਦ ਕੀਤਾ ਜਾ ਰਿਹਾ ਮਨਾ ਰਹੇ ਹਾਂ ਵੱਖ ਵੱਖ ਗੁਰਦੁਆਰਿਆਂ 'ਚ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਕਿਉਂਕਿ ਉਹਨਾਂ ਦੇ ਜਾਣ ਦੇ ਨਾਲ ਜਿੰਨਾ ਵਿਯੋਗ ਹੋਇਆ ਜਿੰਨਾ ਘਾਟਾ ਪਿਆ ਇਹ ਜੇ ਮਹਾਰਾਜ ਦੇ ਕੀਰਤਨੀਏ ਬਹੁਤ ਸਦੀਆਂ ਲੱਗ ਜਾਂਦੀਆਂ ਮਿਹਨਤ ਕਰਦਿਆਂ ਅਤੇ ਇੰਨੀ ਬਖਸ਼ਿਸ਼ ਹੁੰਦੀ ਆ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਕਿਰਪਾ ਕਰਕੇ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਕਿ ਬਹੁਤ ਕੀਰਤਨੀਏ ਘਾਟਾ ਜਿਨ੍ਹਾਂ 'ਤੇ ਇੰਨੀ ਬਖਸ਼ਿਸ਼ ਹੁੰਦੀ ਆ ਕਿ ਦਸਮ ਪਾਤਸ਼ਾਹ ਦੀ ਬਾਣੀ ਪੜ੍ਹਨੀ ਗਾਇਨ ਕਰਨੀ ਸੰਗਤ ਨੂੰ ਸੁਣਾਉਣੀ ਉਹ ਆਮ ਕੀਰਤਨੀਆਂ ਨਹੀਂ ਕਰ ਸਕਦਾ ਬੜੀ ਬਖਸ਼ਿਸ਼ ਹੋਵੇ ਤਾਂ ਗੁਰੂ ਦੀ ਇਹ ਬਾਣੀ ਜਿਹੜੀ ਆ ਮਹਿੰਗੀ ਬਾਣੀ ਆ ਇਹ ਕੀਰਤਨ ਕਰ ਸਕਦੇ ਆ ਸੋ ਉਹਨਾਂ 'ਤੇ ਬੜੀ ਬਖਸ਼ਿਸ਼ ਸੀ ਕੁਛ ਗੁਰਦੁਆਰਿਆਂ ਦੇ ਉਦਘਾਟਨ ਕਰਨ ਸਮਾਰੋਹ ਟਾਈਮ ਵੀ ਦਾਸ ਉਹਨਾਂ ਦੇ ਨਾਲ ਗਿਆ ਇੱਕ ਗੁਰਦੁਆਰਾ ਸਾਹਿਬ ਜਦੋਂ ਲਾਸ ਵੈਨਸ ਵਿਖੇ ਓਪਨਿੰਗ ਹੋਈ ਉੱਥੇ ਵੀ ਦਾਸ ਨੇ ਹਾਜ਼ਰੀ ਨਾਲ ਲਵਾਈ ਅਤੇ ਫਿਰ ਜਦੋਂ ਜਿਹੜਾ ਸੈਂਟਾ ਰੋਜ਼ਾ ਗੁਰਦੁਆਰਾ ਸਾਹਿਬ ਬਣਿਆ ਬਹੁਤ ਸੁੰਦਰ ਉੱਥੇ ਵੀ ਭਾਈ ਸਾਹਿਬ ਹੁਣਾਂ ਨੂੰ ਉਹਨਾਂ ਨੇ ਸਪੈਸ਼ਲ ਉਸ ਦੀਵਾਨ ਦੇ ਵਿੱਚ ਸੱਦ ਕੇ ਉਦਘਾਟਨ ਦੇ ਟਾਈਮ ਇਹਨਾਂ ਨੂੰ ਬੁਲਾਇਆ ਗਿਆ ਅਤੇ ਉਹਨਾਂ ਦੀਆਂ ਬੜੀਆਂ ਯਾਦਾਂ ਨੇ ਸੋ ਅਸੀਂ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਹਾਂ ਹਮੇਸ਼ਾ ਯਾਦ ਕਰਦੇ ਰਹਾਂਗੇ ਅਤੇ ਭਾਵੇਂ ਆਪਣੇ ਪਰਿਵਾਰ ਵੱਲੋਂ ਉਹਨਾਂ ਦੀ ਧੀ ਰਾਣੀ ਅਤੇ ਸਾਰਾ ਪਰਿਵਾਰ ਉਹਨਾਂ ਦੇ ਸਪੁੱਤਰ ਜੋ ਸਿਮਰਜੀਤ ਸਿੰਘ ਜੋ ਬੜੇ ਵਧੀਆ ਕੀਰਤਨੀਏ ਆ ਬੜੀ ਬਖਸ਼ਿਸ਼ ਹੈ ਇਹਨਾਂ 'ਤੇ ਬੜਾ ਮਹਾਰਾਜ ਨੇ ਵਧੀਆ ਗੱਲ ਦਿੱਤਾ ਇਹਨਾਂ ਨੂੰ ਜਿਹੜਾ ਗਾਇਨ ਕਰਨਾ ਕੀਰਤਨ ਆ ਕੀਰਤਨ ਸਾਰੇ ਕਰਦੇ ਆ ਪਰ ਕਈਆਂ ਦੇ ਗਲ 'ਚ ਇੰਨਾ ਰਸ ਹੁੰਦਾ ਹੈ ਅਤੇ ਉਹ ਆਨੰਦ ਆਉਂਦਾ ਹੈ ਸੋ ਬਾਣੀ ਸੇਮ ਆ ਪਰ ਗਾਇਨ ਕਰਨਾ ਆਮ ਇਕੱਲੇ ਇਕੱਲੇ ਕੀਰਤਨੀਏ 'ਤੇ ਬਖਸ਼ਿਸ਼ ਆ ਪਰ ਕਈਆਂ 'ਤੇ ਬਹੁਤ ਬਖਸ਼ਿਸ਼ ਹੁੰਦੀ ਹੈ ਜਿਹੜਾ ਤੁਹਾਨੂੰ ਰਸ ਆਉਂਦਾ ਹੈ ਸੋ ਮੈਂ ਹੁਣ ਬੇਨਤੀ ਕਰਾਂਗਾ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੀ ਧੀ ਰਾਣੀ ਅਤੇ ਆਪਣੇ ਉਹਨਾਂ ਦੇ ਸਪੁੱਤਰ ਸਾਰਾ ਹੀ ਪਰਿਵਾਰ ਇਕੱਠੇ ਰਲ ਕੇ ਹੁਣ ਕੀਰਤਨ ਦੀ ਹਾਜ਼ਰੀ ਲਵਾਉਣਗੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ ਜਾਂ ਯਾਦ ਕਰਨਗੇ ਆਓ ਕੀਰਤਨ ਨਾਲ ਜੁੜੀਏ ਆਪ ਸੰਗਤਾਂ ਦਾ ਬਹੁਤ ਧੰਨਵਾਦ ਤੁਸੀਂ ਅੱਜ ਉਸ ਮਹਾਨ ਕੀਰਤਨੀਏ ਨੂੰ ਯਾਦ ਕਰਨ ਵਾਸਤੇ ਇੱਥੇ ਆਏ ਹੋ ਉਸ ਤੋਂ ਪਹਿਲਾਂ ਮੈਂ ਗਿਆਨੀ ਜਗਤਾਰ ਸਿੰਘ ਜੀ ਹੁਣਾਂ ਨੂੰ ਬੇਨਤੀ ਕਰਦਾ ਕਿ ਗੁਰੂ ਕੇ ਕੀਰਤਨੀਏ ਭਾਈ ਜਥਾ ਜੋ ਆਇਆ ਸੀ ਭਾਈ ਬਿਤਾਬ ਸਿੰਘ ਜੀ ਉਹਨਾਂ ਨੂੰ ਸਰੋਪਾ ਦਿੱਤਾ ਜਾਵੇ ਉਹਨਾਂ ਦੇ ਜਥੇ ਨੂੰ ਭਾਈ ਸਾਹਿਬ ਭਾਈ

ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਜੋ ਵਿਸ਼ੇਸ਼ ਦੀਵਾਨ ਆ, ਇਹ ਰਾਤ ਤੱਕ ਇਹ ਸਾਰਾ ਦੀਵਾਨ ਰਹਿ ਰਸ ਤੋਂ ਬਾਅਦ ਵੀ ਇਹ ਅੱਜ ਦਾ ਦੀਵਾਨ ਜਿਹੜਾ ਉਹਨਾਂ ਨੂੰ ਸਮਰਪਿਤ ਹੈ। ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਤੁਸੀਂ ਸਾਰੇ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਜਾਣ ਦੀ ਕਿਰਪਾਲਤਾ ਕਰਨੀ। ਆਓ ਹੁਣ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਰੂਪ ਸਾਹਿਬ ਸੰਗਤ ਜੀ, ਅੱਜ ਆਪਾਂ ਉਸ ਮਹਾਨ ਕੀਰਤਨੀਏ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਕੀਰਤਨੀਏ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ, ਜੋ ਸਾਨੂੰ ਪਿਛਲੇ ਸਾਲ ਸਦੀਵੀ ਵਿਛੋੜਾ ਦੇ ਗਏ ਸਨ, ਜੋ ਉਹਨਾਂ ਨੂੰ ਅੱਜ ਯਾਦ ਕਰਦਿਆਂ ਉਹਨਾਂ ਦਾ ਪਰਿਵਾਰ, ਭਾਈ ਸਿਮਰਨਜੀਤ ਕੌਰ ਸਿੰਘ ਜੀ, ਬੀਬੀ ਵਿਨਾਸ਼ ਕੌਰ, ਭਾਈ ਸੁਰਿੰਦਰ ਸਿੰਘ ਜੀ, ਸਮੂਹ ਪਰਿਵਾਰ ਰਲ ਮਿਲ ਕੇ ਅੱਜ ਉਹਨਾਂ ਨੂੰ ਉਹਨਾਂ ਦਾ ਸਲਾਨਾ ਯਾਦ ਮਨਾ ਰਹੇ ਹਨ। ਸੋ ਭਾਈ ਸਾਹਿਬ 'ਤੇ ਬੜੀ ਕਿਰਪਾ ਸੀ ਗੁਰੂ ਮਹਾਰਾਜ ਦੀ, ਕਿੰਨੀਆਂ ਸੰਗਤਾਂ ਨੂੰ ਉਹਨਾਂ ਨੇ ਦੇਸਾਂ ਵਿਦੇਸਾਂ ਵਿੱਚ ਕੀਰਤਨ ਸੁਣਾ ਕੇ ਨਿਹਾਲ ਕੀਤਾ ਹੈ। ਸੋ ਦਾਸ ਨੂੰ ਵੀ ਪਹਿਲੀ ਵਾਰ ਫ੍ਰੀ ਮੋਡ ਦੀਆਂ ਸੰਗਤਾਂ ਦੇ ਦਰਸ਼ਨ ਉਹਨਾਂ ਨੇ ਹੀ ਕਰਵਾਏ ਸਨ। ਸੋ ਮੈਂ ਭਾਈ ਸਾਹਿਬ ਨੂੰ ਬੇਨਤੀ ਕੀਤੀ, ਭਾਈ ਸਾਹਿਬ ਜੀ ਸਾਨੂੰ ਵੀ ਫ੍ਰੀ ਮੋਡ ਦੀਆਂ ਸੰਗਤਾਂ ਦੇ ਦਰਸ਼ਨ ਕਰਵਾਓ ਕੀਰਤਨ ਦੇ। ਸੋ ਉਹਨਾਂ ਨੇ ਸਾਡੇ ਸੈਕਟਰੀ ਸਾਹਿਬ ਭਾਈ ਦਵਿੰਦਰ ਸਿੰਘ ਜੀ ਹੰਸਰਾ ਜੀ, ਉਹਨਾਂ ਨੂੰ ਕਿਹਾ ਕਿ ਭਾਈ ਜਗਜੀਤ ਸਿੰਘ ਨੂੰ ਵੀ ਇੱਕ ਵਾਰੀ ਸ਼ਬਦ ਦਾ ਪੜ੍ਹਨ ਦਾ ਮੌਕਾ ਦਿਓ। ਸੋ ਉਹਨਾਂ ਨੇ ਸ਼ੁਰੂਆਤ ਮੇਰੀ ਭਾਈ ਇੰਦਰਜੀਤ ਸਿੰਘ ਜੀ ਨੇ ਇਸ ਸਟੇਜ ਤੋਂ ਕਰਵਾਈ ਸੀ। ਸੋ ਐਸਾ ਸਬੱਬ ਬਣਿਆ, ਆਪ ਸੰਗਤਾਂ ਦੀਆਂ ਸੀਸਾਂ, ਪ੍ਰਬੰਧਕ ਵੀਰਾਂ ਦਾ ਸਾਥ ਮਿਲਦਾ ਰਿਹਾ। ਤਕਰੀਬਨ ਜਦੋਂ ਵੀ ਪ੍ਰਬੰਧਕ ਵੀਰ ਡਿਊਟੀ ਲਾਉਂਦੇ ਹਨ ਕੀਰਤਨ ਦੀ, ਤਾਂ ਜ਼ਰੂਰ ਹਾਜ਼ਰੀ ਭਰੀਦੀ ਹੈ। ਸੋ ਭਾਈ ਸਾਹਿਬ ਦੇ ਉਪਰਾਲੇ ਸਦਕੇ ਅਸੀਂ ਇਸ ਸਟੇਜ 'ਤੇ ਪਹੁੰਚੇ ਹਾਂ। ਸੋ ਉਹਨਾਂ ਦਾ ਬਹੁਤ ਬਹੁਤ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ। ਸੋ ਉਹਨਾਂ ਨੇ ਪਰਿਵਾਰ ਦੇ ਅੱਜ ਗੁਰੂ ਘਰ ਵਿਖੇ ਉਹਨਾਂ ਨੂੰ ਯਾਦ ਕਰਦਿਆਂ ਹੋਇਆ ਦਾਸਾਂ ਨੂੰ ਵੀ ਸੇਵਾ ਦਾ ਮੌਕਾ ਬਖਸ਼ਿਆ, ਹਾਜ਼ਰੀ ਲਵਾਈ ਹੈ। ਸੋ ਆਓ ਸਾਰੇ ਰਲ ਕੇ ਆਪਾਂ ਹੁਣ ਕੀਰਤਨ ਦੀ ਸਮਾਪਤੀ ਹੈ ਆਨੰਦ ਸਾਹਿਬ ਪੜ੍ਹਾਂਗੇ, ਉਸ ਤੋਂ ਬਾਅਦ ਫਿਰ ਜੋ ਪ੍ਰੋਗਰਾਮ ਹੋਏਗਾ ਆਪ ਜੀ ਨੂੰ ਦੱਸਿਆ ਜਾਵੇਗਾ।

ਮਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੇ ਧਾਈ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਸ਼ਹੀਦਾਂ ਮੁਰੀਦਾਂ ਹੱਠੀਆਂ ਜੱਪੀਆਂ ਤੱਪੀਆਂ ਸਿਦਕਵਾਨਾਂ ਜਿਨ੍ਹਾਂ ਨਾਮ ਜਪਿਆ ਵੰਡ ਕੀ ਛਕਿਆ ਦੇਗ ਚਲਾਈ ਤੇਗ ਬਾਹੀ ਦੇਖ ਕੇ ਅਣਡਿੱਠ ਕੀਤਾ ਸਚਾਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸ਼ੀਸ਼ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਾਨਾਰਿਆਂ ਨਾਲ ਚਰਵਾਏ ਸਿੱਖੀ ਸਦਕ ਕਿਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੇ ਚੇਤਾ ਮਨਿਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਏ ਤੇਗ ਤੇਗ ਫਤਿਹ ਬਰਦ ਕੀ ਪੈਜ ਰਹੇ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਕਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਸੇਵਾ ਸੰਭਾਲਤਾ ਦਾ ਦਾਨ ਪਿਆਰੀ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੀ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਅਰਦਾਸ ਬੇਨਤੀ ਹੈ ਆਪ ਜੀ ਦੀਆਂ ਰਹਿਮਤਾਂ ਸਦਕਾ ਪਾਵਨ ਹਜ਼ੂਰੀ ਵਿਖੇ ਦੀਵਾਨ ਸਜੇ ਅੱਜ ਦੇ ਵਿਸ਼ੇਸ਼ ਦੀਵਾਨ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਦੀ ਮਿੱਠੀ ਪਿਆਰੀ ਯਾਦ ਮਨਾਉਂਦਿਆਂ ਹੋਇਆਂ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਹੋਏ ਕਥਾ ਵਿਚਾਰਾਂ ਹੋਈਆਂ ਬਾਣੀ ਪੜ੍ਹਦਿਆਂ ਵਿਚਾਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਲਗਭਗ ਜਾਣ ਕੇ ਖਿਮਾ ਕਰਨੀ ਅੱਗੋਂ ਵਾਸਤੇ ਸਮਤ ਬਖਸ਼ਣਾ ਸੇਵਕ ਪਰਿਵਾਰ ਦੇ ਸਿਰ ਤੇ ਰਹਿਮਤਾਂ ਭਰੇ ਹੱਥ ਰੱਖਣਾ ਦਰੋਂ ਕਰੋ ਨਾਮ ਦਾਨ ਸਿੱਖੀ ਸਦਕ ਭਰੋਸਾ ਦਾਨ ਪਰਿਵਾਰਾਂ ਵਿੱਚ ਸੁੱਖ ਸ਼ਾਂਤੀਆਂ ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ ਕੇ ਕਰਤਾਰਥ ਕਰਨਾ ਅੰਗ ਸੰਗ ਸਹਾਈ ਹੋਣਾ ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਅੰਗ ਸੰਗ ਸਹਾਈ ਹੋਣਾ ਸੀਸ ਤੇ ਰਹਿਮਤਾਂ ਭਰੇ ਹੱਥ ਰੱਖਣਾ ਸਤਿਗੁਰੂ ਜੀ ਆਪ ਜੀ ਦੇ ਦਰਬਾਰ ਦੀ ਹਾਜ਼ਰੀ ਭਰਦਿਆਂ ਦਰ ਕਰਦੇ ਸੇਵਕ ਪਰਿਵਾਰ ਵੱਲੋਂ ਤੇਜਪਾਲ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਅੰਦਰ ਆਪ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਅਰਦਾਸ ਬੇਨਤੀ ਕਰਦੇ ਨੇ ਸਤਿਗੁਰੂ ਜੀ ਰਹਿਮਤ ਕਰਨੀ ਸੀਸ ਤੇ ਰਹਿਮਤਾਂ ਭਰੇ ਹੱਥ ਰੱਖਣਾ ਦਰੋਂ ਕਰੋ ਨਾਮ ਦਾਨ ਸਿੱਖੀ ਸਦਕ ਭਰੋਸੇ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ ਅੰਗ ਸੰਗ ਸਹਾਈ ਹੋਣਾ ਬਖਸ਼ੇ ਹੋਏ ਖਜ਼ਾਨਿਆਂ ਵਿੱਚੋਂ ਸਮੂਹ ਸੰਗਤਾਂ ਵੱਲੋਂ ਕੜਾ ਪ੍ਰਸ਼ਾਦ ਦੀ ਦੇਗ ਦਰ ਤੇ ਹਾਜ਼ਰ ਹੈ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸਰਬਤ ਸਾਧ ਸੰਗਤ 'ਚ ਵਰਤਾਉਣ ਦੀ ਆਗਿਆ ਹੋਵੇ ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾਗਿਆ ਬਈ ਅਕਾਲ ਕੀ ਤਬੈ ਚਲਾਇਉ ਪੰਥ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਉ ਚਹ ਖੋਜ ਸ਼ਬਦ ਮੈਂ

ਸੁਨਿਹਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।